0: whenever you want it, wherever you are, at the palm of your hands. Listen to FM 94.7 anywhere with the Fairchild Radio app. Available now for free on your device's player or app store. Connecting you to the community. Anytime, anywhere.
1: ਪੰਜਾਬ ਤੋਂ ਪ੍ਰਸਿੱਧ ਪੱਤਰਕਾਰ ਜਤਿੰਦਰ ਪੰਨੂ ਜੀ ਨੂੰ ਸੋਮਵਾਰ ਤੋਂ ਸ਼ੁੱਕਰਵਾਰ ਰੇਡੀਓ ਸੁਰਸੰਗਮ 94.7 FM ਤੇ ਸੁਣੋ ਹਫਤੇ ਦੇ 20 ਘੰਟੇ ਰੇਡੀਓ ਸੁਰਸੰਗਮ radiosursangam.ca ਫੋਨ 403-585-0910 ਰੇਡੀਓ ਸੁਰਸੰਗਮ
2: ਕੈਲਗਰੀਜ਼ ਓਲਡੈਸਟ ਬਿਗੇਸਟ ਐਂਡ ਓਨਲੀ ਸਾਊਥ ਏਸ਼ੀਅਨ ਰੇਡੀਓ ਸਟੇਸ਼ਨ ਸਬਰੰਗ ਰੇਡੀਓ 94.7 FM
3: ਮੰਡੇ ਟਿਊਜ਼ਡੇ ਥਰਸਡੇ ਫਰਾਈਡੇ 7 ਟੂ 8 PM ਸੰਡੇਜ਼ 1 ਟੂ 5 PM
2: ਵਿਜ਼ਿਟ sabrang.ca
4: The following program speaks to the East Indian community, uniting the world for your listening pleasure at Fairchild Radio, the multicultural spirit of Calgary, CHKF 94.7 FM.
3: Sabrang Radio 94.7 Sunday. Sare listeners da bahut bahut swagat hai ji ajj de is khoobsurat sham de program jehda ki every evening tusi Monday, Tuesday, Thursday, Friday sham nu 7 to 8 te Sunday 1 ਵਜੇ ਤੋਂ ਲੈ ਕੇ 5 ਵਜੇ ਤੱਕ ਸੁਣਦੇ ਹੋ ਅੱਜ ਦਾ ਪ੍ਰੋਗਰਾਮ ਜਿਹੜਾ 8 ਵਜੇ ਤੱਕ ਚੱਲੇਗਾ ਜਿਹਦੇ 'ਚ ਸਾਡੇ ਗੈਸਟ ਵੀ ਸ਼ਾਮਲ ਹੋਣਗੇ ਉਹਨਾਂ ਦੇ ਨਾਲ ਵੀ ਗੱਲਬਾਤ ਕਰਾਂਗੇ ਪਲੱਸ ਆਪਾਂ ਆਪਣੀਆਂ ਗੱਲਾਂ ਬਾਤਾਂ ਜਿਹੜੀਆਂ ਨੇ ਉਹ ਇਸ ਪ੍ਰੋਗਰਾਮ ਦੇ ਥਰੂ ਤੁਹਾਡੇ ਨਾਲ ਪੇਸ਼ ਕਰਦੇ ਹਾਂ ਅਤੇ ਲੋਕਲ ਕੀ ਹਾਲਾਤ ਬਣ ਰਹੇ ਨੇ ਉਹਦੇ 'ਤੇ ਵੀ ਵਿਚਾਰ ਚਰਚਾ ਜਿਹੜੀ ਉਹ ਚੱਲਦੀ ਰਹਿੰਦੀ ਹੈ ਸੋ ਇਹ ਸਾਰੀਆਂ ਗੱਲਾਂ ਬਾਤਾਂ ਅੱਜ ਦੇ ਪ੍ਰੋਗਰਾਮ 'ਚ ਤੁਹਾਡੇ ਨਾਲ ਆਪਾਂ ਸ਼ੇਅਰ ਕਰਨੀਆਂ ਕਿਉਂਕਿ ਕਾਫੀ ਕੁਛ ਜਿਹੜਾ ਉਹ ਚੇਂਜ ਹੁੰਦਾ ਜਾ ਰਿਹਾ ਆਏ ਦਿਨ ਐਵਰੀ ਡੇ ਨਵੀਆਂ ਨਵੀਆਂ ਗੱਲਾਂ ਬਾਤਾਂ ਅਤੇ ਨਵੀਆਂ ਨਵੀਆਂ ਚੇਂਜਿਸ ਹੁੰਦੀਆਂ ਨੇ ਬਟ ਕੁਇਕਲੀ ਤੁਹਾਨੂੰ ਦੱਸ ਦਈਏ ਵੀ ਕੱਲ੍ਹ ਨਗਰ ਕੀਰਤਨ ਹੋਣ ਜਾ ਰਹੇ ਹੈ ਅਤੇ ਉਹਦੇ ਵਾਸਤੇ ਹੋਪਫੁਲੀ ਤਾਂ ਵੀ ਰਣਵੀਰ ਭਾਅ ਜੀ ਨਾਲ ਸ਼ਾਇਦ ਗੱਲਬਾਤ ਹੋਏਗੀ ਉਹਨਾਂ ਦੇ ਨਾਲ ਗੱਲਬਾਤ ਕਰਾਂਗੇ ਬਟ ਇਸ ਤੋਂ ਇਲਾਵਾ ਸਟੂਡੀਓ ਦੇ ਵਿੱਚ ਸਾਡੇ ਹੋਰ ਵੀ ਦੋਸਤ ਜਿਹੜੇ ਨੇ ਪਹੁੰਚਣਗੇ ਉਹਨਾਂ ਦੇ ਨਾਲ ਵੀ ਗੱਲਬਾਤ ਕਰਾਂਗੇ ਅਤੇ ਕਿਉਂਕਿ ਸੈਟਰਡੇ ਨੂੰ ਤੁਹਾਨੂੰ ਪਤਾ ਵੀ ਨਗਰ ਕੀਰਤਨ ਨੇ ਅਤੇ ਇਸ ਕਰਕੇ ਉਹਦੇ ਬਾਰੇ ਜਾਣਕਾਰੀ ਜਿਹੜੀ ਹੈ ਤੁਹਾਡੇ ਨਾਲ ਸ਼ੇਅਰ ਕਰਾਂਗੇ ਵੀ ਕੀ ਕੁਛ ਚੀਜ਼ਾਂ ਦਾ ਵੈਸੇ ਤਾਂ ਆਈ ਥਿੰਕ ਵੀ ਸਾਨੂੰ ਸਾਰਿਆਂ ਨੂੰ ਪਤਾ ਹੁੰਦਾ ਵੀ ਸਾਰੀਆਂ ਚੀਜ਼ਾਂ ਦਾ ਧਿਆਨ ਰੱਖਣਾ ਸੇਫਟੀ ਦਾ ਅਤੇ ਕਲੀਨਿੰਗਨੈਸ ਅਤੇ ਹੋਰ ਬਾਕੀ ਜਿਹੜੀਆਂ ਉਹਦੇ ਨਾਲ ਰਿਲੇਟਡ ਚੀਜ਼ਾਂ ਨੇ ਉਹਨਾਂ ਦੇ ਉੱਤੇ ਵਰਕਆਊਟ ਕਰੀਏ ਬਟ ਸੇਮ ਟਾਈਮ ਦੇ ਉੱਤੇ ਜਿੱਥੇ ਆਪਾਂ ਬਾਕੀ ਸਾਰੀਆਂ ਚੀਜ਼ਾਂ ਐਕਸਪੈਕਟ ਕਰਦੇ ਹਾਂ ਉੱਥੇ ਇਹ ਵੀ ਹੁੰਦਾ ਕਿ ਵੀ ਚੰਗੇ ਤਰੀਕੇ ਨਾਲ ਕੰਮ ਹੋਵੇ ਤਾਂ ਵਧੀਆ ਆਲਮੋਸਟ ਲੱਖ ਤੋਂ ਵੱਧ ਲੋਕ ਜਿਹੜੇ ਨੇ ਇਸ ਵਾਰੀ ਐਕਸਪੈਕਟ ਕੀਤੇ ਜਾ ਰਹੇ ਨੇ ਲੋਕ ਆਉਣਗੇ ਅਤੇ ਨਗਰ ਕੀਰਤਨ ਦੇ ਵਿੱਚ ਰੌਣਕ ਤਾਂ ਪੂਰੀ ਲੱਗੇਗੀ ਬਟ ਰੌਣਕ ਦੇ ਨਾਲ ਨਾਲ ਇਹ ਹੈ ਵੀ ਉਸ ਮੌਕੇ ਦਾ ਸਹੀ ਚੰਗੇ ਤਰੀਕੇ ਦੇ ਨਾਲ ਫਾਇਦਾ ਚੁੱਕਣਾ ਚਾਹੀਦਾ ਅਤੇ ਚੰਗੇ ਤਰੀਕੇ ਨਾਲ ਸਾਰੇ ਕੰਮ ਕਰਨੇ ਚਾਹੀਦੇ ਨਾ ਕਿ ਇਸ ਪਵਿੱਤਰ ਦਿਹਾੜੇ ਨੂੰ ਆਪਾਂ ਖਰਾਬ ਕਰੀਏ ਸੋ ਇਸ ਕਰਕੇ ਹਮੇਸ਼ਾ ਹੀ ਤਰ੍ਹਾਂ ਇਸ ਵਾਰ ਵੀ ਮੈਸੇਜ ਜਿਹੜੇ ਨੇ ਇਹੀ ਹੈ ਕਿ ਤੁਸੀਂ ਆਪਣੀ ਸੇਫਟੀ ਸਿਕਿਉਰਿਟੀ ਨੂੰ ਧਿਆਨ 'ਚ ਰੱਖੋ ਬਟ ਉਹਦੇ ਨਾਲ ਨਾਲ ਜਿਹੜੀਆਂ ਬਾਕੀ ਦੀਆਂ ਚੀਜ਼ਾਂ ਨੇ ਉਹਦੇ 'ਤੇ ਵੀ ਵਰਕਆਊਟ ਕੀਤਾ ਜਾਵੇ ਸੋ ਕੈਲਗਰੀ ਦੇ ਵਿੱਚ

0: ਜਿਹੜੀ ਵੈਦਰ ਹੈ ਉਹ ਕਿਸ ਤਰ੍ਹਾਂ ਦਾ ਰਹਿਣ ਜਾ ਰਿਹਾ ਉਹਦੇ ਬਾਰੇ ਥੋੜੀ ਜਿਹੀ ਨਜ਼ਰ ਮਾਰ ਲੈਂਦੇ ਹਾਂ ਤੇ ਫਿਰ ਉਸ ਤੋਂ ਬਾਅਦ ਆਪਾਂ ਆਪਣੀਆਂ ਜਿਹੜੀਆਂ ਗੱਲਾਂ ਬਾਤਾਂ ਨੇ ਉਹ ਵੀ ਤੁਹਾਡੇ ਨਾਲ ਸ਼ੇਅਰ ਕਰਦੇ ਹਾਂ ਪ੍ਰੋਗਰਾਮ ਕਿਉਂਕਿ ਹਾਲੇ ਸ਼ੁਰੂਆਤ ਹੀ ਹੋਈ ਸਾਡੇ ਗੈਸਟ ਵੀ ਆਉਣ ਵਾਲੇ ਉਹਨਾਂ ਦੇ ਨਾਲ ਵੀ ਗੱਲਬਾਤ ਕਰਨੀ ਬਟ ਉਸ ਤੋਂ ਪਹਿਲਾਂ ਮੈਂ ਚਾਹੁੰਦਾ ਕੁਇਕਲੀ ਇਰਫਾਨ ਲੱਗਦਾ ਆ ਗਿਆ ਤੇ ਜਸਟ ਆਪਾਂ ਉਹਨਾਂ ਨਾਲ ਗੱਲਬਾਤ ਕਰਦੇ ਹਾਂ تو بس ایک جس کو کہتے ہیں نا بھی اپنا عرفان نال گل بات کر رہے سی کہ پہنچ گئے ہو انہوں دے نال گل بات شروع کردے ہاں سو ڈے پلانر جا جڑیاں ویدر دی اپ ڈیٹ نے وہ تھوڑیاں اس طرح دی نے کل دا ویدر جڑا فرائیڈے دا ایک دو ملی میٹر رات نو رین پین دے چانسز نے 20 ڈگری ود تو ود ٹیمپریچر ہوئے گا تے گھٹ تو گھٹ 8 ڈگری ہوئے گا ایدے نال نال سیٹرڈے نو جڑا ہے وہ 18 ڈگری ਹੋਏਗਾ ਟੈਂਪਰੇਚਰ ਬਟ ਮੋਰਨਿੰਗ ਦੇ ਵਿੱਚ ਰੇਨ ਜਿਹੜੀ ਇੱਕ ਦੋ ਮਿਲੀਮੀਟਰ ਪੈਣ ਦੇ ਚਾਂਸਿਸ ਸੋ ਥੋੜ੍ਹੀ ਬਹੁਤੀ ਹੋਏਗੀ ਬਟ ਇਹ ਆ ਵੀ ਪ੍ਰੋਗਰਾਮ ਜਿਹੜਾ ਵਧੀਆ ਤਰੀਕੇ ਨਾਲ ਹੋ ਜਾਏਗਾ ਸੋ ਇਸ ਤੋਂ ਇਲਾਵਾ ਸੰਡੇ 20 ਡਿਗਰੀ ਅਗੇਨ 9 ਡਿਗਰੀ ਘੱਟ ਤੋਂ ਘੱਟ ਅਤੇ ਮੰਡੇ 19-4 ਟਿਊਜ਼ਡੇ 23-8 ਸੋ ਇਹ ਆਉਣ ਵਾਲੇ ਕੁਛ ਇੱਕ ਦਿਨਾਂ ਦਾ ਵੈਦਰ ਹੈ ਜੀ ਜਿਹਦੇ ਬਾਰੇ ਆਪਾਂ ਗੱਲਬਾਤ ਕੀਤੀ ਹੈ ਪ੍ਰੋਗਰਾਮ 'ਚ ਆਪਾਂ ਅੱਗੇ ਵਧਦੇ ਹਾਂ ਅਤੇ ਇੱਕ ਛੋਟਾ ਜਿਹਾ ਕਮਰਸ਼ੀਅਲ ਬ੍ਰੇਕ ਲੈਂਦੇ ਜਦੋਂ ਤੱਕ ਸਾਡੇ ਕੋਲ ਸਾਡੇ ਦੋਸਤ ਜਿਹੜੇ ਨੇ ਉਹ ਪਹੁੰਚ ਚੁੱਕੇ ਨੇ ਗੈਸਟ ਉਹਨਾਂ ਦੇ ਨਾਲ ਗੱਲਬਾਤ ਜਿਹੜੀ ਇਹ ਸ਼ੁਰੂ ਕਰਦੇ ਹਾਂ ਅਤੇ ਲੈਂਦੇ ਇੱਕ ਛੋਟਾ ਜਿਹਾ ਕਮਰਸ਼ੀਅਲ ਬ੍ਰੇਕ ਫਿਰ ਵਾਪਸ ਮਿਲਦੇ ਆ ਤੇ ਬਾਕੀ ਦੀਆਂ ਗੱਲਾਂ ਬਤਾ ਇਸ ਬ੍ਰੇਕ ਤੋਂ ਬਾਅਦ ਕਰਦੇ ਹਾਂ ਸਬਰੰਗ ਰੇਡੀਓ
1: ਨੇ ਫੀਮੇਲ ਫੈਮਿਲੀ ਫਿਜ਼ੀਸ਼ੀਅਨ ਦਾ ਸਵਾਗਤ ਕਰਦਾ ਹੈ
2: ਗਰਮਜੋਸ਼ੀ ਸਮਝਦਾਰੀ ਤੇ ਪਿਆਰ ਨਾਲ ਉਹ ਤੁਹਾਡੇ ਪਰਿਵਾਰ ਨੂੰ ਕੰਫਰਟੇਬਲ ਤੇ ਵੈਲ ਕੇਅਰਡ ਫੀਲ ਕਰਵਾਉਣ ਲਈ ਹਮੇਸ਼ਾ ਤਿਆਰ ਹੈ
1: ਹੁਣ ਤੁਸੀਂ ਉਹਨਾਂ ਨਾਲ ਇੰਗਲਿਸ਼ ਹਿੰਦੀ ਉਰਦੂ ਤੇ ਪੰਜਾਬੀ ਵਿੱਚ ਵੀ ਗੱਲਬਾਤ ਕਰ ਸਕਦੇ ਹੋ ਤਾਂ ਕਿ ਤੁਸੀਂ ਘਰ ਵਰਗਾ ਅਹਿਸਾਸ ਮਹਿਸੂਸ ਕਰੋ
2: ਨਵੇਂ ਪੇਸ਼ੈਂਟਸ ਨੂੰ ਐਕਸੈਪਟ ਹੋ ਰਹੇ ਨੇ ਅੱਜ ਹੀ ਆਪਣੇ ਪਰਿਵਾਰ ਲਈ ਫੈਮਿਲੀ ਡਾਕਟਰ ਸਿਕਿਉਰ ਕਰੋ
1: ਕਾਲ ਕਰੋ 587-360-6890 ਲਾਈਫ ਲਾਈਨ ਮੈਡੀਕਲ ਕਲੀਨਿਕ ਵਾਕ ਇਨ ਸਵੇਰੇ 9 ਵਜੇ ਤੋਂ ਸ਼ਾਮ 6 ਵਜੇ ਤੱਕ
2: ਸਾਨੂੰ ਮਿਲੋ ਕਿੰਗਸ ਵਿਊ ਬੁਲੇਵਰਡ ਤੇ ਜਾਂ ਕਾਲ ਕਰੋ 587-360-6890
1: ਤੁਹਾਡੇ ਪਰਿਵਾਰ ਦੀ ਸਿਹਤ ਸਾਡੀ ਜ਼ਿੰਮੇਵਾਰੀ

0: 15th May 2026, 12 p.m. to 6 p.m. at the Genesis Center, 7555 Falcon Ridge Boulevard, Northeast Calgary. For more info, call Rajesh Angral 403-400-0203 or visit our website vesakhimela.ca.
1: ਇੱਕ ਵਾਰੀ ਫਿਰ ਤੋਂ ਸਵਾਗਤ ਹੈ ਜੀ ਤੇ ਪ੍ਰੋਗਰਾਮ ਦੇ ਵਿੱਚ ਵਿਸਾਖੀ ਮੇਲਾ ਤੇ ਆ ਹੀ ਗਿਆ ਉਸ ਤੋਂ ਇਲਾਵਾ ਹੋਰ ਵੀ ਕਈ ਐਕਟੀਵਿਟੀ ਜਿਹੜੀਆਂ ਨੇ ਆਪਣੇ ਸ਼ਹਿਰ 'ਚ ਹੋਣ ਜਾ ਰਹੀਆਂ ਜਿਹਦੇ ਬਾਰੇ ਆਪਾਂ ਗੱਲਬਾਤ ਕਰਨੀ ਹੈ ਤੇ ਉਹ ਕੀ ਹੋਏਗਾ ਉਹਦੇ ਬਾਰੇ ਜ਼ਿਕਰ ਜਿਹੜਾ ਤੁਹਾਡੇ ਨਾਲ ਸ਼ੁਰੂ ਕਰਦੇ ਹਾਂ ਸੋ ਬਟ ਉਸ ਤੋਂ ਪਹਿਲਾਂ ਮੈਨੂੰ ਲੱਗਦਾ ਵੀ ਕਈ ਕੁਛ ਜਿਹੜਾ ਹੈ ਉਹ ਖਬਰਾਂ ਜਿਹੜੀਆਂ ਚੱਲ ਰਹੀਆਂ ਜੀ ਅਤੇ ਇੰਟਰਨੈਟ ਦੀ ਦੁਨੀਆ ਦੇ ਵਿੱਚ ਕਈ ਵਾਰੀ ਆਪਾਂ ਗੁਆਚ ਵੀ ਜਾਂਦੇ ਹਾਂ ਕਿਉਂਕਿ ਮੇਰੇ ਕੋਲ ਇਰਫਾਨ ਪਹੁੰਚੇ ਨੇ ਅਤੇ ਹੈਦਰ ਪਹੁੰਚੇ ਨੇ ਇਹਨਾਂ ਦੇ ਨਾਲ ਆਪਾਂ ਗੱਲਬਾਤ ਕਰਾਂਗੇ ਅੱਜ ਕਿ ਵੀ ਕੀ ਕੁਛ ਇਨਫੋਰਮੇਸ਼ਨ ਲੈ ਕੇ ਆਇਆ ਕਿਉਂਕਿ ਤੁਹਾਨੂੰ ਪਤਾ ਵੀ ਅਲੀ ਜ਼ਫਰ ਜਿਹੜੇ ਨੇ ਬਹੁਤ ਹੀ ਵਧੀਆ ਇਨਸਾਨ ਅਤੇ ਵਧੀਆ ਸਿੰਗਰ ਨੇ ਐਕਟਰ ਵੀ ਨੇ ਅਤੇ ਪਾਕਿਸਤਾਨ ਤੋਂ ਉਹ ਕੈਲਗਰੀ 'ਚ ਪਹੁੰਚ ਰਹੇ ਨੇ ਅਤੇ ਕਿਸ ਕਰਕੇ ਪਹੁੰਚ ਰਹੇ ਨੇ ਅਤੇ ਕੀ ਕੁਛ ਲੈ ਕੇ ਆ ਰਹੇ ਨੇ ਇਨਫੋਰਮੇਸ਼ਨ ਉਹਦੇ ਬਾਰੇ ਸਾਡੇ ਨਾਲ ਸ਼ਾਮਿਲ ਹੋ ਰਹੇ ਨੇ ਬੇਸਿਕਲੀ ਇਮਰਾਨ ਉਹਨਾਂ ਦੇ ਨਾਲ ਗੱਲਬਾਤ ਆਪਾਂ ਕਰਾਂਗੇ ਅਤੇ ਜਾਂ ਗੀਤ ਸੰਗੀਤ ਜਿਹੜਾ ਇਸ ਤੋਂ ਬਾਅਦ ਸੁਣਾ ਦਿੰਦੇ ਹਾਂ ਬਟ ਕੁਇਕਲੀ ਆਪਾਂ ਕੁਛ ਹੋਰ ਉਦੋਂ ਤੱਕ ਤੁਹਾਨੂੰ ਦੋ ਚਾਰ ਖਬਰਾਂ ਜਿਹੜੀਆਂ ਨੇ ਮੈਂ ਮੋਟੀਆਂ ਮੋਟੀਆਂ ਸੁਣਾ ਦਿੰਦਾ ਫਿਰ ਆਪਾਂ ਆਪਣੀਆਂ ਗੱਲਾਂ ਬਾਤਾਂ ਜਿਹੜੀਆਂ ਨੇ ਉਹ ਜਾਰੀ ਰੱਖਦੇ ਇਹਨਾਂ ਦੇ ਨਾਲ ਸਬਰੰਗ ਰੇਡੀਓ 94.7 ਜਿਹੜਾ ਕਿ ਤੁਸੀਂ ਮੰਡੇ ਟਿਊਜ਼ਡੇ ਥਰਸਡੇ ਫਰਾਈਡੇ ਸ਼ਾਮ ਨੂੰ 1-7 to 8 ਅਤੇ ਸੰਡੇ 1 ਵਜੇ ਤੋਂ ਲੈ ਕੇ 5 ਵਜੇ ਤੱਕ ਸੁਣਦੇ ਹੋ ਅੱਜ ਦਾ ਪ੍ਰੋਗਰਾਮ ਇਸੇ ਤਰੀਕੇ ਨਾਲ ਚੱਲੇਗਾ ਉਹ 'ਤੇ ਗੱਲਬਾਤ ਕਰਦੇ ਹਾਂ ਆਪਾਂ ਬਟ ਨਾਲ ਦੀ ਨਾਲ ਹੀ ਥੋੜ੍ਹੀ ਜਿਹੀ ਗੱਲਬਾਤ ਜਿਹੜੀ ਹੈ ਉਹ ਖਬਰਾਂ ਵਾਲੇ ਪਾਸੇ ਨੂੰ ਲੈ ਚੱਲਦੇ ਹਾਂ ਹਲਕੀਆਂ ਜਿਹੀਆਂ ਖਬਰਾਂ ਸੁਣ ਕੇ ਫਿਰ ਵਾਪਸ ਮਿਲਦੇ ਹਾਂ ਅਤੇ ਬਾਕੀ ਦੀ ਗੱਲਬਾਤ ਜਿਹੜੀ ਹੈ ਉਹ ਤੁਹਾਡੇ ਨਾਲ ਸ਼ੇਅਰ ਕਰਦਾ ਜੀ ਮੈਂ ਇਸ ਛੋਟੀ ਜਿਹੀ ਖਬਰ ਤੋਂ ਬਾਅਦ
2: 5 ਮਈ ਦੀ ਰਾਤ ਨੂੰ ਪੰਜਾਬ ਦੇ ਦੋ ਵੱਡੇ ਸ਼ਹਿਰਾਂ ਅੰਮ੍ਰਿਤਸਰ ਅਤੇ ਜਲੰਧਰ ਦੇ ਵਿਚ ਹੋਏ ਬੰਬ ਧਮਾਕਿਆਂ ਨੂੰ ਲੈ ਕੇ ਪੰਜਾਬ ਤੋਂ ਲੈ ਕੇ ਦਿੱਲੀ ਤੱਕ ਦੀ ਸਿਆਸਤ ਪੂਰੀ ਤਰ੍ਹਾਂ ਨਾਲ ਗਰਮਾਈ ਪਈ ਹੈ। ਮੁੱਖ ਮੰਤਰੀ ਭਗਵੰਤ ਮਾਨ ਨੇ ਇਕ ਵਾਰੀ ਫਿਰ ਦਾਅਵਾ ਕੀਤਾ ਹੈ ਕਿ ਬੰਬ ਧਮਾਕਿਆਂ ਦੇ ਪਿੱਛੇ ਬੀਜੇਪੀ ਦਾ ਹੱਥ ਹੈ ਕਿਉਂਕਿ ਪੰਜਾਬ ਦੇ ਵਿਚ ਚੋਣਾਂ ਆਉਣ ਵਾਲੀਆਂ ਹਨ, ਇਸ ਲਈ ਬੀਜੇਪੀ ਪੰਜਾਬ ਦਾ ਮਾਹੌਲ ਖਰਾਬ ਕਰਕੇ ਚੋਣਾਂ 'ਚ ਜਿੱਤਣਾ ਚਾਹੁੰਦੀ ਹੈ। ਉਧਰ ਮੁੱਖ ਮੰਤਰੀ ਦੇ ਬੰਬ ਵਾਲੇ ਦੋ ਵਾਰੀ ਦਿੱਤੇ ਜਾ ਚੁੱਕੇ ਬਿਆਨ ਤੋਂ ਬਾਅਦ ਹੁਣ ਬੀਜੇਪੀ ਨੇ ਸੀਐਮ ਮਾਨ ਨੂੰ ਮਾਣਹਾਨੀ ਦਾ ਨੋਟਿਸ ਭੇਜ ਦਿੱਤਾ ਹੈ। ਬੀਜੇਪੀ ਦੇ ਕੌਮੀ ਜਨਰਲ ਸਕੱਤਰ ਤਰਨ ਚੁੱਗ ਨੇ ਇਹ ਨੋਟਿਸ ਸੀਐਮ ਨੂੰ ਭੇਜਿਆ ਹੈ। ਉਨ੍ਹਾਂ ਮੰਗ ਕੀਤੀ ਹੈ ਕਿ ਮੁੱਖ ਮੰਤਰੀ ਭਗਵੰਤ ਮਾਨ ਆਪਣੇ ਸਾਰੇ ਪਲੇਟਫਾਰਮਾਂ ਤੋਂ ਇਹ ਬਿਆਨ ਹਟਾਉਣ, 7 ਦਿਨਾਂ ਦੇ ਅੰਦਰ ਅੰਦਰ ਮਾਫ਼ੀ ਮੰਗਣ। ਚੁੱਗ ਨੇ ਕਿਹਾ ਕਿ ਮੁੱਖ ਮੰਤਰੀ ਦਾ ਬਿਆਨ ਗੈਰ ਜ਼ਿੰਮੇਦਾਰਾਨਾ ਸੀ, ਸੀਐਮ ਮਾਨ ਸੂਬੇ ਦੇ ਵਿਚ ਕਾਨੂੰਨ ਵਿਵਸਥਾ ਨੂੰ ਕੰਟਰੋਲ ਕਰਨ ਦੇ ਵਿਚ ਨਾਕਾਮ ਰਹੇ ਹਨ ਤੇ ਹੁਣ ਉਲਟਾ ਬੀਜੇਪੀ ਨੂੰ ਇਲਜ਼ਾਮ ਬੀਜੇਪੀ ਦੇ ਸਿਰ ਤੇ ਮੜ ਰਹੇ ਹਨ।
3: ਇਹ ਧਰਮ ਦੇ ਨਾਂ ਤੇ ਲੜਾ ਕੇ ਵੋਟਾਂ ਲੈਂਦੇ ਆ। ਆ ਜਿਹੜੇ ਕੱਲ ਪਰਸੋਂ ਕੱਲ ਜਲੰਧਰ ਅੰਮ੍ਰਿਤਸਰ ਚ ਛੋਟੇ ਮੋਟੇ ਬਲਾਸਟ ਹੋਏ ਨੇ, ਇਹ ਬੀਜੇਪੀ ਦੀ ਐਂਟਰੀ ਦੇ ਸੰਕੇਤ ਨੇ। ਕਹਿੰਦੇ ਵੀ ਆ ਗਏ ਅਸੀਂ, ਹਜੇ ਪਰਸੋਂ ਹੀ ਕਹਿ ਕੇ ਹਟੇ ਉੱਥੇ ਬੰਗਾਲ ਜਿੱਤਣ ਤੋਂ ਬਾਅਦ। ਕਹਿੰਦੇ ਬੰਗਾਲ ਸਰਕਾਰ ਹਮਾਰੀ ਹੈ, ਅਬ ਪੰਜਾਬ ਕੀ ਬਾਰੀ ਹੈ।
4: ਮੈਂ ਮੁੱਖ ਮੰਤਰੀ ਸਾਹਿਬ ਨੂੰ ਕਹਿ ਰਿਹਾ, ਜਾਂ ਤੇ ਤੁਸੀਂ ਸਬੂਤ ਦਿਓ, ਸਾਡੇ ਤੇ ਪਰਚਾ ਰਜਿਸਟਰ ਕਰੋ, ਸਾਨੂੰ ਜੇਲ੍ਹ ਭੇਜੋ ਜੇ ਅਸੀਂ ਭਾਰਤੀ ਜਨਤਾ ਪਾਰਟੀ ਚ ਜ਼ਿੰਮੇਵਾਰ, ਜਾਂ ਖੁਦ ਅਸਤੀਫਾ ਦਿਓ। ਮੁੱਖ ਮੰਤਰੀ ਦੇ ਪਦ ਦੀ ਗਰਿਮਾ ਔਰ ਇੱਕ ਸੀਮਾਵਰਤੀ ਪ੍ਰਾਂਤ ਦਾ ਮੁੱਖ ਮੰਤਰੀ, ਇਸ ਤਰ੍ਹਾਂ ਹੀ ਤੁਸੀਂ ਲੋਕਾਂ ਤੇ ਝੂਠੇ ਆਰੋਪ ਲਗਾਉਂਦੇ ਹੋ।
2: ਉਧਰ ਪੰਜਾਬ ਬੀਜੇਪੀ ਦੇ ਪ੍ਰਧਾਨ ਸੁਨੀਲ ਜਾਖੜ ਦੀ ਅਗਵਾਈ ਦੇ ਵਿਚ ਬੀਜੇਪੀ ਦਾ ਵਫਦ ਪੰਜਾਬ ਦੇ ਡੀਜੀਪੀ ਗੌਰਵ ਯਾਦਵ ਨਾਲ ਮੁਲਾਕਾਤ ਕਰਨ ਪਹੁੰਚਿਆ। ਇਸ ਮੌਕੇ ਡੀਜੀਪੀ ਦਫ਼ਤਰ ਦੇ ਬਾਹਰ ਵੱਡੀ ਗਿਣਤੀ ਦੇ ਵਿਚ ਪੁਲਿਸ ਫੋਰਸ ਤੈਨਾਤ ਕੀਤੀ ਗਈ। ਜਾਖੜ ਨੇ ਕਿਹਾ ਕਿ ਬੰਬ ਧਮਾਕਿਆਂ ਦਾ ਸਿਆਸੀਕਰਨ ਕੀਤਾ ਜਾ ਰਿਹਾ ਹੈ। ਮੁੱਖ ਮੰਤਰੀ ਮਾਨ ਨੇ ਭਾਈਚਾਰਕ ਸਾਂਝ ਨੂੰ ਢਾਲ ਆਈ ਹੈ, ਪੰਜਾਬ 'ਚ ਦੰਗੇ ਕਰਵਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਕਿਉਂਕਿ ਸੀਐਮ ਮਾਨ ਦਾ ਬਿਆਨ ਪੰਜਾਬ 'ਚ ਅੱਗ ਲਾਉਣ ਵਾਲਾ ਹੈ। ਜਾਖੜ ਸਮੇਤ ਬੀਜੇਪੀ ਦੇ ਵਫਦ ਨੇ ਡੀਜੀਪੀ ਤੋਂ ਮੰਗ ਕੀਤੀ ਕਿ ਜੇ ਅਸੀਂ ਗਲਤ ਹਾਂ ਜਾਂ ਤਾਂ ਸਾਨੂੰ ਗ੍ਰਿਫ਼ਤਾਰ ਕਰੋ ਜਾਂ ਫਿਰ ਮੁੱਖ ਮੰਤਰੀ ਭਗਵੰਤ ਮਾਨ ਜਿਹੜੇ ਸਾਡੇ ਤੇ ਇਲਜ਼ਾਮ ਲਾ ਰਹੇ ਹਨ ਉਨ੍ਹਾਂ ਤੋਂ ਪੁੱਛ ਗਿੱਛ ਕਰੋ।
5: ਕੀਤਾ ਜਾਵੇ ਵੀ ਤੁਹਾਨੂੰ ਆਹ ਅਲਫਾਜ਼ ਕਹੇ ਕਿ ਨੇ ਵੀ ਇਸ ਤਰ੍ਹਾਂ ਕਰਕੇ ਅੱਗ ਲਾਓ ਤੇ ਜਦੋਂ ਨਾਮ ਆਊਗਾ ਸ਼੍ਰੀਮਾਨ ਜੀ ਦਾ ਤੇ ਇਹਨਾਂ ਨੂੰ ਵੀ ਬੁਲਾਇਆ ਜਾਵੇ। ਮੈਂ ਤਾਂ ਇੱਥੇ ਤਾਂ ਹੀ ਕਹੂੰਗਾ ਕਿਉਂਕਿ ਜਿਸ ਤਰ੍ਹਾਂ ਪੰਜਾਬ ਪੁਲਿਸ ਅੱਜ ਡਰੀ ਬੈਠੀ ਹੈ ਵੀ ਡੀਜੀਪੀ ਸਾਹਿਬ ਵੀ ਨਦਾਰਦ ਹੋ ਗਏ ਇੱਥੋਂ, ਅਸੀਂ ਕੋਈ ਚੱਕਤਾ ਨਹੀਂ ਵੱਢਣ ਲੱਗੇ, ਸਿੱਧਾ ਗ੍ਰਿਫ਼ਤਾਰੀਆਂ ਦੇਣ ਆਏ ਸੀਗੇ ਵੀ ਸਾਨੂੰ ਗ੍ਰਿਫ਼ਤਾਰ ਕਰੋ, ਅਸੀਂ ਬੰਬ ਚਲਾਉਣ ਵਾਲੇ ਹਾਂ ਤੇ ਸਾਨੂੰ ਗ੍ਰਿਫ਼ਤਾਰ ਕਰੋ, ਨਹੀਂ ਤਾਂ ਇਹਨਾਂ ਨੂੰ ਬੁਲਾਓ। ਅਗਰ ਨਹੀਂ ਬੁਲਾਉਣਗੇ ਨਾ ਸਾਹਿਬ, ਕੱਲ੍ਹ ਮੈਂ ਦੇਖਿਆ ਵੀ ਕੱਲ੍ਹ ਜਦੋਂ ਹੋਏ ਰਾਤ ਬੰਬ ਬਲਾਸਟ

0: mela.ca.
1: ਬਿਲਕੁਲ ਜੀ, ਵਿਸਾਖੀ ਮੇਲਾ ਕੈਲਗਰੀ ਜਿਹੜਾ ਬੜੇ ਲੰਬੇ ਸਮੇਂ ਤੋਂ ਤੁਸੀਂ ਦੇਖਦੇ ਆ ਰਹੇ ਹੋ ਤੇ ਇਸ ਵਾਰੀ ਵੀ ਉਸੇ ਧੂਮਧਾਮ ਦੇ ਨਾਲ ਮਨਾਇਆ ਜਾਏਗਾ। ਸੋ 13ਵਾਂ ਵਿਸਾਖੀ ਮੇਲਾ ਹੈ, ਜਿੰਨੀ ਵਧੀਆ ਤੁਸੀਂ ਦੇਖਣ ਆਉਣਾ ਚਾਹੁੰਦੇ ਹੋ ਤੇ ਪਹੁੰਚੋ ਇੱਥੇ ਇਸ ਮੇਲੇ ਦੇ ਵਿੱਚ ਤੇ ਆਪਣੀ ਰੰਗਾਰੰਗ ਪ੍ਰੋਗਰਾਮ ਦੇਖਣਾ। ਕੁਇਕਲੀ ਥੋੜ੍ਹਾ ਜਿਹਾ ਦੱਸਦਾਂ ਵੀ ਇਸ ਮੇਲੇ ਦੇ ਵਿੱਚ ਤੁਸੀਂ ਜਿੱਥੇ ਫ੍ਰੀ ਲੰਗਰ ਲਾਇਆ ਜਾਏਗਾ ਕਾਫੀ ਦੋਸਤਾਂ ਵੱਲੋਂ, ਮਿਰਚੀ ਰੈਸਟੋਰੈਂਟ ਕਬੂਬ ਰੈਸਟੋਰੈਂਟ ਵਾਲੇ ਵੱਲੋਂ ਵੀ ਫੂਡ ਲੈ ਕੇ ਆਇਆ ਜਾਏਗਾ, ਨਾਲ ਦੀ ਨਾਲ ਗੁਰੂ ਨਾਨਕ ਫਰੀ ਕਿਚਨ ਵਾਲੇ ਆ, ਤੇ ਇਸ ਤੋਂ ਇਲਾਵਾ ਹੋਰ ਕਈ ਦੋਸਤ ਨੇ ਜਿਨ੍ਹਾਂ ਨੇ ਕਮਿਟਮੈਂਟ ਕੀਤੀ ਹੈ ਵੀ ਉਹ ਅਲੱਗ ਅਲੱਗ ਤਰ੍ਹਾਂ ਦਾ ਫੂਡ ਜਿਹੜਾ ਉਹ ਲੈ ਕੇ ਆਉਣਗੇ, ਜਿਹਦੇ ਚ ਸਪੈਸ਼ਲੀ ਕੈਲਗਰੀ ਸਿੱਖ ਮੋਟਰਸਾਈਕਲ ਰਾਈਡਰ ਕਲੱਬ ਦੇ ਮੈਂਬਰ ਜਿਹੜੇ ਨੇ ਉਹ ਵੀ ਲੈ ਕੇ ਆ ਰਹੇ ਨੇ। ਉਹਦੇ ਨਾਲ ਨਾਲ ਆਪਾਂ ਫੂਡ ਤੋਂ ਇਲਾਵਾ ਲੱਸੀ ਤੇ PCCA ਵਾਲੇ ਵੀ ਜਿਹੜੇ ਨੇ ਉਹ ਖੂਬ ਇਸ ਪ੍ਰੋਗਰਾਮ ਦਾ ਹਿੱਸਾ ਹੋਣਗੇ, ਤੇ ਹੋਰ ਬੜੇ ਦੋਸਤ ਜਿਹੜੇ ਨੇ ਮੈਂ ਹੁਣ ਸਾਰਿਆਂ ਦੇ ਨਾਂ ਨਹੀਂ, ਪਰ ਪੱਗਾਂ ਜਿਹੜੀਆਂ ਨੇ ਉਹ ਭਰਪੂਰ ਬੰਨੀਆਂ ਜਾਣਗੀਆਂ ਇਸ ਪ੍ਰੋਗਰਾਮ ਦੇ ਵਿੱਚ। ਮੈਜਿਕ ਵੀ ਦਿਖਾਇਆ ਜਾਏਗਾ, ਜਿਹੜੇ ਮੈਜਿਕ KK ਮੈਜਿਕ ਵਾਲੇ ਨੇ ਉਹ ਮੈਜਿਕ ਦਿਖਾ ਰਹੇ ਨੇ, ਬਟ ਉਸ ਤੋਂ ਇਲਾਵਾ ਬੱਚਿਆਂ ਵਾਸਤੇ ਕਿਉਂਕਿ ਆਪਣੇ ਕਲਚਰ ਨੂੰ ਦੇਖਣਾ, ਟਰੱਕ ਟਰਾਲੀਆਂ ਦੇਖਣੀਆਂ, ਜੀਪਾਂ ਦੇਖਣੀਆਂ, ਉਹ ਸਾਰਾ ਕੁਝ ਵੀ ਦੇਖਣ ਨੂੰ ਮਿਲੇਗਾ ਪੰਜਾਬ ਦਾ ਰੰਗ, ਤੇ ਨਾਲ ਦੀ ਨਾਲ ਹੀ ਹੋਰ ਪੰਜਾਬ ਦੀਆਂ ਕਈ ਚੀਜ਼ਾਂ ਜਿਹੜੀਆਂ ਦੇਖਣ ਨੂੰ ਮਿਲਣਗੀਆਂ। ਸੋ ਇਹ ਸਾਰਾ ਕੁਝ ਸਮਾਨ ਜਿਹੜਾ ਉੱਥੇ ਦੇਖਣ ਨੂੰ ਮਿਲੇਗਾ। ਵਿਸਾਖੀ ਮੇਲਾ .ca ਤੇ ਵਿਜ਼ਿਟ ਕਰਕੇ ਹੋਰ ਜਾਣਕਾਰੀ ਜਿਹੜੀ ਇਹ ਨਾਲ ਦੀ ਨਾਲ ਲਈ ਜਾ ਸਕਦੀ ਹੈ। ਹੁਣ ਆਪਾਂ ਕੁਇਕਲੀ ਵਾਪਸ ਚਲਦੇ ਹਾਂ। ਇਰਫਾਨ ਤੇ ਹੈਦਰ ਜਿਹੜੇ ਕਿ ਸਾਡੇ ਛੋਟੇ ਭਰਾਵਾਂ ਵਾਂਗੂ ਨੇ, ਦੇ ਆਰ ਸੋ ਗੁੱਡ ਕਿਉਂਕਿ ਬਹੁਤ ਹਾਰਡ ਵਰਕਿੰਗ ਤੇ ਵਲੰਟੀਅਰ ਜਿਹੜੇ ਬਹੁਤ ਘੱਟ ਹੁੰਦੇ ਨੇ, ਸੋ ਦੇ ਆਰ ਵਨ ਆਫ ਦੈਮ, ਕਿਉਂਕਿ ਉੱਦਾਂ ਦੇ ਬੱਚੇ ਨੇ ਬਟ ਯੰਗ ਨੇ ਜਿਨ੍ਹਾਂ ਨੇ ਬੜੀ ਮਿਹਨਤ ਕੀਤੀ ਹੈ। ਤੋ ਆਪ ਥੋੜੀ ਜਿਹੀ ਆਪਣੀ ਇੰਟਰੋਡਕਸ਼ਨ ਵੀ ਦੇ ਦਿਓ, ਕਿਉਂਕਿ ਮੈਂ ਦੁਬਾਰਾ ਸੇ ਜਿਨ ਲੋਗੋਂ ਕੋ ਨਹੀਂ ਪਤਾ ਵੀ ਇਰਫਾਨ ਗ੍ਰੀਨ ਡੋਮ ਸੇ ਤੋ ਆਏ ਹਾਂ, ਬਟ ਹੈ ਕੌਣ?
2: ਬਿਲਕੁਲ, ਮਾਈ ਨੇਮ ਇਜ਼ ਇਰਫਾਨ, ਆਈ ਐਮ ਅ ਕਮਿਊਨਿਟੀ ਵਾਲੰਟੀਅਰ। I don't like to think of myself as more than a volunteer, because that was better than being a volunteer. I like to help people, serve people. I'm a university student, and from a young age, I've just been involved with the mosque, Green Dome Mosque, Green Dome Islamic School, and it's just the means by which I give back to the community that's given me so much. Beyond that, I'm just busy with school in university, and
1: yeah. So, what are you
2: studying? I'm studying business right now.
1: Business, very yeah. good. So, business, to acha aap karenge kyunki jab mehnat itni karte hain.
2: Hopefully.
1: Yeah. Very good. So, acha business study kar rahe hain aur ye Green Dome ki itni help kar rahe hain, hamesha hi hamare paas aate hain aur baat karte hain, aur unka jaise business, maine kaha bhi Malik Ashraf sahab ne 3-4 saal pehle ki baat hai jab baatein hum karte the,
2: ki
1: ye shuru hone wala hai aur uske baad wahan pe schoolon ke itni bachchon ki चीजें होंगी एंड एवरीथिंग। अब फाइनली वो टाइम आ गया, भी वो फिल हो गया, भी हमें और भी बनाना है बड़ा। सो दैट्स वंडरफुल। और जी हैदर, आप अली जफर के प्रोग्राम के बारे में और अपने बारे में भी थोड़ा सा बताएं।
3: मेरे बारे में, आई एम बेसिकली आई स्टार्टेड वॉलंटियरिंग एट ग्रीन डोम अबाउट 2-3 इयर्स अगो नाउ। आई रियलाइज्ड दैट लास्ट टाइम व्हेन आई वाज टॉकिंग टू इरफान, आई वाज लाइक मैन इट्स बीन 2-3 इयर्स। जब बंदा बिजी रहता है ना, उसे पता नहीं चलता कितना टाइम इतनी जल्दी चले जाता है, स्पेशली विद वॉलंटियरिंग। लाइक यू नो, यू आर इन्वॉल्वड विद द कम्युनिटी, इट फील्स गुड, बट ऑल्सो एट द सेम टाइम इट कीप्स यू बिजी। And aside from that, I've got my own couple businesses running right now. And so, like, you know, hopefully, like, you know, once the businesses are even doing a lot better too, like, my goal is to help out people, like, you know, get into business themselves too.
1: That's a wonderful idea. Actually, mujhe 16 saal ho gaye yahan pe baith ke ye kaam karte hue, to mujhe bhi kai baar lagta hai 16 saal ho gaye hain। एंड कल परसों मेरे एक दोस्त से बात हो रही थी, तो उन्होंने काफ़ी तरक्की की है फाइनेंशियली, दिस दैट जो भी है, तो मैंने कहा भी आना यार विसाखी पे दिस दैट, तो वो बोले भी अच्छा यार वो अभी तक चल रहा है आपका वो करते हो आप, क्योंकि ऐसा होता ना, मैं दिल में होता है कई, तो मैंने कहा भी हम करते तो हैं, बट हम ना भी करें तो लोग थोड़े रुकने देते हैं, जिनके वो मनपसंद का, जो लोग इतना इन्वॉल्व रहते हैं इन सब चीज़ों में, उनको तो होता भी विसाखी का प्रोग्राम आना है, हमने सबने बाहर मिलजुल के एंजॉय करना है। तो ये जो चीजें होती हैं, आई थिंक भी वॉलंटियर का यही काम होता है।
2: Absolutely.
1: और आप लोगों को इतना खुश करते हो, तो काम तो चलो हमें करना ही है सबको कुछ ना कुछ, बट अगर वॉलंटियरिज्म की जाए और लोगों को अच्छा काम दिया जाए, तो आई थिंक दैट्स वंडरफुल।
2: एग्जैक्टली,
1: तो बिल्कुल बड़ा अच्छा कोशिश है आपकी। तो जी एक बार फिर से थोड़ा सा अली जफर के ऊपर आ जाते हैं,
2: बिल्कुल,
1: कब और कहां क्या होने वाला है।
2: आई विल गिव पीपल, एक्चुअली हैदर, हाउ अबाउट यू गिव द टिकट डिटेल्स टू पीपल।
3: So the tickets, you can purchase them on Eventbrite. They're starting out at $50 for an event like this. Like, you know, you're paying for

0: or tuning in from Okotoks, High River, Strathmore, and beyond, we are one sound, one family, one Sebring. Feel the rhythm, celebrate the culture, and stay connected with voices that matter. More events, more stories, more celebrations are on the way, only on Sebring Radio, your voice across every mile. Visit our official website, www.sebring.ca.
1: ਕੀ ਤੁਹਾਡੀ ਆਪਣੀ ਵੈਬਸਾਈਟ ਹੈ ਪਰ ਤੁਸੀਂ ਟੈਕਸ ਫੋਟੋਜ਼ ਜਾਂ ਵੀਡੀਓਜ਼ ਚੇਂਜਸ ਖੁਦ ਨਹੀਂ ਕਰ ਪਾਉਂਦੇ ਤਾਂ ਤੁਹਾਨੂੰ ਲੋੜ ਹੈ ਆਈ ਵੈਬ ਗਾਇ ਵਾਲਿਆਂ ਨੂੰ 403-400-0300-0203-400-0203 ਤੇ ਕਾਲ ਕਰਨ ਦੀ www.iwebguy.ca
2: एयरड्री अब आपकी फैमिली की सेहत को मिल गया है एक नया घर
3: पेश है लाइफलाइन मेडिकल क्लिनिक जहां बेहतरीन देखभाल आपके बिल्कुल करीब है
2: मिलिए डॉक्टर मघर शाह और डॉक्टर समरीन रहमान से
3: हमारे तजुर्बाकार डॉक्टर्स आपको देते हैं मुकम्मल केयर
2: खवातीन की सेहत से लेकर बच्चों की देखभाल और रूटीन चेकअप्स तक इंग्लिश हिंदी और उर्दू में कंसल्टेशन दस्तियाब है
3: नए पेशेंट्स का खैर मकदम है और वॉक इन सुबह 9 बजे से शाम 6 बजे तक खुले हैं
2: आज ही विजिट करें किंग्स व्यू बुलेवर्ड पर या कॉल करें 587-360-6890 687-360-6890 लाइफलाइन मेडिकल क्लिनिक
3: आपकी सेहत हमारी जिम्मेदारी
4: ਸੋ ਇਹ ਸੀਗਾ ਜੀ ਇੱਕ ਮੈਸੇਜ ਜਿਹੜਾ ਤੁਸੀਂ ਸੁਣਿਆ ਦੇ ਨਾਲ ਜਿੱਦਾਂ ਆਪਾਂ ਪਹਿਲਾਂ ਗੱਲਬਾਤ ਕੀਤੀ ਸੀਗੀ ਵੀ ਸੈਟਰਡੇ ਦਾ ਦਿਨ ਜਿਹੜਾ ਕਾਫੀ ਵੱਡਾ ਦਿਨ ਹੈ ਆਪਣੀ ਕਮਿਊਨਿਟੀ ਵਾਸਤੇ ਉਸ ਦਿਨ ਨਗਰ ਕੀਰਤਨ ਹੋਣ ਜਾ ਰਿਹਾ ਤੇ ਇਸੇ ਸਿਲਸਿਲੇ ਦੇ ਵਿੱਚ ਸਾਡੇ ਨਾਲ ਮਾਰਟਿਨਡੇਲ ਗੁਰੂ ਘਰ ਤੋਂ ਚੇਅਰਮੈਨ ਸਰਦਾਰ ਰਣਬੀਰ ਸਿੰਘ ਪਰਮਾਰ ਜੀ ਸ਼ਾਮਲ ਨੇ ਭਾਅ ਜੀ ਸਤਿ ਸ਼੍ਰੀ ਅਕਾਲ ਤੇ ਵੈਲਕਮ ਟੂ ਸਬਰਿੰਗ
5: ਖਾਲਸਾ
4: ਵਾਹਿਗੁਰੂ ਜੀ ਕੀ ਫਤਿਹ ਜੀ ਤੇ ਬਹੁਤ ਮਿਹਨਤ ਕਰ ਰਹੀ ਜੀ ਤੁਹਾਡੀ ਤੇ ਟੀਮ ਤੇ ਤੁਸੀਂ ਸਾਰੇ ਮੈਂ ਦੇਖ ਰਿਹਾ ਵੀ ਕਾਫੀ ਐਕਟੀਵਿਟੀ ਚੱਲ ਰਹੀ ਹੈ ਤੇ ਥੋੜਾ ਜਿਹਾ ਸਾਨੂੰ ਇਹਦੇ ਬਾਰੇ ਅਪਡੇਟ ਦਿਓ ਜੀ ਕੀ ਕੁਛ ਚੱਲ ਰਿਹਾ ਜੀ
5: ਪਹਿਲਾਂ ਤਾਂ ਇਹ ਆਪਣੇ ਸੈਟਰਡੇ ਨੂੰ ਹੋਣਾ ਇੱਕ ਦਿਨ ਰਹਿ ਗਿਆ ਕੱਲ ਦੀ ਦਿਹਾੜੀ
4: ਜੀ ਜੀ
5: ਤੇ 9 ਤਰੀਕ ਨੂੰ ਹੈਗਾ ਤੇ ਇਹਦੇ ਆਪਣੇ ਜਿਹੜੀ ਇਹਦੀ ਰੂਪ ਰੇਖਾ ਕਿੰਨੇ ਵਜੇ ਚੱਲਣਾ ਇਹ ਤਕਰੀਬਨ 9 ਵਜੇ ਜਿਹੜਾ ਉੱਥੇ ਦੇਸ਼ ਸੇਵਾ ਪਰਮੋਹੇ ਓਪਨਿੰਗ ਰਿਮਾਰਕਸ ਹੋਣਗੇ ਮੇਅਰ ਨੇ ਆਉਣਾ ਸੀ ਪਰ ਉਹ ਕਿਸੇ ਕਾਰਨ ਕਰਕੇ ਨਹੀਂ ਆ ਸਕਦੇ ਹੋਪਫੁਲੀ ਉਹ ਆਪਣਾ ਰੀਪ੍ਰੈਜੈਂਟ ਭੇਜੂਗੇ ਕੋਈ
4: ਠੀਕ ਹੈ ਜੀ
5: ਤੇ 9:30 ਵਜੇ ਉੱਥੋਂ ਨਗਰ ਕੀਰਤਨ ਹੋਊਗਾ ਜੀ ਰਵਾਨਾ ਤੇ ਰਾਹ ਵਿੱਚ ਵੀ ਪੜਾ ਹੋਣਗੇ ਜਿੱਥੇ ਸੰਗਤ ਮਹਾਰਾਜ ਜੀ ਦੇ ਦਰਸ਼ਨ ਕਰ ਸਕਦੀ ਨਾ ਆਪਣੇ ਮੱਥਾ ਟੇਕ ਸਕਦੇ ਆ ਤੇ 1:30 ਵਜੇ ਸਾਡੀ ਹੈਗੀ ਆ ਬਈ ਪ੍ਰੇਰੀ ਵਿੰਡ ਪਹੁੰਚ ਜੂਗਾ ਤੇ ਉੱਥੇ ਘੰਟਾ ਕੁ ਰੁਕੂਗਾ ਉੱਥੇ ਵੀ ਜਿਹਨ ਦਰਸ਼ਨ ਕਰਨੇ ਨੇ ਤੇ ਉਹ ਤੋਂ ਬਾਅਦ ਦੇ ਵਿੱਚ ਆਪਾਂ ਗੁਰਦੁਆਰਾ ਸਾਹਿਬ ਲੈ ਆਉਣਾ ਜਿਹੜਾ ਮਹਾਰਾਜ ਜੀ ਦਾ ਫਲੋਟ ਆ ਤੇ ਉੱਥੇ ਜਿਹੜੇ ਡੈਜੀਗਨੇਟਡ ਬੰਦੇ ਹੋਣਗੇ ਉਹੀ ਨਾਲ ਆਉਣਗੇ ਬਾਕੀ ਇਹਦੀ ਸਾਰੀ ਸੰਗਤ ਪ੍ਰੇਰੀ ਵਿੰਡ ਰਹੂਗੀ ਹਨਾ
4: ਠੀਕ ਹੈ
5: ਤੇ 50-100 ਬੰਦਾ ਨਾਲ ਆਊਗਾ
4: ਤੇ
5: ਬਾਕੀ ਇੱਥੇ ਜਿਹੜੀ ਬਾਕੀ ਜਿਹੜੀ ਐਕਟੀਵਿਟੀਜ਼ ਆ ਜਿਵੇਂ ਟੈਂਟ ਲੱਗਣਾ ਗੁਰੂ ਘਰ ਦੀਆਂ ਸਟੇਜਾਂ ਹੋਣਗੀਆਂ ਦੋ ਜਿੱਥੇ ਢਾਡੀ ਵਾਰਾਂ ਕੀਰਤਨ ਤੇ ਹੋਰ ਜਿਹੜੇ ਬਾਹਰੋਂ ਸਾਡੇ ਗੈਸਟ ਆਉਣੇ ਨੇ ਪੋਲੀਟੀਸ਼ੀਅਨ ਜਾਂ ਹੋਰ ਵੀ ਜਿਹੜੇ ਪੰਥਕ ਬੁਲਾਰੇ ਆਉਣੇ ਨੇ ਉਹ ਉਹਨਾਂ ਸਟੇਜਾਂ ਤੇ ਸੰਬੋਧਨ ਕਰੂਗੇ ਤੇ ਤਕਰੀਬ ਬਾਕੀ ਜਿਹੜੇ ਫੂਡ ਵਗੈਰਾ ਉਹ ਵੀ ਸਾਰਾ ਇੱਥੇ ਵੈਂਡਰ ਸਾਰੇ ਪ੍ਰੇਰੀ ਵਿੰਡ ਦੇ ਵਿੱਚ ਹੋਣਗੇ ਤੇ ਉਹਦੇ ਨਾਲ ਨਾਲ 4-5 ਹੋਰ ਵੀ ਸਾਡੇ ਫਲੋਟ ਹੋਣਗੇ ਖਾਲਸਾ ਸਕੂਲ ਦਾ ਸ਼ਹੀਦਾਂ ਦਾ ਫਲੋਟ ਆ ਤੇ ਬਾਕੀ ਖਾਲਸਾ ਕ੍ਰੈਡਿਟ ਯੂਨੀਅਨ ਦਾ ਯੂਥ ਦਾ ਫਲੋਟ ਹੈਗਾ ਤੇ ਉਹ ਵੀ ਨਾਲ ਚੱਲਣਗੇ ਤੇ ਵਲੰਟੀਅਰ ਵੀ ਸਾਡੇ ਕੋਲ ਹੈ ਨੇ ਰੋਪ ਟੀਮ ਆ ਤੇ ਐਤਕੀ ਸਿਕਿਉਰਿਟੀ ਨੂੰ ਮੱਦੇ ਨਜ਼ਰ ਰੱਖਦੇ ਤੇ ਪੁਲਿਸ ਵਾਲੇ ਹੋਣਗੇ ਜਿਹੜੀ ਸਿਕਿਉਰਿਟੀ ਹਾਇਰ ਕੀਤੀ ਆ ਤੇ ਉਹ ਤੋਂ ਇਲਾਵਾ ਐਕਸਟਰਾ ਜਿਹੜੀ ਆਪਾਂ ਨੌਜਵਾਨਾਂ ਨੂੰ ਵੀ ਇਸ ਬਾਰੇ ਕਿਹਾ ਹੈਗਾ ਉਹਨਾਂ ਤੇ ਸਪੈਸ਼ਲ ਉਹਨਾਂ ਨੂੰ ਜਿਹੜੀ ਯੂਨੀਫਾਰਮ ਦਿੱਤੀ ਉੱਥੇ ਲਿਖਿਆ ਹੋਊਗਾ ਦਸ਼ਮੇਸ਼ ਕਲਚਰ ਸੈਂਟਰ ਟਾਸਕ ਫੋਰਸ ਹਾਂ ਤੇ ਮੇਕਸ਼ੋਰ ਸੰਗਤ ਨੂੰ ਇਹੀ ਬੇਨਤੀ ਆਵੇ ਜਿੰਨੇ ਵੀ ਵਲੰਟੀਅਰ ਨੇ ਸਾਡੇ ਡੈਜੀਗਨੇਟਡ ਉਹਨਾਂ ਨੂੰ ਤੁਸੀਂ ਫੋਲੋ ਕਰਨਾ ਨਗਰ ਕੀਰਤਨ ਦੇ ਰਾਊਟ ਦੇ ਵਿੱਚ ਚੱਲਣਾ ਘਾਹ ਵਗੈਰਾ ਤੇ ਨੀ ਕਿਸੇ ਨੇ ਵੀ ਤੁਰਨਾ ਹੈਗਾ ਤੇ ਡਿਸਿਪਲਿਨ ਦੇ ਵਿੱਚ ਰਹਿ ਕੇ ਪੂਰਾ ਧਾਰਮਿਕ ਮਾਹੌਲ ਕਿਉਂਕਿ ਆਪਣਾ ਇੱਕ ਇਹ ਧਾਰਮਿਕ ਸਮਾਗਮ ਦੀ ਤਰ੍ਹਾਂ ਹੈਗਾ ਤੇ ਖਾਲਸਾ ਸਾਜਨਾ ਦਿਵਸ ਦੇ ਸੰਬੰਧ ਨੂੰ ਮੁੱਖ ਰੱਖ ਕੇ ਆਪਾਂ ਜਿਹੜਾ ਆਪਣਾ ਸੁਭਾਅ ਆ ਜਾਂ ਆਪਣੀਆਂ ਭਾਵਨਾਵਾਂ ਵੀ ਉਸੇ ਤਰ੍ਹਾਂ ਰੱਖਣੀਆਂ ਹਨਾ ਤੇ ਇਹਨੂੰ ਮੇਲਾ ਟਾਈਪ ਨੀ ਬਣਾਉਣਾ ਹੈਗਾ
4: ਬਿਲਕੁਲ ਜੀ ਬਹੁਤ ਵਧੀਆ ਤੁਸੀਂ ਮੈਸੇਜ ਦਿੱਤਾ ਕਿਉਂਕਿ ਅਕਸਰ ਲੋਕ ਜਦੋਂ ਧਾਰਮਿਕ ਗੱਲਬਾਤ ਕਰਦੇ ਆ ਤੇ ਉੱਥੇ ਉਹ ਸਾਰਾ ਕੁਝ ਭੁੱਲ ਭਾਲ ਕੇ ਸੋਚਦੇ ਵੀ ਇਕੱਠੇ ਹੋਏ ਆ

0: ਤੇ ਆਪਾਂ ਇਹਨੂੰ ਮੇਲੇ ਦੀ ਤਰ੍ਹਾਂ ਹੀ ਅਟੈਂਡ ਕਰੀਏ ਸੋ ਯੂ ਆਰ ਵੈਰੀ ਰਾਈਟ
1: ਹਾਂਜੀ ਬਾਕੀ ਜਿਹੜੀਆਂ ਇਹਦੀਆਂ ਤਿਆਰੀਆਂ ਜਿਵੇਂ ਦੱਸਿਆ 3-4 ਮਹੀਨੇ ਤੋਂ ਚੱਲਦੀਆਂ ਇਹਦੇ ਪਿੱਛੇ ਬਹੁਤ ਭਾਰੀ ਮਿਹਨਤ ਕਰਨੀ ਪੈਂਦੀ ਇਹਦੇ ਵਿੱਚ ਨਗਰ ਕੀਰਤਨ ਵਾਲੇ ਦਿਨ ਉਸ ਤੋਂ ਪਹਿਲਾਂ ਹਜ਼ਾਰਾਂ ਵਲੰਟੀਅਰ ਹੁਣ ਵੀ ਤੁਸੀਂ ਗੁਰਦੁਆਰਾ ਸਾਹਿਬ ਜਾਓਗੇ ਉੱਥੇ ਕੋਈ ਕੁੱਕ ਕਰਨ ਲੱਗਿਆ ਕੋਈ ਕੁਛ ਕਰਨ ਲੱਗਿਆ ਵਿਚਾਰੇ ਸਾਰੇ ਸੇਵਾ ਕਰਦੇ ਨੇ ਤੇ ਜਿੰਨੇ ਵੈਂਡਰਸ ਨੇ ਇਹ ਵੀ ਸਾਰੇ ਵਿਚਾਰੇ ਫੂਡ ਲੈ ਕੇ 25-30 ਹਜ਼ਾਰ ਡਾਲਰ ਤੱਕ ਦਾ ਫੂਡ ਇੱਥੇ ਵਰਤਾਉਂਦੇ ਨੇ ਹਨਾ ਤੇ ਆਪਾਂ ਸਾਰਿਆਂ ਦੀ ਰਿਸਪੈਕਟ ਕਰੀਏ ਘੱਟੋ ਘੱਟ ਸਾਡਾ ਜਿਹੜਾ ਫਰਜ਼ ਆ ਡਿਸਿਪਲਿਨ ਬਣਾ ਕੇ ਰੱਖੀਏ ਤੇ ਜਿਹੜਾ ਫੂਡ ਵੇਸਟ ਨੀ ਹੋਣਾ ਕਰਨਾ ਚਾਹੀਦਾ ਜਿਵੇਂ ਗਾਰਵੇ ਦੇ ਵਿੱਚ ਕਈ ਵਾਰੀ ਅੱਧੇ ਅੱਧੇ ਪੀਜੇ ਪਏ ਹੁੰਦੇ ਆ ਪਾਣੀ ਦੇ 2 ਘੁੱਟ ਪੀ ਕੇ ਬੋਤਲ ਥੱਲੇ ਗਾਰਵੇ ਸੁੱਟ ਦਿੰਦੇ ਹਨਾ ਉਹ ਸਾਰੀਆਂ ਚੀਜ਼ਾਂ ਦੀ ਮੈਂ ਇਹੀ ਕਿੰਨਾ ਰਿਸਪੈਕਟ ਕਰਿਆ ਕਰੋ ਦੇਖੋ ਸੰਸਾਰ ਦੇ ਵਿੱਚ ਕਿੰਨੇ ਥਾਂ ਦੇ ਵਿਚਾਰੇ ਨੂੰ ਕਈ ਨੂੰ 2-3 ਦਿਨ ਫੂਡ ਹੀ ਨਹੀਂ ਮਿਲਦਾ ਭੁੱਖਮਰੀ ਹਨਾ ਤੇ ਮੈਂ ਤਾਂ ਇਹ ਵੀ ਨਾਲ ਕਹਿੰਦਾ ਹੁੰਦਾ ਵੀ ਜਿੰਨੇ ਇੱਥੇ ਸਾਡੇ ਵੈਂਡਰ ਹੁੰਦੇ ਨੇ ਜਾਂ ਜਿੰਨੇ ਵਲੰਟੀਅਰ ਹੁੰਦੇ ਨੇ ਉਹਨਾਂ ਨੂੰ ਧੰਨਵਾਦ ਵੀ ਕਹਿ ਕੇ ਜਾਇਆ ਕਰੋ ਜ਼ਰੂਰ ਵੇ ਭਾਈ ਤੁਹਾਡਾ ਧੰਨਵਾਦ ਤੁਸੀਂ ਏਡੀ ਵੱਡੀ ਇਵੈਂਟ ਨੂੰ ਜਿਹੜਾ ਇੱਕ ਦਿਨ ਦੇ ਵਿੱਚ ਇੰਨੇ ਵਧੀਆ ਤਰੀਕੇ ਨਾਲ ਆਰਗੇਨਾਈਜ਼ ਕਰਕੇ ਇੰਨੀ ਸੇਵਾ ਕਰ ਰਹੇ ਹੋ
0: ਨਹੀਂ ਬਿਲਕੁਲ ਜੀ ਬਹੁਤ ਬਹੁਤ ਵਧੀਆ ਤੁਸੀਂ ਦੱਸਦੇ ਪਏ ਹੋ ਕਿਉਂਕਿ ਲੋਕ ਅਕਸਰ ਕਈ ਵਾਰੀ ਰਿਸਪੈਕਟ ਨਹੀਂ ਕਰਦੇ ਡਿਸੀਜਨ ਦੀ ਸੋ ਇਸ ਕਰਕੇ ਬੈਟਰ ਹੁੰਦਾ ਵੀ ਉਹ ਟਾਈਮ ਦੇ ਨਾਲ ਉੱਥੇ ਪਹੁੰਚਣ ਆਪਣਾ ਖਾਣਾ ਪੀਣਾ ਖਾਣ ਕਮਿਊਨਿਟੀ ਦੀ ਗੈਟ ਟੁਗੈਦਰ ਕਰਨ ਤੇ ਰੂਲਸ ਰੈਗੂਲੇਸ਼ਨ ਨੂੰ ਜ਼ਰੂਰ ਫੋਲੋ ਕਰਨ
1: ਬਿਲਕੁਲ ਜੀ ਬਿਲਕੁਲ
0: ਹਾਂਜੀ ਜੀ ਬਹੁਤ ਬਹੁਤ ਵਧੀਆ
1: ਜੀ ਆਪਣੇ ਪਰਿਵਾਰਾਂ ਸਮੇਤ ਹੋਮਾਕੇ ਪਹੁੰਚੋ ਤੇ ਹਰੇਕ ਦੇ ਨਾਲ ਪਿਆਰ ਦੇ ਨਾਲ ਬੋਲੋ ਖੁਸ਼ ਹੋ ਕੇ ਬੋਲੋ
0: ਬਿਲਕੁਲ ਤੇ ਆਪਣੇ ਆਸੇ ਪਾਸੇ ਕੋਈ ਸੇਫਟੀ ਸਕਿਉਰਿਟੀ ਦਾ ਮੈਨੂੰ ਲੱਗਦਾ ਧਿਆਨ ਰੱਖੋ ਜੇ ਕਿਤੇ ਹਨਾ ਕੋਈ ਏਦਾਂ ਦੇ ਇੰਸੀਡੈਂਟ ਹੋ ਜਾਵੇ ਤੇ
1: ਕੋਈ ਵੀ ਦੇ ਦੇ ਸਸਪੀਸ਼ੀਅਸ ਐਕਟੀਵਿਟੀ ਵਲੰਟੀਅਰ ਨੂੰ ਕਹੇ ਨੂੰ ਦੱਸੇ ਉਹਨਾਂ ਦੇ ਗਾਹਾਂ ਲੀਡ ਲੀਡ ਹੋਣਗੇ 10-10 ਬੰਦਿਆਂ ਦੇ ਲੀਡਰ ਬਣਾਏ ਨੇ ਉਹਨਾਂ ਦੇ ਫਿਰ ਗਾਹਾਂ ਸਕਿਉਰਿਟੀ ਦੇ ਨਾਲ ਪੁਲਿਸ ਦੇ ਨਾਲ ਸੰਪਰਕ ਤਾਂ ਕਿ ਆਪਾਂ ਕੋਈ ਵੀ ਘਟਨਾ ਹੋਣ ਤੋਂ ਪਹਿਲੇ ਰੋਕ ਕਰੇ ਹੋਪਫੁਲੀ ਇਹੋ ਜਿਹਾ ਕੁਛ ਹੋਣਾ ਤਾਂ ਨੀ ਹੈਗਾ ਪਰ ਫਿਰ ਵੀ ਆਪਾਂ ਨੂੰ ਅਵੇਅਰ ਜ਼ਰੂਰ ਰਹਿਣਾ ਚਾਹੀਦਾ ਨਾ
0: ਬਿਲਕੁਲ ਬਿਲਕੁਲ ਕਿਉਂਕਿ ਕਈ ਵਾਰੀ ਹੁਣ ਜਿੱਦਾਂ ਆਪ ਦੇਖਦੇ ਹਾਂ ਇੰਸੀਡੈਂਟ ਕਿਤੇ ਨਾ ਕਿਤੇ ਕਈ ਲੋਕੀ ਗਲਤ ਐਕਟੀਵਿਟੀਜ਼ ਦੇ ਵਿੱਚ ਇਨਵੋਲਵ ਹੋਏ ਨੇ ਜਿੱਦਾਂ ਹਨਾ ਪੁਲਿਸ ਨੇ ਵਾਰਨਿੰਗ ਵੀ ਕੀਤੀ ਤੇ ਪਿਛਲੀ ਵਾਰੀ ਆਪਾਂ ਤੇ ਉਸ ਤਰ੍ਹਾਂ ਦੀਆਂ ਚੀਜ਼ਾਂ ਦਾ ਕਿਤੇ ਵੀ ਕੋਈ ਲੱਗੇ ਕੋਈ ਬੰਦਾ ਤੇ ਉਸ ਬੰਦੇ ਨੂੰ ਆਇਡੈਂਟੀਫਾਈ ਕਰਨਾ ਚਾਹੀਦਾ ਬਹੁਤ ਵਧੀਆ ਅਮੀਰ ਭਾਅ ਜੀ ਬੜਾ ਤੁਹਾਨੂੰ ਪਹਿਲਾਂ ਬਹੁਤ ਬਹੁਤ ਵਧਾਈਆਂ ਹੋਣ ਬੜਾ ਸਕਸੈਸਫੁਲ ਪ੍ਰੋਗਰਾਮ ਹੋਏਗਾ ਤੁਹਾਡੀ ਹਾਂਜੀ ਕਮੇਟੀ ਦੇ ਅੰਡਰ ਪਹਿਲੀ ਵਾਰੀ ਹੋ ਰਿਹਾ ਜੀ ਬਿਲਕੁਲ
1: ਜੀ
0: ਤੇ ਥੈਂਕ ਯੂ ਵੈਰੀ ਮੱਚ ਭਾਅ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਥੈਂਕ ਯੂ ਵੈਰੀ ਮੱਚ ਜੀ ਸੋ ਇਹ ਸੀਗੇ ਜੀ ਰਣਬੀਰ ਪਰਮਾਰ ਜੀ ਜਿਹੜੇ ਕਿ ਚੇਅਰਮੈਨ ਨੇ ਗੁਰਦੁਆਰਾ ਮਾਰਟੀਨਜਲ ਗੁਰੂ ਘਰ ਦੇ ਤੇ ਰਾਈਟ ਨੂੰ ਉਹਨਾਂ ਦੇ ਨਾਲ ਆਪਾਂ ਗੱਲਬਾਤ ਕੀਤੀ ਹੈ ਉਹਨਾਂ ਦਾ ਮੈਸੇਜ ਤੁਸੀਂ ਸੁਣ ਲਿਆ ਕਿ ਵੀ ਆਪਾਂ ਆਪਣੇ ਆਪ ਨੂੰ ਥੋੜ੍ਹਾ ਜਿਹਾ ਇਸ ਵਾਰੀ ਵਧੀਆ ਤਰੀਕੇ ਨਾਲ ਧਿਆਨ 'ਚ ਰੱਖੀਏ ਕਿ ਗੁਰੂ ਘਰ ਦੇ ਵਿੱਚ ਆਉਣਾ ਹੈ ਅਤੇ ਜਾਂ ਤੁਸੀਂ ਬਾਹਰ ਵੀ ਸੰਗਤ ਨੇ ਪਹੁੰਚਣਾ ਅਤੇ ਇਹਨੂੰ ਮੇਲੇ ਦੀ ਤਰ੍ਹਾਂ ਨਾ ਕੰਸੀਡਰ ਕੀਤਾ ਜਾਵੇ ਨੋ ਡਾਊਟ ਆਪਾਂ ਆਪਣਾ ਵੱਖਰਾ ਪ੍ਰੋਗਰਾਮ ਜਿਹੜਾ ਉਹ ਮੇਲੇ ਦੀ ਤਰ੍ਹਾਂ ਆਪਾਂ ਕਰ ਰਹੇ ਹਾਂ ਬਟ ਉਹ ਇੱਕ ਮੇਲਾ ਹੈ ਜਿਹੜਾ ਆਪਾਂ ਔਰਗਨਾਈਜ਼ ਕਰਦੇ ਹਾਂ ਬਟ ਦਿਸ ਵਨ ਇਜ਼ ਅ ਰਿਲੀਜੀਅਸ ਪ੍ਰੋਗਰਾਮ ਹੈ ਜਿਹਦੇ 'ਚ ਤੁਸੀਂ ਆਪਣੀਆਂ ਧਾਰਮਿਕ ਭਾਵਨਾਵਾਂ ਦੇ ਨਾਲ ਆਉਣਾ ਅਤੇ ਉੱਥੇ ਪ੍ਰੋਗਰਾਮ ਦੇ ਵਿੱਚ ਜਿੱਥੇ ਵੀ ਸਦਭਾਵਨਾ ਪੂਰੀ ਬਣਾ ਕੇ ਰੱਖਣੀ ਹੈ ਕਿਸੇ ਦੇ ਨਾਲ ਕੋਈ ਵੈਰ ਵਿਰੋਧ ਇੱਦਾਂ ਦੀਆਂ ਚੀਜ਼ਾਂ ਜਿਹੜੀਆਂ ਨਾ ਹੋਣ ਸਾਰੇ ਲੋਕ ਜਿਹੜੇ ਨੇ ਜਿਹੜੇ ਫੂਡ ਦੇ ਵੈਂਡਰਸ ਹੁੰਦੇ ਨੇ ਬੇਸਿਕਲੀ ਜਿੱਦਾਂ ਉਹਨਾਂ ਦੱਸਿਆ ਵੀ ਇੱਕ ਵੈਂਡਰ 25-30 ਹਜ਼ਾਰ ਡਾਲਰ ਦਾ ਜਿਹੜਾ ਫੂਡ ਹੈ ਉਸ ਦਿਨ ਡਿਸਟ੍ਰੀਬਿਊਟ ਕਰਦਾ ਅਤੇ ਤੁਹਾਡੇ ਵਾਸਤੇ ਵਧੀਆ ਮੌਕਾ ਵੀ ਤੁਸੀਂ ਜਾਓ ਵਧੀਆ ਫੂਡ ਖਾਓ ਮੈਂ ਦੇਖਿਆ ਲੋਕ ਘਰ ਵਾਸਤੇ ਵੀ ਕਾਫੀ ਕੁਛ ਲੈ ਕੇ ਆਉਂਦੇ ਨੇ ਕਾਰਪੋਰੇਸ਼ਨ ਜਿਹੜੀਆਂ ਨੇ ਕਾਫੀ ਕੁਛ ਬਣਦੀਆਂ ਹੁੰਦੀਆਂ ਸੋ ਇਹ ਸਾਰੀਆਂ ਚੀਜ਼ਾਂ ਜਿਹੜੀਆਂ ਨੇ ਉਹ ਸਕਸੈਸਫੁਲ ਤਦੇ ਹੁੰਦੀਆਂ ਜੇ ਤੁਸੀਂ ਸਹਿਯੋਗ ਕਰਦੇ ਹੋ ਚੰਗੇ ਤਰੀਕੇ ਨਾਲ ਜੇ ਤੁਸੀਂ ਸਹਿਯੋਗ ਨਹੀਂ ਕਰਦੇ ਤੇ ਫਿਰ ਕੰਮ ਜਿਹੜਾ ਉਹ ਖਰਾਬ ਹੋ ਜਾਂਦਾ ਸੋ ਇਸ ਕਰਕੇ ਇਸ ਪ੍ਰੋਗਰਾਮ ਦਾ ਹਿੱਸਾ ਬਣੋ ਤੇ ਨਗਰ ਕੀਰਤਨ ਜਿਹੜੇ ਨੇ ਇਹ 9 ਤਰੀਕ ਨੂੰ ਸ਼ਨੀਵਾਰ ਵਾਲੇ ਦਿਨ ਹੋਣਗੇ ਸਵੇਰੇ 9:30 ਵਜੇ ਉੱਥੋਂ ਸ਼ੁਰੂਆਤ ਹੋਏਗੀ ਜੀ ਜਿੱਦਾਂ ਇਹਨੇ ਦੱਸਿਆ ਅਤੇ ਉਸ ਤੋਂ ਪਹਿਲਾਂ ਪਹਿਲਾਂ ਪਹੁੰਚ ਕੇ ਅਤੇ ਆਪਣਾ ਤੁਸੀਂ ਮੱਥਾ ਟੇਕ ਕੇ ਅਤੇ ਬਾਕੀ ਦੀਆਂ ਐਕਟੀਵਿਟੀਜ਼ ਦੇ ਵਿੱਚ ਇਨਵੋਲਵ ਹੋ ਸਕਦੇ ਹੋ ਸੋ ਆਈ ਹੋਪ ਅੱਜ ਦਾ ਪ੍ਰੋਗਰਾਮ ਜਿਹੜਾ ਤੁਸੀਂ ਪਸੰਦ ਕੀਤਾ ਹੋਏਗਾ ਅਤੇ ਕੱਲ੍ਹ ਨੂੰ ਫਿਰ ਮਿਲਾਂਗੇ 7 ਵਜੇ ਤੋਂ ਲੈ ਕੇ 8 ਵਜੇ ਤੱਕ ਇਹ ਪ੍ਰੋਗਰਾਮ ਤੁਸੀਂ ਮੰਡੇ ਟਿਊਜ਼ਡੇ ਥਰਸਡੇ ਫਰਾਈਡੇ ਸ਼ਾਮ ਨੂੰ 7 ਤੋਂ 8 ਅਤੇ ਸੰਡੇ 1 ਵਜੇ ਤੋਂ ਲੈ ਕੇ 5 ਵਜੇ ਤੱਕ ਸੁਣਦੇ ਹੋ ਅੱਜ ਦਾ ਪ੍ਰੋਗਰਾਮ 8 ਵਜੇ ਤੱਕ ਚੱਲਣਾ ਅਤੇ ਨਾਲ ਦੀ ਨਾਲ ਤੁਹਾਨੂੰ ਦੱਸ ਦਿਓ ਵੀ ਵਿਸਾਖੀ ਵਾਲਾ ਜਿਹੜਾ ਮੇਲਾ ਉਹ ਅਗਲੇ ਸ਼ਨੀਵਾਰ ਨੂੰ ਹੋਏਗਾ ਜਿਹਦੇ 'ਚ ਤੁਸੀਂ ਜੈਨਸਿਸ ਸੈਂਟਰ 'ਚ ਪਹੁੰਚਣਾ ਉਹਦੇ ਬਾਰੇ ਹੋਰ ਜਾਣਕਾਰੀ ਲੈਣੀ ਵਿਸਾਖੀ ਮੇਲਾ .ca ਤੇ ਵਿਜ਼ਿਟ ਕਰਕੇ ਲੈ ਸਕਦੇ ਹੋ ਜਾਂ ਤੁਸੀਂ ਮੇਰੇ ਨਾਲ 4034000203 'ਤੇ ਸੰਪਰਕ ਕਰਕੇ ਲੈ ਸਕਦੇ ਹੋ ਸਬਰਮ ਰੇਡੀਓ ਦੇ ਪ੍ਰੋਗਰਾਮ ਦੇ ਥਰੂ ਕੋਈ ਮੈਸੇਜ ਦੇਣਾ ਚਾਹੁੰਦੇ ਹੋ ਅਤੇ

0: again same number 403-400-0203 ਜਾਂ sabrang.ca ਤੇ ਵਿਜ਼ਿਟ ਕਰਕੇ ਹੋਰ ਜਾਣਕਾਰੀ ਜਿਹੜੀ ਹੈ ਲਈ ਜਾ ਸਕਦੀ ਹੈ। ਤੇ ਹੁਣੇ ਹੁਣੇ ਇਰਫਾਨ ਵੀ ਸਾਡੇ ਕੋਲੋਂ ਉੱਠ ਕੇ ਗਏ, 17 ਤਰੀਕ ਨੂੰ ਉਹਨਾਂ ਦਾ ਵੀ ਪ੍ਰੋਗਰਾਮ ਹੈ ਜਿਹਦੇ ਚਾਲੀ ਜਫਰ ਆ ਰਹੇ ਨੇ ਜੈਂਸੀ ਦੇ ਅੰਦਰ ਹੀ, ਉੱਥੇ ਉਹਦੀਆਂ ਟਿਕਟਾਂ ਇਵੈਂਟ ਬਰਾਈਟ ਤੋਂ ਤੁਸੀਂ ਲੈ ਸਕਦੇ ਹੋ, $50 ਤੋਂ ਲੈ ਕੇ $150-$250 ਤੱਕ ਦੀਆਂ ਟਿਕਟਾਂ ਨੇ ਜਿਹੜੀਆਂ ਵਧੀਆ ਤਰੀਕੇ ਨਾਲ ਇੰਜੋਏ ਕੀਤਾ ਜਾ ਸਕਦਾ ਪ੍ਰੋਗਰਾਮ। ਅੱਜ ਦਾ ਪ੍ਰੋਗਰਾਮ ਇੱਥੇ ਹੀ ਸਮਾਪਤ ਕਰਨ ਦੀ ਇਜਾਜ਼ਤ ਦਿਓ ਤੇ ਥੈਂਕ ਯੂ ਵੈਰੀ ਮੱਚ, ਗੁੱਡ ਨਾਈਟ ਐਂਡ ਸ਼ੱਬਾ ਖੈਰ ਟੂ ਆਲ ਜੀ, ਥੈਂਕ ਯੂ।
1: The time is 8 p.m. You are listening to Fairchild Radio CHKF FM 94.7, a multicultural radio station in Calgary.

0: 94.7 FM रेडियो सुरसंगम हर हफ्ते 20 घंटे सुनो मंडे टू फ्राइडे शाम 4 टू 5 कुलदीप सिंह विचार चर्चा शाम 8 टू 9 जितेंद्र पन्नू रेडियो सुरसंगम .ca फोन 403-585-0910 रेडियो सुरसंगम
1: Whenever you want it, wherever you are, at the palm of your hands. Listen to FM 94.7 anywhere with the Fairchild Radio app. Available now for free on your device's player or app store. Connecting you to the community. Anytime, anywhere.
0: ਪੰਜਾਬ ਤੋਂ ਪ੍ਰਸਿੱਧ ਪੱਤਰਕਾਰ ਜਤਿੰਦਰ ਪੰਨੂ ਜੀ ਨੂੰ ਸੋਮਵਾਰ ਤੋਂ ਸ਼ੁੱਕਰਵਾਰ ਰੇਡੀਓ ਸੁਰਸੰਗਮ 94.7 FM ਤੇ ਸੁਣੋ ਹਫਤੇ ਦੇ 20 ਘੰਟੇ ਰੇਡੀਓ ਸੁਰਸੰਗਮ radiosursangam.ca ਫੋਨ 403-585-0910 ਰੇਡੀਓ ਸੁਰਸੰਗਮ
2: The following program speaks to the South Asian community uniting the world for your listening pleasure at Fairchild Radio the multicultural spirit of Calgary CHKF 94.7 FM

0: ਹਰ ਸਮੇਂ ਤੁਹਾਡੇ ਸੰਗ ਤੁਹਾਡਾ ਆਪਣਾ ਇਹ ਰੇਡੀਓ ਸੁਰਸੰਗਮ।
1: ਓਹੋ ਅੱਜ ਫੇਰ ਨੀ ਲੋਡ ਮਿਲਿਆ,
2: ਕੀ ਹੋਇਆ?
1: ਬਸ ਪੁੱਛਣਾ, ਇੰਸ਼ੋਰੈਂਸ ਕਨਫਰਮੇਸ਼ਨ ਨਹੀਂ ਆਈ ਟਾਈਮ ਤੇ, ਤੇ ਹੁਣ ਫੇਰ ਇੱਕ ਦਿਨ ਵੇਟ ਕਰਨੀ ਪੈਣੀ ਹੈ, ਤੇ ਬੱਚਿਆਂ ਨੂੰ ਫੇਰ ਨੀ ਮਿਲ ਹੋਣਾ ਦੋ ਦਿਨ।
2: ਓਹੋ ਰਹਿ ਗਏ ਨਾ ਫੇਰ ਪਿੱਛੇ। ਮੈਂ ਸੁਣਿਆ ਹੈ ਸੋਨਿਕ ਇੰਸ਼ੋਰੈਂਸ ਦੇ ਮਾਨਸ ਪਹੁਜਾ ਅਤੇ ਰਮਨ ਵੜੈਚ ਤੇ ਉਹਨਾਂ ਦੀ ਟੀਮ ਇੰਸ਼ੋਰੈਂਸ ਕਨਫਰਮੇਸ਼ਨ ਬਹੁਤ ਜਲਦੀ ਪ੍ਰੋਵਾਈਡ ਕਰਵਾ ਦਿੰਦੀ ਹੈ, ਤੇ ਉਹ ਤਾਂ ਪੋਰਟਲ ਵੀ ਸੈੱਟ ਕਰ ਦਿੰਦੇ ਨੇ ਤਾਂ ਕਿ ਤੁਸੀਂ ਆਪ ਹੀ ਕਨਫਰਮੇਸ਼ਨ ਦੇ ਸਕੋ, ਬਸ਼ਰਤੇ ਤੁਹਾਡੀ ਇੰਸ਼ੋਰੈਂਸ ਐਕਟਿਵ ਹੈ। ਤੁਸੀਂ ਅੱਜ ਹੀ ਉਹਨਾਂ ਨੂੰ ਫੋਨ ਕਰੋ ਤੇ ਜਲਦੀ ਤੋਂ ਜਲਦੀ ਗੱਲ ਕਰਕੇ ਕੋਈ ਹੱਲ ਲੱਭੋ ਤਾਂ ਕਿ ਅਗਲੀ ਵਾਰੀ ਤੁਸੀਂ ਘਰ ਟਾਈਮ ਆ ਸਕੋ ਤੇ ਬੱਚਿਆਂ ਨਾਲ ਟਾਈਮ ਵੀ ਸਪੈਂਡ ਕਰ ਸਕੋ। ਫੋਨ ਨੰਬਰ ਹੈ ਮਾਨਸ ਪਹੁਜਾ 5871208 ਜਾਂ ਰਮਨ ਵੜੈਚ 7807530001। ਸੋਨਿਕ ਇੰਸ਼ੋਰੈਂਸ।
3: ਮਰਸੀਡੀਜ਼ ਕਾਰ ਖਰੀਦਣਾ ਚਾਹੁੰਦੇ ਹੋ? ਹੁਣ ਕੈਨੇਡਾ ਦੇ ਵਿੱਚ ਤੁਹਾਡੇ ਸੁਪਨੇ ਸੱਚ ਹੋਣ ਦਾ ਸਮਾਂ ਆ ਗਿਆ।
4: ਕੈਨੇਡਾ ਦੇ ਵਿੱਚ ਮਰਸੀਡੀਜ਼ ਦੀ ਸਭ ਤੋਂ ਵੱਡੀ ਡੀਲਰਸ਼ਿਪ ਕੈਲਗਰੀ ਏਅਰਪੋਰਟ ਦੇ ਨੇੜੇ। ਮਰਸੀਡੀਜ਼ ਬੈਂਸ ਕੰਟਰੀ ਹਿੱਲ ਪਹੁੰਚੋ ਤੇ ਸਿੱਧੀ ਗੱਲਬਾਤ ਕਰੋ ਗੌਰਵ ਸ਼ਰਮਾ ਦੇ ਨਾਲ। ਪੰਜਾਬੀ, ਹਿੰਦੀ, ਉਰਦੂ ਜਾਂ ਫਿਰ ਅੰਗਰੇਜ਼ੀ ਦੇ ਵਿੱਚ ਗੱਲਬਾਤ ਕਰੋ, ਗੌਰਵ ਸ਼ਰਮਾ ਤੁਹਾਨੂੰ ਦੇਣਗੇ ਵਧੀਆ ਸਲਾਹ ਤੇ ਵਧੀਆ ਡੀਲਸ। ਮਰਸੀਡੀਜ਼ ਬੈਂਸ ਕੰਟਰੀ ਹਿੱਲਸ 70 ਦੇ ਕਰੀਬ ਕਾਰਾਂ ਦੀ ਡਿਸਪਲੇ ਵਾਲਾ ਵੱਡਾ ਸ਼ੋਰੂਮ। ਸਭ ਦਾ ਮਾਣ, ਸਭ ਦੀ ਚਾਹਤ, ਆਪਣੀ ਸੁਪਨਮਈ ਕਾਰ ਖਰੀਦਣ ਲਈ ਗੌਰਵ ਸ਼ਰਮਾ ਨੂੰ ਸ਼ੋਰੂਮ ਚ ਜਾ ਕੇ ਮਿਲੋ ਜਾਂ ਫਿਰ ਫੋਨ ਕਰ ਲਓ 4039036757।
3: ਮਰਸੀਡੀਜ਼ ਬੈਂਸ ਕੰਟਰੀ ਹਿੱਲਸ।
5: ਕੀ ਤੁਹਾਡੇ ਪਰਿਵਾਰ ਵਿੱਚ ਕਿਸੇ ਨੂੰ ਹੋਮ ਕੇਅਰ ਦੀ ਜ਼ਰੂਰਤ ਹੈ? ਆਪਣੇ ਹੀ ਘਰ ਅੰਦਰ ਆਪਣੀ ਬੋਲੀ ਵਿੱਚ ਹੋਮ ਕੇਅਰ ਪ੍ਰਾਪਤ ਕਰਨ ਲਈ YYC ਹੋਮ ਕੇਅਰ ਵਾਲਿਆਂ ਦਾ ਅਗਲਾ ਸੰਦੇਸ਼ ਸੁਣੋ।
6: ਸਤਿ ਸ਼੍ਰੀ ਅਕਾਲ ਜੀ, ਮੇਰਾ ਨਾਮ ਵੀਰਪਾਲ ਕੌਰ ਟਾਟਾ, ਮੈਂ ਫਾਊਂਡਰ ਆ YYC ਹੋਮ ਕੇਅਰ ਸਰਵਿਸਿਜ਼ ਦੀ ਐਂਡ ਮੈਂ ਪੈਰਾਮੈਡੀਕਾ ਬਾਈ ਪ੍ਰੋਫੈਸ਼ਨ। ਐਟ YYC ਹੋਮ ਕੇਅਰ ਸਰਵਿਸਿਜ਼ ਅਸੀਂ ਘਰਾਂ ਦੇ ਵਿੱਚ ਹੋਮ ਕੇਅਰ ਪ੍ਰੋਵਾਈਡ ਕਰਦੇ ਹਾਂ, ਜਿਹਦੇ ਵਿੱਚ ਅਸੀਂ ਸਰਕਾਰ ਨੂੰ ਸਿੱਧਾ ਬਿੱਲ ਕਰਦੇ ਹਾਂ ਅੰਡਰ ਕਲਾਇੰਟ ਡਾਇਰੈਕਟਰ ਹੋਮ ਕੇਅਰ ਇਨਵਾਈਸੀ ਪ੍ਰੋਗਰਾਮ। ਇਹਦੇ ਲਈ ਗੌਰਮੈਂਟ ਫੰਡਿੰਗ ਹੈਗੀ ਆ। ਉਹਦੇ ਲਈ ਤੁਹਾਨੂੰ ਕੋਈ ਵੀ ਕੁਐਸਚਨ ਹੋਣ ਤੁਸੀਂ ਸਾਨੂੰ ਫੋਨ ਕਰ ਸਕਦੇ ਹੋ 8257600983 'ਤੇ। ਥੈਂਕ ਯੂ।
2: ਕੈਨੇਡਾ ਵਿੱਚ

0: ਜਿਹੜਾ ਉਹ ਮਨ ਦੁਖਾਵੇ, ਕਿਉਂਕਿ ਜੇ ਇਸ ਸਿਆਸਤ ਦੇ ਵਿੱਚ ਇਮਾਨਦਾਰ ਲੋਕਾਂ ਲਈ ਜਗ੍ਹਾ ਨਹੀਂ ਹੈਗੀ, ਉਹਨਾਂ ਨੂੰ ਵੀ ਕਿਸੇ ਨਾ ਕਿਸੇ ਤਰੀਕੇ ਤੁਸੀਂ ਨੱਪ ਸਕਦੇ ਹੋ ਜਾਂ ਮਤਲਬ, ਤੇ ਫਿਰ ਮੈਂ ਸਮਝਦਾ ਕਿ ਇਸ ਦੇਸ਼ ਦੀ ਜਿਹੜੀ ਸਿਆਸਤ ਆ ਉਹ ਬਹੁਤ ਗੰਧਲੀ ਤੇ ਬਹੁਤ ਖਤਰਨਾਕ ਮੋੜ ਵੱਲ ਜਾ ਰਹੀ ਹੈ। ਔਰ ਇਹ ਕੱਲ ਪਹਿਲਾ ਦਿਨ ਸੀਗਾ, ਦੇਖੋ 2000 ਕਿਲੋਮੀਟਰ ਪੈਂਦਾ ਸਾਡੇ ਨਾਲੋਂ ਬੰਗਾਲ, 1800-1900 ਕਿਲੋਮੀਟਰ ਹੈ। ਔਰ ਮੇਰੀ ਜ਼ਿੰਦਗੀ ਦਾ ਇਹ ਪਹਿਲਾ ਦਿਨ ਸੀਗਾ ਕਿ ਕਿਸੇ ਸਟੇਟ ਲਈ ਮੈਂ ਮਤਲਬ ਸਵੇਰੇ ਜਦੋਂ ਗੁਰੂ ਘਰ ਗਿਆ ਤੇ ਮੈਂ ਅਰਦਾਸ ਕੀਤੀ ਹੋਵੇ ਵੀ ਪਰਮਾਤਮਾ ਜਿੱਤਣੀ ਚਾਹੀਦੀ। ਉਹਦਾ ਕਾਰਨ ਕੀ ਸੀਗਾ?
1: ਅਰਦਾਸ ਕਰਕੇ ਆਏ ਸੀ?
0: ਹਾਂ, ਮਤਲਬ ਮੇਰੇ ਮਨ ਦੀ ਅਵਸਥਾ ਸੀਗੀ ਕਿ ਪਰਮਾਤਮਾ, ਉਹਦਾ ਕਾਰਨ ਕੀ ਸੀਗਾ ਜਿਹੜੀ ਚੀਜ਼ ਮੈਂ ਤੁਹਾਨੂੰ ਦੱਸਣ ਲੱਗਾ ਕਿ ਨੰਬਰ ਇੱਕ ਤੇ ਸਾਡੇ ਦੇਸ਼ 'ਚ ਡੈਮੋਕ੍ਰੇਸੀ ਜਿਹੜੀ ਉਹ ਲੋਕਤੰਤਰ ਉਹ ਬਚਿਆ ਰਹਿਣਾ ਚਾਹੀਦਾ। ਨੰਬਰ 2 ਕਿ ਦੇਸ਼ ਦੇ ਵਿੱਚ ਹੋਵੇ ਚਾਹੇ ਸਟੇਟ ਦੇ ਵਿੱਚ ਹੋਵੇ ਆਪੋਜੀਸ਼ਨ ਬਹੁਤ ਜ਼ਿਆਦਾ ਜ਼ਰੂਰੀ ਹੈ। ਵੱਡਾ ਜਿਹੜਾ ਸੂਬਾ ਉਹ ਬੰਗਾਲ ਹੀ ਰਹਿ ਗਿਆ ਸੀ ਨਾ, ਬਾਕੀ ਹਰ ਥਾਂ ਦੇ ਉੱਤੇ ਤੇ ਭਾਜਪਾ ਜਿਹੜੀ ਉਹ ਕਾਬਜ਼ ਹੋ ਚੁੱਕੀ ਹੈ। ਔਰ ਜੇ ਦੇਸ਼ ਦੇ ਵਿੱਚ ਤੁਹਾਡੇ ਆਪੋਜੀਸ਼ਨ ਨਹੀਂ ਹੈਗੀ ਤੇ ਜਿਹੜੇ ਸੱਤਾਧਾਰੀ ਨੇ ਉਹ ਕੁਛ ਵੀ ਜਿਹੜਾ ਰਵੱਈਆ ਅਪਣਾ ਸਕਦੇ ਨੇ, ਕਿਸੇ ਤਰੀਕੇ ਵੀ ਤੁਹਾਡੇ ਤੇ ਜ਼ੁਲਮ ਕਰ ਸਕਦੇ ਨੇ, ਉਹਨਾਂ ਨੂੰ ਕੋਈ ਰੋਕਣ ਟੋਕਣ ਵਾਲਾ ਨਹੀਂ ਹੋਊਗਾ। ਅਸੀਂ ਛੋਟੀ ਛੋਟੀਆਂ ਸਟੇਟਾਂ ਵਾਲੇ ਹਾਂ, ਸਾਡੇ ਤੇ ਅੱਜ ਤਰ੍ਹਾਂ 5-7 ਹੈਗੇ ਸੀਗੇ ਉਹ ਵੀ ਚੱਲ ਗਏ, 1-2 ਹੋਰ ਇੱਧਰ ਹੋਣਗੇ ਵੰਡ ਵੰਡਾ ਕੇ, MP ਕੋਈ ਝਾੜੂ ਦੇ ਹੋਣਗੇ, ਕੋਈ ਕਾਂਗਰਸ ਦੇ ਹੋਣਗੇ। ਮਤਲਬ ਇਹ ਵਿਰੋਧ ਕੀ ਕਰ ਸਕਦੇ ਆ? ਵਿਰੋਧ ਵੱਡੀਆਂ ਸਟੇਟਾਂ ਵਾਲੇ ਕਰ ਸਕਦੇ ਆ, ਵੱਡੇ ਲੀਡਰ ਕਰ ਸਕਦੇ ਆ। ਔਰ ਉਸ ਲੇਡੀ ਦੇ ਹਾਰਨ ਦਾ ਮਨ ਨੂੰ ਤੇ ਮਤਲਬ ਬੜਾ ਦੁੱਖ ਹੋਇਆ। ਫਿਰ ਹਰ ਤਰੀਕੇ ਦਾ ਤੰਤਰ ਉੱਥੇ ਵਰਤਿਆ ਗਿਆ। ਔਰ ਆਮ ਹੀ ਲੋਕੀ ਲਿਖ ਰਹੇ ਸੀਗੇ ਵੀ ਦੇਸ਼ ਦੇ ਵਿੱਚ ਜਿਹੜੀ ED ਹੈ ਜਾਂ CBI ਹੈ ਜਾਂ ਰੋ ਹੈ, ਜਿਹੜੀਆਂ ਏਜੰਸੀਜ਼ ਨੇ, ਉਹ ਦੇਸ਼ ਦੇ ਵਿਰੁੱਧ ਜਿਹੜੇ ਅੱਤਵਾਦੀ ਜਾਂ ਦੇਸ਼ ਧਰੋਹੀ ਲੋਕ ਜਿਹੜੇ ਹੁੰਦੇ ਨੇ, ਉਹਨਾਂ ਨਾਲ ਲੜਨ ਲਈ ਉਹਨਾਂ ਦੀ ਤਾਕਤ ਜਿਹੜੀ ਵਰਤੋਂ ਕੀਤੀ ਜਾਂਦੀ ਆ। ਪਰ ਇੱਥੇ ਸਾਡੇ ਦੇਸ਼ ਦੇ ਵਿੱਚ ਤੇ ਉਹਨਾਂ ਦੀ ਸਾਰੀ ਜਿਹੜੀ ਵਰਤੋਂ ਆ ਉਹ ਚੋਣਾਂ ਲੜਨ ਲਈ ਕੀਤੀ ਜਾ ਰਹੀ ਹੈ। ਜਿਸ ਤਰੀਕੇ ਆਪੋਜੀਸ਼ਨ ਨੂੰ ਡਰਾਇਆ ਜਾ ਰਿਹਾ, ਦੇਸ਼ ਦੇ ਵਿੱਚ ਆਪੋਜੀਸ਼ਨ ਖਤਮ ਹੋ ਚੁੱਕੀ ਆ। ਔਰ ਮੇਰਾ, ਮੈਂ ਇੱਕ ਚੀਜ਼ ਇਹ ਵੀ ਕਹੀ ਸੀ, ਕਈ ਨਹੀਂ ਮੇਰੇ ਮਨ ਦੀ ਮਤਲਬ ਸੋਚ ਹੈ ਵੀ ਜੇ ਉਹ ਲੇਡੀ ਮਤਲਬ ਹਾਰ ਵੀ ਗਈ ਆ ਮਮਤਾ ਬੈਨਰਜੀ, ਇਹ ਮਤਲਬ ਤੇ ਉਹਦੇ ਇਵਜ਼ ਦੇ ਵਿੱਚ ਉਹਨਾਂ ਨੂੰ ਹੁਣ ਬੰਗਾਲ ਛੱਡ ਕੇ ਦੇਸ਼ 'ਚ ਨਿਕਲਣਾ ਚਾਹੀਦਾ। ਕਿਉਂਕਿ ਜੇ ਤੁਸੀਂ ਕਹੋ ਵੀ ਮੋਦੀ ਸਾਹਿਬ ਦਾ ਤੋੜ ਰਾਹੁਲ ਗਾਂਧੀ ਹੈ ਤੇ ਉਹ ਲੋਕਾਂ ਨੂੰ ਪਚ ਹੀ ਨਹੀਂ ਰਿਹਾ, ਹਨਾ। ਅੱਜ 3ਜੀ 4ਥੀ ਇਲੈਕਸ਼ਨ ਉਹ ਹਾਰ ਚੁੱਕੇ ਨੇ, ਮਤਲਬ ਪ੍ਰਧਾਨ ਮੰਤਰੀ ਵੱਲੋਂ ਆਪਣੇ ਆਪ ਨੂੰ ਪੇਸ਼ ਕਰਦੇ ਨੇ, ਹਾਰ ਕੇ ਬਹਿ ਜਾਂਦੇ ਨੇ। ਉਸ ਇਮੇਜ ਦੇ ਵਿੱਚ ਮਮਤਾ ਬੈਨਰਜੀ ਨੂੰ ਚਾਹੀਦਾ ਵਿਰੋਧੀ ਧਿਰਾਂ ਇਕੱਠੀਆਂ ਕਰੇ। ਇੱਕ ਤੇ ਅਖਿਲੇਸ਼ ਯਾਦਵ ਹੈ, ਉਧਰੋਂ ਲਾਲੂ ਦਾ ਬੇਟਾ ਹੈ, ਮਤਲਬ ਲਾਲੂ ਤੇ ਵੀ ਦੋਸ਼ ਲੱਗੇ ਹੋਣਗੇ ਆਪਣੇ, ਉਹਦਾ ਬੇਟਾ ਤੇ ਚੰਗਾ ਕੰਮ ਕਰ ਹੀ ਰਿਹਾ ਸੀਗਾ ਨਾ। ਮਤਲਬ ਇਸ ਤਰੀਕੇ ਦੇਸ਼ ਦੇ ਵਿੱਚ ਇੱਕ ਸੰਗਠਨ, ਇਸ ਤਰੀਕੇ ਦੇਸ਼ ਦੇ ਵਿੱਚ ਇੱਕ ਗਰੁੱਪ ਖੜਾ ਹੋਣਾ ਚਾਹੀਦਾ ਜਿਹੜਾ ਸਰਕਾਰ ਦੇ ਉੱਤੇ ਪ੍ਰੈਸ਼ਰ ਬਣਾ ਸਕੇ, ਸਰਕਾਰ ਦੀਆਂ ਮਰਜ਼ੀਆਂ ਤੋਂ ਰੋਕ ਸਕੇ। ਔਰ ਲੋਕਾਂ ਨੂੰ ਜਿਹੜਾ ਮੰਦ ਬੁੱਧੀ ਕਰ ਦਿੱਤਾ ਗਿਆ, ਜਿਹੜਾ ਮੇਰਾ ਮਨ ਕਿਉਂ ਦੁਖੀ ਹੈ, ਮੈਂ ਮਤਲਬ ਬੜਾ ਭਾਵੁਕ ਜਿਹਾ ਬੰਦਾ, ਲੋਕੀ ਕਹਿਣਗੇ ਵੀ ਪਤਾ ਨਹੀਂ ਰੋ ਪੈਂਦਾ ਜਾਂ ਭਾਵੁਕ ਹੋ ਜਾਂਦਾ, ਹਾਸਾ ਤੇ ਤੁਸੀਂ ਜ਼ਬਰਦਸਤੀ ਲਿਆ ਸਕਦੇ ਹੋ, ਰੋ ਤਾਂ ਨਹੀਂ ਨਾ ਜ਼ਬਰਦਸਤੀ ਸਕਦੇ, ਕਿ ਦੇਸ਼ ਨੂੰ ਧੰਦੇ 'ਚ ਵਾੜ ਕੇ ਰੱਖ ਦਿੱਤਾ ਗਿਆ। ਸਵਾਏ ਧਰਮ ਤੋਂ ਕੁਛ ਨਹੀਂ ਦਿਸ ਰਿਹਾ ਲੋਕਾਂ ਨੂੰ, ਮਤਲਬ ਲੜਾਇਆ ਜਾ ਰਿਹਾ ਇੱਕ ਫਿਰਕੇ ਨੂੰ ਦੂਜੇ ਫਿਰਕੇ ਦੇ ਨਾਲ, ਲੋਕਾਂ ਦੀ ਸੋਝ ਬੋਝ ਇੱਥੋਂ ਤੱਕ ਖਤਮ ਕਰ ਦਿੱਤੀ ਆ। ਲੋਕਾਂ ਨੂੰ ਨਹੀਂ ਪਤਾ ਸਾਡਾ ਤੇਲ ਮਹਿੰਗਾ ਹੋ ਰਿਹਾ, ਇਲੈਕਸ਼ਨ ਤੋਂ ਬਾਅਦ ਮਹਿੰਗਾ ਹੋ ਜਾਣਾ, ਕਿਉਂਕਿ ਸਿਰਫ ਇਲੈਕਸ਼ਨ ਤੱਕ ਰਿਲੀਫ ਦਿੱਤੀ ਗਈ ਸੀ। ਸਿਲੰਡਰ ਤੇ ਮੇਰੇ ਖਿਆਲ ਕੱਲ ਹੀ ਮਹਿੰਗਾ ਹੋ ਗਿਆ, ਸਾਡਾ ਡੀਜ਼ਲ ਮਹਿੰਗਾ ਹੋ ਜਾਣਾ, ਸਾਡੇ ਸਿਲੰਡਰ ਮਹਿੰਗੇ ਹੋ ਜਾਣੇ ਨੇ। ਸਾਨੂੰ ਅੰਧ ਭਗਤੀ ਵੱਲ ਤੋਰ ਦਿੱਤਾ ਗਿਆ, ਸਾਨੂੰ ਉਲਝਾ ਦਿੱਤਾ ਗਿਆ ਮੰਦਰਾਂ ਗੁਰਦੁਆਰਿਆਂ ਦੇ ਵਿੱਚ। ਸੋ ਮਨ ਨੂੰ ਬੜਾ ਦਿਖਾਉਣ ਵਾਲਾ ਜਿਹੜਾ ਇਹ ਵਰਤਾਂਤ ਹੈ ਜਿਹੜਾ ਵਾਪਰਿਆ।
1: ਅੱਛਾ, ਮਨ ਦੀ ਕੀ ਅਵਸਥਾ ਸੀ ਜਦੋਂ ਤੁਸੀਂ ਗੁਰਦੁਆਰੇ ਗਏ, ਮਮਤਾ ਬੈਨਰਜੀ ਦੀ ਅਰਦਾਸ ਕੀਤੀ ਤੁਸੀਂ ਜਾ ਕੇ?
0: ਮੈਂ ਜਦੋਂ, ਮੇਰੀ ਕੋਸ਼ਿਸ਼ ਹੁੰਦੀ ਹੈ ਵੀ ਜਦੋਂ ਅਰਦਾਸ ਕੀਤੀ ਤੇ ਜਿਹੜਾ
1: ਗੁਰੂ ਕਰ ਗਏ,
0: ਮੈਂ ਸ਼ਹੀਦਾਂ ਜਾਂਦਾ ਜੀ ਗੁਰਦੁਆਰਾ ਸ਼ਹੀਦਾਂ ਸਾਹਿਬ ਬਾਬਾ ਦੀਪ ਸਿੰਘ ਦੇ, ਜਿਹੜਾ ਮੁੱਖ ਵਾਕ ਉਹਨੂੰ ਪੜਿਆ ਜਾਵੇ ਉਹਦੇ ਤੋਂ ਕੋਈ ਮਤਲਬ ਸੇਧ ਲਈ ਜਾਵੇ, ਤੇ ਉਹ ਵੀ ਬੜਾ ਵਧੀਆ ਆਇਆ ਸੀਗਾ ਵੀ ਕਿਤੇ ਕੋਈ ਹਾਰ ਨਹੀਂ ਹੁੰਦੀ। ਤੇ ਫਿਰ ਮੈਂ ਪਰਮਾਤਮਾ ਦੀ ਰਜ਼ਾ 'ਚ ਇਸ ਕਰਕੇ ਰਾਜ਼ੀ ਹੋ ਜਾਂਦਾ ਵੀ ਅੱਗੋਂ ਸਕਦਾ ਦੇਸ਼ ਲਈ ਚੰਗਾ ਹੋਊਗਾ, ਹਨਾ। ਕੁਛ ਨਾ ਕੁਛ ਜਿਹੜੇ ਸਾਰੇ ਗਰੁੱਪ ਹੀ ਡੰਮੀ ਬਣ ਚੁੱਕੇ ਨੇ, ਹਰ ਪਾਰਟੀ ਦੇ ਉੱਤੇ ਭਾਜਪਾ ਨੇ ਕਬਜ਼ਾ ਕਰ ਲਿਆ, ਹਰ ਪਾਰਟੀ ਦੇ ਉੱਤੇ। ਮਤ ਸੋਚੋ ਕੋਈ ਪਾਰਟੀ ਆਪਣੇ ਤੌਰ ਤੇ ਚੱਲ ਰਹੀ ਹੈ, ਕਾਂਗਰਸ ਦੇ ਉੱਤੇ ਪੂਰਨ ਤੌਰ ਦੇ ਉੱਤੇ ਕਬਜ਼ਾ ਜਿਹੜਾ ਉਹ ਭਾਜਪਾ ਦਾ। ਕਾਂਗਰਸ ਆਪਦੀ ਮਰਜ਼ੀ ਨਾਲ ਪ੍ਰਧਾਨ ਵੀ ਨਹੀਂ ਬਦਲ ਸਕਦੀ ਸਟੇਟ ਦਾ ਆਪਣਾ। ਮੈਨੂੰ ਇੱਕ ਗੱਲ ਦੀ ਖੁਸ਼ੀ ਹੈ ਕਿ ਜਿੱਦਾਂ ਇਰਾਨ ਅਮਰੀਕਾ ਨਾਲ ਲੜ ਰਿਹਾ ਨਾ, ਮਮਤਾ ਲੜੀ ਤਾਂ ਉਸੇ ਤਰੀਕੇ ਆ ਨਾ ਯਾਰ। ਮਤਲਬ ਫਿਰ ਤੁਸੀਂ ਇਸ ਤੋਂ ਵੱਡੀ ਕੀ ਗੱਲ ਹੋ ਸਕਦੀ ਹੈ ਵੀ ਅੱਜ ਤੱਕ ਉਹਦੇ ਉੱਤੇ ਕੋਈ ਕਰਪਸ਼ਨ ਦਾ 15 ਸਾਲਾਂ 'ਚ ਦੋਸ਼ ਹੀ ਨਾ ਹੋਵੇ ਯਾਰ। ਹਾਂ, ਤੁਹਾਡੇ ਆਲੇ ਦੁਆਲੇ ਬੰਦੇ ਹੋ ਸਕਦੇ ਨੇ, ਕੋਈ ਮਾੜੇ ਚੰਗੇ, ਤੁਸੀਂ ਹਰ ਬੰਦੇ ਦੀ ਗਰੰਟੀ ਨਹੀਂ ਲੈ ਸਕਦੇ। ਮਤਲਬ ਵੱਡੇ ਵੱਡੇ ਡੇਰਿਆਂ 'ਚ, ਗੁਰੂ ਘਰਾਂ 'ਚ ਜਿਹੜੇ ਮਤਲਬ ਜਿੱਥੇ ਲੋਕ ਸਮਰਪਿਤ ਹੁੰਦੇ ਨੇ, ਮਾੜੇ ਲੋਕ ਤਾਂ ਉੱਥੇ ਵੀ ਨਿਕਲ ਆਉਂਦੇ ਨੇ। ਹਾਂ, ਆਪਣੇ ਆਪ 'ਚ ਤਾਂ ਉਹ ਮਿਸਾਲ ਰਹੀ ਹੈ ਨਾ ਯਾਰ। ਤਾਂ ਮੇਰੇ ਕਹਿਣ ਦਾ ਭਾਵ ਹੈ ਵੀ ਦੇਸ਼ ਦੇ ਉੱਤੇ ਪੂਰਨ ਤੌਰ ਦੇ ਉੱਤੇ ਡੈਮੋਕ੍ਰੇਸੀ ਖਤਮ ਹੋ ਰਹੀ ਹੈ, ਇਹਦੇ ਉੱਤੇ ਪੂਰਾ ਜਿਹੜਾ ਰਾਜਾਸ਼ਾਹੀ ਜਿਹੜੀ ਉਹ ਤੰਤਰ ਜਿਹੜਾ ਉਹ ਚੱਲਣਾ ਸ਼ੁਰੂ ਹੋ ਗਿਆ। ਹੁਣ ਆਪਾਂ ਗੱਲ ਕਰਦੇ ਹਾਂ ਵੀ ਲੋਕਾਂ ਨੂੰ ਡਰਾਇਆ ਕਿਸ ਤਰ੍ਹਾਂ ਜਾਂਦਾ। ਇੱਥੇ ਉਹ ਲਵਲੀ ਵਾਲਾ ਮਿੱਤਲ ਸੀਗਾ, ਤੁਹਾਨੂੰ ਯਾਦ ਹੈ ਮਨਦੀਪ, ਜਦੋਂ ਰਾਜ ਸਭਾ ਮੈਂਬਰ ਬਣਾਏ ਸੀਗੇ ਤੇ ਮੈਂ ਬਹੁਤ ਸਾਰੀਆਂ ਇੰਟਰਵਿਊਜ਼ 'ਚ, ਬਹੁਤ ਸਾਰੀਆਂ ਆਪਣੀਆਂ ਵੀਡੀਓਜ਼ 'ਚ ਇਹ ਕਿਹਾ ਸੀਗਾ ਕਿ

0: ਇਹ ਬੰਦਿਆਂ ਦੀ ਜਿਹੜੀ ਆਈਡੀਓਲੋਜੀ ਹੈ, ਇਹ ਬੰਦਿਆਂ ਦੀ ਜਿਹੜੀ ਸੋਚ ਹੈ, ਉਹ ਆਰਐਸਐਸ ਨਾਲ ਮੇਲ ਖਾਂਦੀ ਹੈ। ਇਹ ਉਹਨਾਂ ਦੇ ਇਸ਼ਾਰਿਆਂ ਤੇ ਬਣੇ ਨੇ। ਜਿਸ ਦਿਨ ਉਹਨਾਂ ਨੂੰ ਲੋੜ ਹੋਊਗੀ, ਉਹ ਲੈ ਜਾਣਗੇ ਇਹਨਾਂ ਨੂੰ। ਇਹ ਮੈਂ ਪਹਿਲਾਂ ਵੀ ਕਹਿੰਦਾ ਰਿਹਾ, ਕਿਉਂਕਿ ਜਦੋਂ ਤੁਹਾਡਾ ਕਾਰੋਬਾਰ ਵੱਡਾ ਹੁੰਦਾ, ਤੁਸੀਂ ਜਿਹੜੇ ਜੇ ਕੋਈ ਐਜੂਕੇਸ਼ਨ ਅਦਾਰਾ ਚਲਾਉਂਦੇ ਹੋ, ਤੁਸੀਂ ਨਾਲ ਉਹਦੇ ਐਨਜੀਓ ਤੇ ਚੈਰੀਟੇਬਲ ਸੁਸਾਇਟੀ ਨਾਲ ਚਲਾਉਣੀ ਪੈਂਦੀ ਹੈ, ਉਹਦੇ ਵਿੱਚ 20 ਤੁਹਾਡੇ ਘਪਲੇ ਨੇ, ਉਹਨਾਂ ਤੁਹਾਨੂੰ ਇਸ਼ਾਰਾ ਕੀਤਾ ਤੇ ਤੁਹਾਨੂੰ ਉਹ ਨਾਲ ਦੀ ਨਾਲ ਲੈ ਗਏ। ਇਹਦੇ ਵਿੱਚ ਮਿੱਤਲ ਤੁਹਾਡੇ, ਰਜਿੰਦਰ ਗੁਪਤਾ, ਸਾਨੀ, ਜਿਹੜੇ ਸਾਰੇ ਸਾਰੇ ਵੱਡੇ ਕਾਰੋਬਾਰੀ ਨੇ ਨਾ, ਤੁਹਾਨੂੰ ਬਣਾਉਣ ਦੀ ਕੀ ਲੋੜ ਸੀ? ਅੱਜ ਤੁਸੀਂ ਕਹਿ ਰਹੇ ਹੋ ਵੀ ਉਹ ਦੇਸ਼ ਦੇ ਗਦਾਰ ਨੇ, ਆਪਾਂ ਉਹਨਾਂ ਨੂੰ ਕਿਹਾ ਵੀ ਆਮ ਆਦਮੀ ਪਾਰਟੀ ਦੇ ਗਦਾਰ ਨੇ, ਤੇ ਸਭ ਤੋਂ ਪਹਿਲਾਂ ਗਦਾਰੀ ਕਿਹਨੇ ਕੀਤੀ? ਜਦੋਂ ਪੰਜਾਬੀਆਂ ਨੇ ਵੋਟਾਂ ਪਾ ਕੇ ਤੁਹਾਨੂੰ ਐਮਐਲਏ ਬਣਾਇਆ, ਤੇ ਤੁਹਾਡਾ ਫਰਜ਼ ਸੀਗਾ ਕਿ ਉਹਨਾਂ ਵੋਟਾਂ ਦੇ ਬਦਲੇ, ਉਹਨਾਂ ਐਮਐਲਏ ਦੇ ਬਦਲੇ ਤੁਸੀਂ ਪੰਜਾਬ ਦੇ ਬੰਦੇ ਰਾਜ ਸਭਾ 'ਚ ਭੇਜੇ, ਤੁਸੀਂ ਆਊਟਸਾਈਡਰ ਭੇਜੇ, ਕਿਉਂ ਸ਼ੁਰੂ ਤੋਂ ਗਦਾਰੀ ਤਿੱਪਾ ਕਰ ਲਈ ਯਾਰ? ਫਿਰ ਭਾਜਪਾ ਵੱਲੋਂ ਪ੍ਰੈਸ਼ਰ ਕਿਸ ਤਰੀਕੇ ਪਾਇਆ ਗਿਆ, ਉਹਨੂੰ ਡਰਾ ਲਿਆ ਗਿਆ? 7 ਦਿਨ ਪਹਿਲਾਂ ਉੱਥੇ ਤੇ ਰੇਡ ਹੁੰਦੀ ਹੈ, 7 ਦਿਨ 'ਚ ਹੀ ਉਹ ਭਾਜਪਾ 'ਚ ਸ਼ਿਫਟ ਹੋ ਜਾਂਦੇ ਨੇ। ਕੀ ਉਹ ਇਮਾਨਦਾਰ ਹੋ ਗਏ? ਕੀ ਉਹਨਾਂ ਦੀ ਸਾਰੀ ਜਿਹੜੀ ਏਜੰਸੀਜ਼ ਨੇ, ਜਿਹੜੀ ਜਾਂਚ ਕਰ ਰਹੀ ਸੀ, ਉੱਥੇ ਦੀ ਉੱਥੇ ਰੁਕ ਗਈ ਨਾ? ਮਤਲਬ ਫਿਰ ਤੁਹਾਡੇ ਕੋਲ ਕਿਹੜਾ ਇਹੋ ਜਿਹਾ ਸੋਰਸ ਆ ਗਿਆ? ਪਹਿਲੀ ਮਿਸਾਲ ਨਹੀਂ ਹੈ ਮਿੱਤਲ ਦੀ ਕੋਈ, ਪਹਿਲੀ ਮਿਸਾਲ ਨਹੀਂ ਹੈ ਰਜਿੰਦਰ ਗੁਪਤੇ ਦੀ। ਇਸ ਤੋਂ ਪਹਿਲਾਂ ਹਿੰਮਤ ਬਿਸਵਾ, ਅਮਿਤ ਸ਼ਾਹ ਉਹਨਾਂ ਨੂੰ ਮਤਲਬ ਬੋਲਦੇ ਸੀਗੇ, ਉਹ ਉੱਥੇ ਜਾ ਕੇ ਲੈਕਚਰ ਕਰਕੇ ਆਏ ਸੀ ਪ੍ਰੈਸ ਕਾਨਫਰੰਸ, ਵੀ ਇਸ ਬੰਦੇ ਦੀ ਤੇ ਅਸੀਂ ਬੁੱਕਲੈਟ ਜਾਰੀ ਕੀਤੀ ਹੈ, ਵੀ ਇਸ ਤੋਂ ਵੱਡਾ ਕਰਪਟ ਕੋਈ ਨਹੀਂ ਹੈਗਾ, ਹਨਾ। ਉਸ ਤੋਂ ਅੱਗੇ ਆ ਜਾਓ ਨਵੀਨ ਜਿੰਦਲ, ਉਸ ਤੋਂ ਅੱਗੇ ਆ ਜਾਓ ਅਜੀਤ ਪਵਾਰ, ਜਿਹੜੇ ਬੰਦੇ ਤੁਹਾਡੇ ਨਾਲ ਆ ਜਾਂਦੇ ਨੇ, ਉਹ ਦੁੱਧ ਉੱਤੇ ਹੋ ਜਾਂਦੇ। ਉਹ ਕਹਿੰਦੇ ਹਨਾ, ਬੜਾ ਖੂਬ ਕੱਜ, ਮੈਂ ਸੁਣਦਾ ਸੀਗਾ ਇੰਸਟਾ ਦੇ ਉੱਤੇ ਕੋਈ ਬੰਦਾ ਬੋਲ ਰਿਹਾ ਸੀਗਾ ਕਿ ਝੂਮਤੇ ਹੈ ਸਾਂਪ ਸਾਰੇ ਜਾਣੇ ਕੈਸੀ ਬੀਨ ਹੈ, ਝੂਮਤੇ ਹੈ ਸਾਂਪ ਸਾਰੇ ਜਾਣੇ ਕੈਸੀ ਬੀਨ ਹੈ, ਇਨਕਾ ਨਾ ਇਮਾਨ ਹੈ ਨਾ ਇਨਕਾ ਕੋਈ ਦੀਨ ਹੈ, ਔਰ ਜਿਸਕੋ ਵੀ ਦੇਖੋ ਵੋ ਧੁਲ ਰਹਾ ਧੁਲ ਕੇ ਹੀ ਨਿਕਲਤਾ ਹੈ, ਭਾਜਪਾ ਸਰਕਾਰ ਹੈ ਜਾਂ ਵਾਸ਼ਿੰਗ ਮਸ਼ੀਨ ਹੈ। ਵੀ ਜਿਹੜਾ ਬੰਦਾ ਤੁਹਾਡੇ ਨਾਲ ਆ ਜਾਂਦਾ, ਉਹ ਦੁੱਧ ਧੋਤਾ ਤਾਂ ਹੋ ਜਾਂਦਾ ਯਾਰ, ਪਹਿਲਾਂ ਤੁਸੀਂ ਐਨੇ ਨੇ ਦੋਸ਼ ਲਾਉਂਦੇ ਉਹਨਾਂ ਦੇ ਉੱਤੇ। ਮੈਂ ਤੇ ਇੱਥੋਂ ਤੱਕ ਕਹਿ ਸਕਦਾ ਵੀ ਅੱਜ ਦੇ ਦਿਨਾਂ ਦੇ ਵਿੱਚ ਔਰੰਗਜ਼ੇਬ ਵੀ ਜਿੰਦਾ ਹੁੰਦਾ ਨਾ, ਉਹਨੂੰ ਵੀ ਸ਼ਾਮਿਲ ਕਰ ਸਕਦੇ ਸੀ ਦੁੱਧ ਧੋਤਾ ਕਰਕੇ। ਵੀ ਇਹੋ ਜਿਹਾ ਤਰੀਕਾ ਜਿਹੜਾ ਦੇਸ਼ 'ਚ ਅਪਣਾ ਲਿਆ ਗਿਆ, ਇਹਨੂੰ ਤੁਸੀਂ ਲੋਕਤੰਤਰ ਗਿਣਦੇ ਹੋ, ਇਹਨੂੰ ਤੁਸੀਂ ਡੈਮੋਕ੍ਰੇਸੀ ਗਿਣਦੇ ਹੋ? ਆਉਣ ਵਾਲੇ ਦਿਨਾਂ ਦੇ ਵਿੱਚ ਤੁਸੀਂ ਇਹਦੇ 'ਤੇ ਪੰਜਾਬ ਦੇ ਹਾਲਾਤ ਵੇਖਿਓ। ਮੈਂ ਤੁਹਾਨੂੰ ਇਮਾਨਦਾਰੀ ਨਾਲ ਦੱਸ ਰਿਹਾ ਕਿ ਅੱਜ ਤੋਂ 10-15 ਸਾਲ ਪਹਿਲਾਂ, ਜਦੋਂ ਤੱਕ ਨਰਿੰਦਰ ਮੋਦੀ ਪ੍ਰਧਾਨ ਮੰਤਰੀ ਨਹੀਂ ਸੀ ਬਣੇ, ਸਾਡੇ ਪੰਜਾਬ ਦੇ ਵਿੱਚ ਇੱਕ ਦੂਜੇ ਨਾਲ ਇੰਨਾ ਇਤਫਾਕ, ਹਿੰਦੂ ਸਿੱਖ ਦੇ ਨਾਲ ਇੰਨਾ ਪਿਆਰ, ਔਰ ਜਿਸ ਦਿਨ ਦੇ ਬਣੇ ਨੇ, 3-4 ਸਾਲਾਂ ਬਾਅਦ ਹੀ ਇੱਕ ਦੂਜੇ ਨੂੰ ਨਫ਼ਰਤ ਦੀ ਨਿਗਾਹ ਨਾਲ ਵੇਖਿਆ ਜਾਂਦਾ। ਵਪਾਰੀ ਡਰਾ ਹੀ ਇੰਨਾ ਦਿੱਤਾ ਗਿਆ, ਵਪਾਰੀਆਂ ਨੂੰ ਮਤਲਬ ਹਿੰਦੂਆਂ ਨੂੰ ਇਹ ਅਹਿਸਾਸ ਕਰਾਇਆ ਜਾ ਰਿਹਾ ਵੀ ਤੁਸੀਂ ਸਾਡੇ ਹੱਥਾਂ 'ਚ ਹੀ ਸੁਰੱਖਿਅਤ ਜੇ। ਮਤਲਬ ਇਹ ਕਿੱਥੋਂ ਦੀ ਡੈਮੋਕ੍ਰੇਸੀ ਰਹਿ ਗਈ ਯਾਰ? ਆਪਾਂ ਸਿਰਫ ਜੇ ਪੰਜਾਬ ਸਰਕਾਰ ਐਡਵਰਟਾਈਜ਼ਮੈਂਟ ਦੇ ਉੱਤੇ ਪੈਸਾ ਲਾਉਂਦੀ ਤਾਂ ਮੋਦੀ ਸਾਹਿਬ ਵੀ ਫਿਲਮਾਂ ਬਣਾਉਂਦੇ ਨੇ। ਆ ਪਿੱਛੇ ਧੁਰੰਧਰ ਮੂਵੀ ਦੇਖੀ ਤੁਸੀਂ? ਬਹੁਤ ਲੰਬੀ ਮੂਵੀ ਸੀਗੀ, ਔਰ ਉਹਦੇ ਵਿੱਚ 100-150 ਬੰਦਾ ਪਾਕਿਸਤਾਨ 'ਚ, ਜਿਹੜਾ ਉਹ ਦੇਸ਼ ਵਿਰੋਧੀ ਸੀਗਾ, ਜਿਹੜੇ ਪਾਕਿਸਤਾਨ ਇੰਡੀਆ ਦੇ ਅੱਤਵਾਦੀ ਸੀਗੇ, ਉਹਨਾਂ ਨੂੰ ਮਾਰਿਆ ਗਿਆ। ਔਰ ਮੈਂ ਤਾਂ ਗਰੰਟੀ ਨਾਲ ਕਹਿੰਦਾ ਵੀ 95% ਲੋਕ ਜਿਹੜੇ ਸੀ ਉਹ ਕਾਂਗਰਸ ਵੇਲੇ ਤੋਂ, ਉਸ ਤੋਂ ਪਹਿਲਾਂ ਦੇ ਸਰਕਾਰਾਂ ਦੇ ਆਪਰੇਸ਼ਨ 'ਚ ਮਰੇ ਨੇ, 2-4-5 ਇਹਨਾਂ ਵੇਲੇ ਮਰੇ ਹੋਣਗੇ। ਸਾਰਾ ਸਿਹਰਾ ਮੋਦੀ ਸਾਹਿਬ ਨੂੰ ਪਾ ਦਿੱਤਾ ਜਾਂਦਾ। ਉਹ ਇਹ ਦੱਸਿਆ ਜਾਂਦਾ ਵੀ ਹੁਣ ਪ੍ਰਧਾਨ ਮੰਤਰੀ ਬਹੁਤ ਸਟਰੋਂਗ ਹੈ, ਦੇਸ਼ 'ਚ ਜਿੱਥੇ ਕਿਤੇ ਵੀ ਕੋਈ ਖਰਾਬੀ ਹੁੰਦੀ ਹੈ ਉਹਨਾਂ ਨੂੰ ਪਹਿਲਾਂ ਪਤਾ ਲੱਗ ਜਾਂਦੀਆਂ। ਸਾਡੀਆਂ ਏਜੰਸੀ 'ਚ ਬੜੀਆਂ ਸਟਰੋਂਗ ਨੇ, ਤੇ ਮੈਂ ਉਹਨਾਂ ਨੂੰ ਪੁੱਛਣਾ ਚਾਹੁੰਦਾ ਵੀ ਆਪਾਂ ਧੁਰੰਧਰ ਵਾਲੇ ਤੇ ਉਹ ਬੰਦੇ 100-150 ਮਾਰ ਦਿੱਤਾ ਉੱਥੇ ਪਾਕਿਸਤਾਨ ਜਾ ਕੇ, ਤੇ ਜਦੋਂ ਸਾਡੇ ਰੇਲਵੇ ਟਰੈਕ ਤੇ ਕੋਈ ਬੰਬ ਰੱਖਦਾ ਤੇ ਏਜੰਸੀ ਨੂੰ ਨਹੀਂ ਪਤਾ ਲੱਗਦਾ, ਇੰਟੈਲੀਜੈਂਸ ਨੂੰ ਨਹੀਂ ਪਤਾ ਲੱਗਦਾ? ਸਾਨੂੰ ਡਰਾਇਆ ਜਾ ਰਿਹਾ, ਸਾਨੂੰ ਮਾਰਿਆ ਜਾ ਰਿਹਾ, ਔਰ ਸਾਡੇ ਮਤਲਬ ਜਿੱਥੋਂ ਤੱਕ ਧੱਕਾ ਹੋ ਸਕਦਾ ਉਹ ਕੀਤਾ ਜਾ ਰਿਹਾ। ਆਉਣ ਵਾਲੇ ਦਿਨ ਤੁਹਾਡੇ ਹੋਰ ਬੜੇ ਖਤਰਨਾਕ ਨੇ।
1: ਜਿਵੇਂ ਆਪਾਂ ਗੱਲ ਕੀਤੀ ਸ਼ੁਰੂ ਦੇ ਵਿੱਚ ਬੰਗਾਲ ਦੀ ਰਿਸੈਂਬਲੈਂਸ ਪੰਜਾਬ ਦੇ ਨਾਲ, ਕਿਉਂਕਿ ਦੇਖੋ ਜਦੋਂ ਦੇਸ਼ ਆਜ਼ਾਦ ਹੁੰਦਾ ਉਦੋਂ ਬੰਗਾਲੀ ਤੇ ਪੰਜਾਬੀ ਇਹ ਦੋ ਹੀ ਸੀ ਜਿਨ੍ਹਾਂ ਨੇ ਕੁਰਬਾਨੀਆਂ ਦਿੱਤੀਆਂ ਸ਼ੁਰੂ ਦੇ ਵਿੱਚ, ਜਿਨ੍ਹਾਂ ਨੇ ਆਜ਼ਾਦੀ ਦੀ ਲੜਾਈ ਲੜੀ, ਉਦੋਂ ਸੁਭਾਸ਼ ਚੰਦਰ ਬੋਸ ਹੋਣ ਔਰ ਇਧਰਲੇ ਪਾਸੇ ਭਗਤ ਸਿੰਘ ਹੋਣੀ ਹੋਣ, ਤੇ ਉਸ ਤੋਂ ਬਾਅਦ ਜਿਹੜੀ ਕਿ ਆਪਾਂ ਭਾਸ਼ਾ ਤੇ ਲਿਪੀ ਦੀ ਗੱਲ ਕਰਦੇ ਹਾਂ, ਬੰਗਾਲੀ ਭਾਸ਼ਾ, ਪੰਜਾਬੀ ਭਾਸ਼ਾ, ਕਿਉਂਕਿ ਲਿਪੀਆਂ ਬਹੁਤ ਸਾਰੀਆਂ ਭਾਸ਼ਾਵਾਂ ਦੀਆਂ ਹੈ ਨਹੀਂ, ਲੇਕਿਨ ਜਿਨ੍ਹਾਂ ਦੀ ਹੈਗੀ ਹੈ ਉਹ ਲੋਕ ਉਹਨਾਂ ਦੇ ਪਿੱਛੇ ਜਿਉਂਦੇ ਨੇ ਮਰਦੇ ਨੇ। ਸਾਡੇ ਕੋਲ ਗੁਰਮੁਖੀ ਲਿਪੀ ਹੈ, ਉਹਨਾਂ ਦੇ ਕੋਲ ਹੈ, ਬੰਗਾਲੀਆਂ ਕੋਲ। ਕੀ ਤੁਹਾਨੂੰ ਲੱਗਦਾ ਕਿ ਬੰਗਾਲ ਦੀਆਂ ਇਲੈਕਸ਼ਨ ਦਾ ਰਿਜ਼ਲਟ ਜਿਹੜਾ ਆਇਆ ਹੈਗਾ ਉਹ ਪੰਜਾਬ ਦੇ ਉੱਪਰ ਕੋਈ ਧਾਰਮਿਕ ਤੌਰ 'ਤੇ ਵੀ ਕੋਈ ਇੰਪੈਕਟ ਪਾਊਗਾ?
0: ਮਨਦੀਪ, ਸ਼ਰੇਆਮ ਉਹਨਾਂ ਕੱਲ੍ਹ ਦਾ ਵੰਗਾਰਨਾ ਸ਼ੁਰੂ ਕਰ ਦਿੱਤਾ ਵੀ ਹੁਣ ਪੰਜਾਬ ਦੀ ਵਾਰੀ ਹੈ। ਇਹ ਕੋਈ ਜੰਗ ਹੈ ਯਾਰ, ਇਹ ਕੋਈ ਕਬਜ਼ਾ ਲੈਣਾ ਤੁਸੀਂ ਮਤਲਬ ਕਿਸੇ ਜਗ੍ਹਾ ਦੇ ਉੱਤੇ। ਦੂਜੀ ਚੀਜ਼ ਮੈਂ ਇੱਕ ਚੀਜ਼ ਹੋਰ ਕਹਾਂ ਕਿ ਦੇਸ਼ ਦੀ ਆਜ਼ਾਦੀ ਦੇ ਵਿੱਚ ਹਰ ਬੰਦੇ ਦਾ ਹੀ ਬਹੁਤ ਜ਼ਿਆਦਾ ਜਿਹੜਾ ਯੋਗਦਾਨ ਰਿਹਾ, ਚਾਹੇ ਹਰ ਧਰਮ ਦਾ ਹੀ, ਹਰ ਫਿਰਕੇ ਦਾ ਹੀ, ਚਾਹੇ ਉਹ ਮੁਸਲਿਮ ਸੀਗੇ, ਮੁਸਲਮਾਨ ਵੀ ਸ਼ਹੀਦ ਹੋਏ ਉਹਦੇ ਵਿੱਚ, ਹਿੰਦੂ ਵੀ ਸੀਗੇ, ਸਿੱਖਾਂ ਦੀਆਂ ਤੇ ਬਹੁਤ ਜ਼ਿਆਦਾ ਸ਼ਹੀਦੀਆਂ ਨੇ, ਕਿਸੇ ਨੂੰ ਅਣਗੌਲਿਆ ਨਹੀਂ ਕੀਤਾ ਜਾਣਾ ਚਾਹੀਦਾ। ਬੰਗਾਲ ਦਾ ਰਿਜ਼ਲਟ ਮਤਲਬ ਮੈਂ

0: ਪੰਜਾਬੀਆਂ ਨੂੰ ਇਹ ਸਮਝਾਉਣ ਦੀ ਕੋਸ਼ਿਸ਼ ਕੀਤੀ ਹੈ ਕਿ ਜੇ ਉਹਨਾਂ 30 ਕਰੋੜ ਦੀ ਪਰਵਾਹ ਨਹੀਂ ਕੀਤੀ ਤੇ ਤੁਹਾਨੂੰ 3 ਕਰੋੜ ਨੂੰ ਉਹ ਕੀ ਗਿਣਦੇ ਨੇ ਯਾਰ, ਉਹ ਧੱਕੇ ਨਾਲ ਤੁਹਾਡੀ ਸਟੇਟ ਲੈ ਜਾਣਗੇ। ਔਰ ਸਟੇਟ ਦੇ ਵਿੱਚ ਜਿਹੋ ਜਿਹਾ ਤਾਣਾ ਬਾਣਾ ਬਣਨਾ ਸ਼ੁਰੂ ਕਰ ਦਿੱਤਾ, ਜਿਹੋ ਜਿਹਾ ਤਾਣਾ ਬਾਣਾ ਬੁਣਨਾ ਸ਼ੁਰੂ ਕਰ ਦਿੱਤਾ ਕਿ ਬੰਦੇ ਡਰਾ ਡਰਾ ਕੇ ਲੈ ਜਾਓ, ਔਰ ਉਹਦੇ ਬਦਲੇ ਸਾਡੇ ਨਾਲ ਪੰਜਾਬ 'ਚ ਹੋ ਕੀ ਰਿਹਾ, ਪੰਜਾਬ ਦੇ ਵਿੱਚ ਦੋ ਹੀ ਜਿਹੜੀ ਕਮਿਊਨਿਟੀ ਸੀਗੀਆਂ ਹਿੰਦੂ ਤੇ ਸਿੱਖ, ਅੱਜ ਪੰਜਾਬ 'ਚ ਕ੍ਰਿਸਚਨ ਕਿੰਨਾ ਹੋ ਗਿਆ, ਉਸ ਤੋਂ ਅੱਗੇ ਆ ਜਾਓ ਪੰਜਾਬ 'ਚ ਮੁਸਲਿਮ ਕਿੰਨਾ ਇਕੱਠਾ ਹੋ ਰਿਹਾ, ਕਦੇ ਤੁਸੀਂ ਇਹਦੇ ਉੱਤੇ ਗੌਰ ਕਰਦੇ? ਸਾਡੇ ਸ਼ਹਿਰ ਭਰ ਗਏ ਨੇ ਯਾਰ ਦੁਕਾਨਾਂ, ਮਤਲਬ ਮੁਸਲਿਮ ਕਾਰੋਬਾਰ ਹੀ ਇੰਨਾ ਜ਼ਿਆਦਾ ਕਰ ਰਿਹਾ। ਉਹ ਕਿਉਂ? ਕਿ ਜਿੱਥੇ ਜਿੱਥੇ ਭਾਜਪਾ ਦਾ ਸ਼ਾਸਨ ਹੈ ਮੁਸਲਮਾਨ ਉੱਥੇ ਆਪਣੇ ਆਪ ਨੂੰ ਸੁਰੱਖਿਅਤ ਮਹਿਸੂਸ ਨਹੀਂ ਕਰਦਾ। ਯੂਪੀ ਵਾਲੇ ਵੀ ਇੱਧਰ ਆ ਗਏ, ਬਿਹਾਰ ਵਾਲੇ ਵੀ ਇੱਧਰ ਆ ਗਏ, ਉਹਦੇ ਵਿੱਚ ਚੰਗੇ ਵੀ ਨੇ ਅਤੇ ਉਹਦੇ 'ਚ ਕ੍ਰਿਮੀਨਲ ਵੀ ਨੇ। ਹੁਣ ਬੰਗਾਲ ਦੇ ਵਿੱਚ ਵੀ ਜੋ ਇਹਨਾਂ ਆਤੰਕ ਮਚਾ ਦਿੱਤਾ, ਵੀ ਸ਼ਰੇਆਮ ਸਟੇਜਾਂ ਤੋਂ ਲੈਕਚਰ ਹੋ ਰਹੇ ਆ, ਉਹ ਲੇਡੀ ਕਹਿ ਰਹੀ ਆ ਵੀ ਸਾਰੇ ਧਰਮਾਂ ਦਾ ਖਿਆਲ ਹੈ, ਜੈ ਸ਼੍ਰੀ ਰਾਮ ਵੀ ਕਹੋ, ਅੱਲਾਹੁ ਅਕਬਰ ਵੀ ਕਹੋ, ਮੂਲ ਮੰਤਰ ਵੀ ਪੜ੍ਹੇ ਜਾ ਰਹੇ ਨੇ, ਇੰਨਾ ਇੱਕੋ ਹੀ ਨਾਰਾ ਦਿੱਤਾ ਵੀ ਇਹ ਇੱਥੇ ਮੰਦਰ ਬਣੂਗਾ ਜੀ, ਇੱਥੇ ਮਸਜਿਦਾਂ ਦਾ ਕੰਮ ਨਹੀਂ ਹੈ, ਮਤਲਬ ਆਹ ਨਹੀਂ ਲਿਖਣ ਦਿੱਤਾ ਜਾਊਗਾ, ਆਹ ਨਹੀਂ ਕਰਨ ਦਿੱਤਾ ਜਾਊਗਾ, ਉਹ ਲੋਕ ਡਰ ਕੇ ਵੀ ਇੱਥੇ ਆਉਣਗੇ। ਸਾਡੀ ਡੈਮੋਗ੍ਰਾਫੀ ਚੇਂਜ ਕੀਤੀ ਜਾ ਰਹੀ ਹੈ, ਸਾਡੀ ਨਸਲ ਚੇਂਜ ਕੀਤੀ ਜਾ ਰਹੀ ਹੈ। ਇੱਕ ਗੱਲ ਮੇਰੀ ਯਾਦ ਰੱਖਿਓ, ਅੱਜ ਨਹੀਂ ਤੇ ਹੋਰ 5-7 ਸਾਲਾਂ ਨੂੰ ਪੰਜਾਬੀ ਰੋਣਗੇ, ਤੁਹਾਨੂੰ ਇੱਥੇ ਘੱਟ ਗਿਣਤੀ ਕਰ ਦਿੱਤਾ ਜਾਊਗਾ
1: ਪੰਜਾਬ 'ਚ।
0: ਅੱਜ ਹੋ ਰਹੇ ਹਾਂ ਅਸੀਂ, ਜੇ ਉਹ 30 ਕਰੋੜ ਬੰਦੇ ਦੀ ਪਰਵਾਹ ਨਹੀਂ ਕਰਦੇ ਤੇ ਸਾਡੀ 2-3 ਕਰੋੜ ਦੀ ਕਰੇ। ਤੇ ਮੈਨੂੰ ਹੁਣੇ ਇੱਕ ਨੇ ਸਵਾਲ ਕੀਤਾ ਸੀਗਾ ਕਿ ਸਰਦਾਰਾਂ ਨੂੰ ਤੇ ਬੜੀ ਮਾਨਤਾ ਦੇ ਰਹੇ ਆ, ਲਾਲ ਕਿਲ੍ਹੇ ਦੇ ਉੱਤੇ ਤੁਹਾਡਾ ਉਹ ਮਨਾਇਆ ਜਾ ਰਿਹਾ, ਕੀਰਤਨ ਦਰਬਾਰ ਹੋ ਰਿਹਾ, ਸਿੱਖਾਂ ਨੂੰ ਰਵਨੀਤ ਬਿੱਟੂ ਨੂੰ ਮੰਤਰੀ ਬਣਾਇਆ ਗਿਆ, ਇਹ ਚਾਰਾ ਪਾਇਆ ਜਾ ਰਿਹਾ। ਜਦੋਂ ਸਰਕਾਰ ਪਹਿਲੀ ਮੋਦੀ ਸਾਹਿਬ ਦੀ ਆਈ ਸੀ ਨਾ, ਮੁਸਲਮਾਨਾਂ ਨੂੰ ਵੀ ਇੱਦਾਂ ਹੀ ਮਾਨਤਾ ਦਿੱਤੀ ਸੀ, ਮੰਤਰੀ ਬਣਾਇਆ ਸੀ ਉਦੋਂ ਸ਼ਾਹ ਨਵਾਜ਼ ਹੁਸੈਨ, ਤੁਸੀਂ ਅੱਗੇ ਆ ਜਾਓ, ਤੁਹਾਡੇ ਉਹ ਮੁਖਤਾਰ ਅਬਾਸ ਬਣਾਏ ਸੀ ਕਿ ਨਹੀਂ ਬਣਾਏ ਸੀ, ਉਸ ਤੋਂ ਬਾਅਦ ਕਿੰਨੇ ਕਿਸੇ ਨੂੰ ਪੁੱਛਿਆ? ਹੁਣ ਰਵਨੀਤ ਬਿੱਟੂ ਦੀ ਗੱਲ ਕਰਦੇ ਸੀ, ਬਿੱਟੂ ਨੂੰ ਤੁਸੀਂ ਸਿਰਫ ਮਿਨਿਸਟਰ ਗਿਣਦੇ ਹੋ, ਰਾਘਵ ਚੱਡਾ ਜਿੱਦਣ ਸ਼ਾਮਲ ਹੋਇਆ ਉਸ ਤੋਂ 3 ਦਿਨ ਪਹਿਲਾਂ ਬਿੱਟੂ ਕੀ ਕਹਿ ਰਿਹਾ ਕਿ ਇਹਦੀ ਕੈਟਵਾਕ ਕਰਾਊਂਗਾ ਮੈਂ, ਇਹਨੇ ਪੰਜਾਬ ਦਾ ਪੈਸਾ ਲੁੱਟ ਕੇ ਖਾ ਲਿਆ। ਤੇ ਜਿੱਦਣ ਸ਼ਾਮਲ ਕਰਨਾ ਸੀ ਬਿੱਟੂ ਨੂੰ ਪੁੱਛਿਆ ਗਿਆ, ਉਹਨੂੰ ਉਹਦੀ ਕਾਤ ਵਿਖਾ ਦਿੱਤੀ ਗਈ ਵੀ ਤੂੰ ਕੌਣ ਹੈ ਭਾਈ, ਨਹੀਂ ਤੇ ਆਮ ਤੌਰ 'ਤੇ ਹੁੰਦਾ ਵੀ ਜਿਹੜਾ ਬੰਦਾ ਵਿਰੋਧ 'ਚ ਬੋਲਿਆ ਹੋਵੇ ਉਹਨੂੰ ਨਾਲ ਬਹਾ ਲਿਆ ਜਾਂਦਾ ਕਿ ਚਲੋ ਯਾਰ ਪਾਰਟੀ ਦਾ ਜੋ ਹੁਕਮ ਹੈ ਮੰਨ ਲਿਆ, ਉਹ ਇੰਨੀਆਂ ਉਹਨੂੰ ਧਮਕੀਆਂ ਲਾ ਰਿਹਾ, ਇੰਨਾ ਉਹਨੂੰ ਉਹ ਕਰ ਰਿਹਾ, ਉਸ ਤੋਂ ਬਾਅਦ ਉਹ ਪਾਰਟੀ ਸ਼ਾਮਲ ਹੋ ਰਿਹਾ, ਬਿੱਟੂ ਨੂੰ ਪੁੱਛਿਆ ਜਾ ਰਿਹਾ। ਤੇ ਮੈਂ ਤਾਂ ਪੁੱਛਣਾ ਚਾਹੁੰਦਾ ਕਿ ਤੁਸੀਂ ਖੁਸ਼ ਕਿੰਨਾ ਚੀਜ਼ਾਂ ਨਾਲ ਹੁੰਦੇ ਹੋ ਪੰਜਾਬੀਓ, ਕਿ ਲਾਲ ਕਿਲ੍ਹੇ ਦੇ ਉੱਤੇ ਸਮਾਗਮ ਕਰ ਲਿਆ, ਤੁਹਾਡੇ ਇੱਕ ਬੰਦੇ ਨੂੰ ਮੰਤਰੀ ਬਣਾ ਦਿੱਤਾ, ਇੱਕ ਨੂੰ ਚੇਅਰਮੈਨ ਬਣਾ ਦਿੱਤਾ, ਇਹਦੇ ਨਾਲ ਪੰਜਾਬ ਦੀ ਰੋਜੀ ਰੋਟੀ ਕਿੱਥੇ ਚੱਲਦੀ ਹੈ ਯਾਰ? ਇਹਦੇ ਨਾਲ ਪੰਜਾਬ ਦੀ ਤਰੱਕੀ ਦਾ ਕੀ ਸੰਬੰਧ ਹੈ ਯਾਰ? ਇਕੱਲਾ ਧਰਮ ਦੇ ਸਿਰ ਤੇ ਦੇਸ਼ ਚੱਲ ਸਕਦਾ? ਉਹਨਾਂ ਹਿੰਦੂਆਂ ਨੂੰ ਵੀ ਮੰਦਰ 'ਚ ਉਲਝਾ ਲਿਆ, ਹਨਾ, ਨਾਰਾ ਦੇ ਦਿੱਤਾ ਜੈ ਸ਼੍ਰੀ ਰਾਮ ਤੇ ਮੰਦਰ ਦਾ, ਤੇ ਤੁਹਾਨੂੰ ਵੀ ਉਸੇ ਚੱਕਰ 'ਚ ਉਲਝਾ ਰਹੇ ਨੇ ਯਾਰ। ਪੰਜਾਬ ਉੱਜੜ ਰਿਹਾ, ਪੰਜਾਬ ਦੇ ਬੱਚੇ ਬਾਹਰ ਚਲ ਗਏ, ਪੰਜਾਬ ਦੇ ਮਤਲਬ ਬਿਲਕੁਲ ਹੀ ਮਤਲਬ ਇੱਥੇ ਕੋਈ ਕਾਰੋਬਾਰ ਨਹੀਂ ਰਹਿ ਗਿਆ, ਪੰਜਾਬ ਦੇ ਬੱਚੇ ਡਰੱਗੀ ਬਣ ਰਹੇ ਨੇ, ਪੰਜਾਬ ਦੇ ਬੱਚੇ ਕ੍ਰਿਮੀਨਲ ਬਣ ਰਹੇ ਨੇ, ਇਹਦੇ ਉੱਤੇ ਤਾਂ ਕੋਈ ਫੋਕਸ ਹੀ ਨਹੀਂ ਕਰਦਾ। ਔਰ ਫਿਰ ਜੇ ਤੁਹਾਨੂੰ ਮਾਨਤਾ ਦਿੱਤੀ ਜਾਂਦੀ ਹੈ ਤੇ ਉਹਦੇ ਬਦਲੇ ਤੁਹਾਨੂੰ ਤੇ ਪੁੱਛਿਆ ਨਹੀਂ ਜਾਂਦਾ, ਸਿਰਫ ਤੁਹਾਨੂੰ ਜਿੱਦਾਂ ਸ਼ੋਰੂਮ 'ਚ ਮਠਿਆਈ ਵੇਚਣੀ ਹੁੰਦੀ ਨਾ, ਉਹ ਕਾਊਂਟਰ 'ਤੇ ਲਾ ਦਿੱਤੀ ਜਾਂਦੀ ਹੈ, ਵੀ ਉਹ ਵਿਖਾਈ ਜਾਂਦੀ ਹੈ। ਮਤਲਬ ਇਹਦੇ ਨਾਲ ਤੁਸੀਂ ਦੇਣਾ ਕੀ ਚਾਹੁੰਦੇ ਹੋ? ਪੰਜਾਬ ਲਈ ਕੋਈ ਸਾਡਾ ਬਾਰਡਰ ਖੋਲੋ, ਆਸਾਨੀ ਗਏ। ਮੈਂ ਇਹਨਾਂ ਨੂੰ ਸੁਣਦਾ ਸੀਗਾ ਕਿ ਬੋਲਦੇ ਨੇ ਸਾਨੀ ਸਾਹਿਬ ਕਿ ਸਾਡੀ ਇਹ ਪੰਜਾਬ ਕੋ ਪ੍ਰੋਗਰੈਸਿਵ ਪਾਸੇ ਤੁਰ ਨਹੀਂ ਸੀ ਰਿਹਾ, ਸਾਡੀ ਕੋਈ ਗੱਲ ਨਹੀਂ ਸੀ ਸੁਣੀ ਜਾ ਰਹੀ, ਤੇ ਅਸੀਂ ਹੁਣ ਜਿਹੜੇ ਉਹ ਆ ਕੇ ਤੇ ਇੱਥੇ ਬੀਜੇਪੀ ਕੋਲੋਂ ਕੰਮ ਕਰਾਵਾਂਗੇ। ਤੇ ਲਓ ਮੈਂ 3 ਕੰਮ ਸਾਨੀ ਸਾਹਿਬ ਦੇ ਜਿੰਮੇ ਲਾਉਣਾ ਕਿ ਸਾਨੀ ਸਾਹਿਬ ਤੁਸੀਂ ਬੀਜੇਪੀ ਚਲ ਗਏ ਹੋ, ਨੰਬਰ 1 ਸਾਡੀ ਅੱਜ ਦੀ ਲੜਾਈ ਨਹੀਂ ਚੱਲਦੀ, ਸਾਡਾ ਚੰਡੀਗੜ੍ਹ ਸਾਨੂੰ ਦਵਾ ਦਿਓ, ਸਾਡਾ ਹੱਕ ਹੈ ਯਾਰ, ਸਾਡੇ ਤੁਸੀਂ ਮਤਲਬ ਲੱਤਾਂ ਬਾਹਾਂ ਵੱਢ ਕੇ ਹਿਮਾਚਲ ਕਰ ਦਿੱਤਾ, ਹਰਿਆਣਾ ਕਰ ਦਿੱਤਾ, ਸਾਡਾ ਚੰਡੀਗੜ੍ਹ ਤੇ ਸਾਨੂੰ ਦਵਾ ਦਿਓ। ਨਹੀਂ ਦਵਾਉਂਦੇ, ਕੋਈ ਗੱਲ ਨਹੀਂ, ਤੁਸੀਂ ਸਾਡਾ ਬਾਰਡਰ ਖੋਲ ਦਿਓ ਯਾਰ, ਸਾਡੀ ਰੋਜੀ ਰੋਟੀ ਚੱਲੇ। ਤੁਸੀਂ 7 MP ਗਏ ਹੋ, ਇਸ ਸ਼ਰਤ 'ਤੇ ਚੱਲ ਜਾਂਦੇ ਸਾਡੇ ਪੰਜਾਬ ਦੇ ਉੱਤੇ 4 ਲੱਖ ਕਰੋੜ ਰੁਪਈਏ ਦਾ ਕਰਜ਼ਾ, ਅੱਗੋਂ ਇਹਨਾਂ ਨੇ 1000-1000 ਬੀਬੀਆਂ ਦੇਣਾ ਸ਼ੁਰੂ ਕਰਤਾ, ਉਹ 5 ਲੱਖ ਕਰੋੜ ਦਾ ਹੋ ਜਾਣਾ, ਉਹ ਕਰਜ਼ਾ ਮਾਫ਼ ਕਰਾ ਦਿਓ, ਉਹ ਮਾੜੇ ਦੌਰ ਦਾ ਕਰਜ਼ਾ ਚੜਿਆ, ਕੋਈ ਸਾਡੇ ਬੱਚਿਆਂ ਕੋਲ ਉਹ ਕਰਜ਼ਾ ਲੈ ਕੇ ਗੱਡੀਆਂ ਥੋੜ੍ਹੀ ਲਈਆਂ ਨੇ ਸਾਡੀ ਪੀੜ੍ਹੀ ਨੇ, ਉਹ ਇੱਕ ਦੌਰ ਸੀਗਾ। ਫਿਰ ਪੰਜਾਬ ਨੂੰ ਤੁਸੀਂ ਡਿਫੈਂਸ ਖਾਤੇ ਹੀ ਪਾ ਲਓ ਵੀ ਯਾਰ ਹਰ ਥਾਂ 'ਤੇ ਰਾਖੀ ਕਰਦਾ ਹੈ ਬਾਰਡਰ ਦੀ, ਇਹਨੂੰ ਵੱਖਰਾ ਪੈਕੇਜ ਦੇਣਾ, ਇਹ ਫਿਰ ਕੰਮ ਕਰਾਓ ਤੇ ਸਹੀ। ਸਾਨੀ ਸਾਹਿਬ ਹੁਣ ਵੇਖ ਲੈਂਦੇ ਤੁਸੀਂ ਕਿੰਨੇ ਕੰਮ ਕਰਾਉਂਦੇ ਹੋ, ਇਹ ਬੰਦੇ ਚਲੇ ਗਏ, ਰਾਘਵ ਚੱਡਾ ਚਲੇ ਗਿਆ, ਤੁਸੀਂ ਕਿੰਨੇ ਕੁ ਸੱਚੇ ਸੁੱਚੇ ਲੋਕ ਗਿਣਦੇ ਹੋ ਯਾਰ ਇਹਨਾਂ ਨੂੰ? ਰਾਘਵ ਚੱਡਾ ਅੱਜ ਤੋਂ ਮਹੀਨਾ ਪਹਿਲਾਂ ਬੋਲ ਰਿਹਾ ਜੀ 28 ਦਿਨ ਦਾ ਪੈਕ 30 ਦਿਨ ਦਾ ਹੋਣਾ ਚਾਹੀਦਾ, ਹਨਾ, ਉਹ ਪੈਕ ਕੰਪਨੀਆਂ ਤੋਂ ਕਰਾਉਂਦਾ ਆਪ ਹੀ ਪੋਰਟ ਹੋ ਗਿਆ ਕਿਸੇ ਕੰਪਨੀ ਦੇ ਵਿੱਚ। ਮਤਲਬ ਇਹ ਉਸ ਤੋਂ ਪਹਿਲਾਂ ਰਾਘਵ ਚੱਡੇ ਦਾ ਲੈਕਚਰ ਕੀ ਸੀ? ਮੈਂ ਤਾਂ ਅੱਗੇ ਮਨਦੀਪ ਤੁਹਾਨੂੰ ਕਿਹਾ ਕਿ ਹਰ ਬੰਦਾ ਰੀਲਾਂ ਮਗਰ ਪੈ ਗਿਆ ਕਿ ਮੇਰੀ ਵੀਡੀਓ ਵਾਇਰਲ ਹੋਣੀ ਚਾਹੀਦੀ ਹੈ, ਮੇਰੀ ਰੀਲ ਵਾਇਰਲ ਹੋਣੀ ਚਾਹੀਦੀ ਹੈ। ਜਿਹੜੇ ਇਸ਼ੂ ਰਾਘਵ ਚੱਡੇ ਨੇ ਚੁੱਕੇ ਉਹ ਪੰਜਾਬ ਦੇ ਸੀਗੇ, ਇਹ ਤਾਂ ਸਾਰੀ ਦੁਨੀਆਂ ਨੂੰ ਪਤਾ, ਜਰਨਲ ਇਸ਼ੂ ਨੇ ਯਾਰ, ਸਮੋਸਾ ਸਸਤਾ ਕਰਾ ਲਓ। ਫਿਰ ਰਾਘਵ ਚੱਡੇ ਨੇ ਪਹਿਲਾ ਲੈਕਚਰ ਕੀ ਦਿੱਤਾ ਸੀ ਕਿ ਰੀਕਾਲ ਦੀ ਆਪਸ਼ਨ ਹੋਣੀ ਚਾਹੀਦੀ ਹੈ।

ਕਿ ਜੇ ਕਿਸੇ ਬੰਦੇ ਦੀ ਪਰਫਾਰਮੈਂਸ ਚੰਗੀ ਨਹੀਂ ਜਿੱਥੋਂ ਚੁਣਿਆ ਗਿਆ ਜਿਹੜੀ ਸਟੇਟ ਤੋਂ ਚੁਣਿਆ ਗਿਆ ਤੇ ਉਹਨੂੰ ਵਾਪਸ ਜਿਹੜਾ ਬੁਲਾਉਣ ਦਾ ਅਧਿਕਾਰ ਹੋਣਾ ਚਾਹੀਦਾ ਤੇ ਸਭ ਤੋਂ ਪਹਿਲਾਂ ਤੇ ਤੈਨੂੰ ਬੁਲਾਉਣਾ ਚਾਹੀਦਾ ਯਾਰ ਤੂੰ ਪੰਜਾਬ ਲਈ ਕੀ ਕੀਤਾ ਆਪਾਂ ਇਹਨਾਂ ਨੂੰ ਗਦਾਰ ਕਹਿ ਰਹੇ ਹਾਂ ਹੈਨਾ ਸਰਕਾਰ ਵੀ ਕਹਿੰਦੀ ਹੈ ਗਦਾਰ ਨਿਕਲੇ ਤੇ ਮੈਂ ਪੁੱਛਣਾ ਚਾਹੁੰਦਾ ਸਭ ਤੋਂ ਪਹਿਲਾਂ ਗਦਾਰੀ ਕਿਹਨੇ ਕੀਤੀ ਆ ਪੰਜਾਬ ਦੇ ਲੋਕ ਪੰਜਾਬ ਦੀਆਂ ਵੋਟਾਂ ਨਾਲ ਐਮ ਐਲ ਏ ਬਣੇ ਐਮ ਐਲ ਏ ਨੇ ਐਮ ਪੀ ਪੰਜਾਬ ਦੇ ਚੁਣਨੇ ਸੀ ਕਿ ਬਾਹਰੋਂ ਚੁਣਨੇ ਸੀਗੇ ਸਾਰੇ ਹੀ ਤਾਂ ਸਾਡੇ ਨਾਲ ਇਹੋ ਕੁਛ ਕਰ ਰਹੇ ਹੋ ਔਰ ਸੀ ਐਮ ਇੱਕ ਇੰਟਰਵਿਊ ਚ ਕਲੀਨ ਚਿੱਟ ਦੇ ਰਹੇ ਨੇ ਉਹ ਮਿੱਤਲ ਨੂੰ ਜਿਹੜਾ ਲਵਲੀ ਯੂਨੀਵਰਸਿਟੀ ਦਾ ਮਾਲਕ ਆ ਕਿ ਉਹਨੂੰ ਤਾਂ ਕਰਕੇ ਚੁਣਿਆ ਗਿਆ ਸੀਗਾ ਉਹ ਮਤਲਬ ਐਜੂਕੇਸ਼ਨਿਸਟ ਬੰਦਾ ਵਾ ਵੀ ਉਹਨੇ ਸਿੱਖਿਆ ਦੇ ਵਿੱਚ ਬੜਾ ਜਦੋਂ ਆਪਣੀ ਸਰਕਾਰ ਆਈ ਸੀ ਉਦੋਂ ਲੜਾਈ ਤੇ ਆਪਣੀ ਇਹ ਸੀ ਵੀ ਪ੍ਰਾਈਵੇਟ ਜਿਹੜੇ ਸਕੂਲ ਮਾਫੀਆ ਉਹਦੇ ਖਿਲਾਫ ਲੜਾਈ ਲੜੀ ਜਾਊਗੀ ਤੇ ਆਪਾਂ ਪ੍ਰਾਈਵੇਟ ਸਕੂਲਾਂ ਵਾਲਿਆਂ ਨੂੰ ਚੁੱਕ ਕੇ ਐਮ ਪੀ ਬਣਾ ਰਹੇ ਹਾਂ ਯਾਰ ਇਹ ਲੜਾਈ ਸੀ ਤੁਹਾਡੀ ਯਾਰ ਇਹ ਕਹਿਣਾ ਬਣਦਾ ਤੁਹਾਡਾ ਮਤਲਬ ਧੋਖਾ ਕੌਣ ਨਹੀਂ ਕਰ ਰਿਹਾ ਪੰਜਾਬ ਦੇ ਨਾਲ ਕੌਣ ਇਹਦੇ ਨਾਲ ਧੋਖਾ ਨਹੀਂ ਕਰ ਰਿਹਾ ਇਹਨਾਂ ਚੀਜ਼ਾਂ ਦੇ ਉੱਤੇ ਆਪਾਂ ਸੋਚ ਸਮਝ ਹੀ ਨਹੀਂ ਰਹੇ ਇਹਨਾਂ ਚੀਜ਼ਾਂ ਦੇ ਉੱਤੇ ਆਪਾਂ ਗੌਰ ਹੀ ਨਹੀਂ ਕਰ ਰਹੇ ਔਰ ਰਾਘਵ ਚੱਡੇ ਦਾ ਮੈਂ ਅੱਜ ਦਾ ਕਹਿੰਦਾ ਮੈਂ ਤੇ ਪਹਿਲਾਂ ਤਾਂ ਕਹਿੰਦਾ ਸੀਗਾ ਵੀ ਇਹ ਜਦੋਂ ਪਾਰਟੀ ਦੇ ਬੰਦੇ ਦੇ ਅੰਦਰ ਹੋਏ ਨੇ ਕੇਜਰੀਵਾਲ ਸਤਿੰਦਰ ਜੈਨ ਮਨੀਸ਼ ਸਿਸੋਦੀਆ ਇਹ ਬੰਦਾ ਬੋਲ ਨਹੀਂ ਗਿਆ ਬੋਲ ਨਹੀਂ ਰਿਹਾ ਤੇ ਇਹ ਆਪਦਾ ਓਪਰੇਸ਼ਨ ਕਹਿੰਦੇ ਕਰਾਉਣ ਗਿਆ ਜੀ ਅੱਖ ਦਾ ਉਹ ਕਿਹੜਾ ਸੀ ਮੋਤੀਆ ਬਿੰਦ ਤੇ ਮੈਂ ਉਹਨੂੰ ਨਾਂ ਦਿੱਤਾ ਸੀ ਮੋਤੀਆ ਬਿੰਦ ਨਹੀਂ ਉਹ ਮੋਦੀਆ ਬਿੰਦ ਹੋ ਗਿਆ ਸੀ ਉਹਨੂੰ ਜਦੋਂ ਉਹਦੀ ਮੈਰਿਜ ਹੋਈ ਆ ਉਹ ਬਹੁਤ ਵੱਡੇ ਮਤਲਬ ਹੀਰੋਇਨ ਦੇ ਨਾਲ ਹੋ ਗਈ ਉਸ ਹੀਰੋਇਨ ਦੀ ਜਿਹੜੀ ਸਿਸਟਰ ਆ ਉਹਦੇ ਬੀਜੇਪੀ ਨਾਲ ਰਿਲੇਸ਼ਨ ਜਿਹੜੇ ਅੱਛੇ ਨੇ ਉਹਨਾਂ ਦੀ ਕੋਈ ਅੰਬੈਸਡਰ ਵੀ ਹੈ ਉਹ ਇਲੈਕਸ਼ਨ ਕਮਿਸ਼ਨ ਦੀ ਤੇ ਉਹਨਾਂ ਨੂੰ ਸਮਝਾਇਆ ਵੀ ਤੂੰ ਇਸ ਕੁੱਤ ਕਲੇਸ਼ ਚੋਂ ਕੀ ਲੈਣਾ ਉਹ ਤੇ ਉਦੋਂ ਦਾ ਹੀ ਚੁੱਪ ਕਰ ਗਿਆ ਸੀ ਉਦੋਂ ਨੀ ਤੁਹਾਨੂੰ ਪਤਾ ਲੱਗਾ ਵੀ ਤੁਸੀਂ ਪੰਜਾਬ ਨਾਲ ਧੋਖਾ ਕੀਤਾ ਕਿਹੜਾ ਬੰਦਾ ਪੰਜਾਬ ਨਾਲ ਧੋਖਾ ਨਹੀਂ ਕਰ ਰਿਹਾ ਜਦੋਂ ਹਰਭਜਨ ਸਿੰਘ ਚੁਣਿਆ ਗਿਆ ਔਰ ਯਾਦ ਕਰੋ ਮੈਂ ਇੱਕ ਗੱਲ ਕਹੀ ਸੀ ਕਿ ਹਰਭਜਨ ਸਿੰਘ ਨੂੰ ਬੀਜੇਪੀ ਜਦੋਂ ਜਾਊਗੀ ਇੱਦਾਂ ਲੈ ਜੂਗੀ ਬੀਜੇਪੀ ਚ ਜਾ ਕੋਈ ਨਹੀਂ ਰਿਹਾ ਮਨਦੀਪ ਉਹ ਤੇ ਐਂ ਇਸ਼ਾਰਾ ਕਰਦੇ ਨੇ ਆ ਜਾ ਤੂੰ ਆ ਜਾ ਕਿਸੇ ਦੀ ਹਿੰਮਤ ਹੀ ਨਹੀਂ ਹੈਗੀ ਮੈਂ ਉਦੋਂ ਕਿਹਾ ਸੀਗਾ ਕਿ ਹਰਭਜਨ ਸਿੰਘ ਨੇ ਸਿੱਧੂ ਦਾ ਹਾਲ ਵੇਖਿਆ ਕਮੈਂਟਰੀ ਬੰਦ ਹੋ ਜੂ ਟੀਵੀ ਬੰਦ ਹੋ ਜੂ ਤੁਹਾਡੀ ਜਿਹੜਾ ਸਾਰਾ ਸ਼ੋਅ ਨੇ ਉਹ ਬੰਦ ਹੋ ਜਾਣਗੇ ਐਡ ਬੰਦ ਹੋ ਜੂਗੀ ਤੇ ਤੁਹਾਡੇ ਕੋਲ ਤੇ ਸਾਹ ਹੀ ਕੋਈ ਨਹੀਂ ਹੈਗਾ ਤੁਸੀਂ ਕਿਸ ਤਰ੍ਹਾਂ ਨਹੀਂ ਜਾਓਗੇ ਅੱਜ ਉਹ ਕਹਿੰਦਾ ਮੈਨੂੰ ਸਪੋਰਟਸ ਦੇ ਰਿਗਾਰਡਿੰਗ ਮੀਟਿੰਗਸ ਨਹੀਂ ਦਿੱਤੀਆਂ ਗਈਆਂ ਤੇ ਫਿਰ ਤੁਹਾਡਾ ਰੋਸ ਪਾਰਟੀ ਨਾਲ ਹੋਣਾ ਚਾਹੀਦਾ ਤੁਸੀਂ ਰਿਜ਼ਾਈਨ ਕਰ ਦਿਓ ਇਹ ਥੋੜੀ ਵੀ ਤੁਸੀਂ ਪੰਜਾਬੀਆਂ ਨੂੰ ਧੋਖਾ ਕਰਕੇ ਪਾਲਾ ਹੀ ਬਦਲ ਜਾਓ ਯਾਰ ਤੁਸੀਂ ਚੁਣੇ ਕਿਉਂ ਮੈਂ ਤੇ ਸਾਰੇ ਵਪਾਰੀਆਂ ਨੂੰ ਵੀ ਇੱਕ ਸਲਾਹ ਦੇਣੀ ਚਾਹੁੰਦਾ ਇੱਕ ਮਤ ਦੇਣੀ ਚਾਹੁੰਦਾ ਕਿ ਸਿਆਸਤ ਦਾ ਹਿੱਸਾ ਨਾ ਬਣੋ ਮੈਂ ਤੇ ਅੱਗੇ ਹੀ ਰੌਲਾ ਪਾਉਣਾ ਕਿ ਜਿਹੜਾ ਬੰਦਾ ਆਪਦੇ ਘਰ ਰੋਟੀ ਚੰਗੀ ਖਾਂਦਾ ਉਹ ਤੇ ਸਿਆਸੀ ਲੋਕਾਂ ਦਾ ਪਾ ਕਰਾਇਆ ਕਰੇ ਵੀ ਯਾਰ ਇਹ ਸਾਥੋਂ ਪਰੇ ਰਹਿਣ ਉਹ ਤਾਂ ਤੁਹਾਡੇ ਕੰਮ ਤੇ ਵੀ ਅੱਖ ਰੱਖਦੇ ਨੇ ਪੁਰਾਣੇ ਵਪਾਰੀ ਕੀ ਕਰਦੇ ਸੀ ਅਸੀਂ ਸੁਖਬੀਰ ਨਾਲ ਰਹੇ ਹਾਂ ਇਲੈਕਸ਼ਨ ਮਤਲਬ ਉਹ DLF ਵਾਲੇ ਹੁੰਦੇ ਸੀਗੇ ਉਹਨਾਂ ਸੁਖਬੀਰ ਨੂੰ ਵੀ ਫੰਡ ਦੇਣਾ ਕੈਪਟਨ ਅਮਰਿੰਦਰ ਸਿੰਘ ਨੂੰ ਵੀ ਫੰਡ ਦੇਣਾ ਦੋਵਾਂ ਨੂੰ ਪਤਾ ਹੁੰਦਾ ਸੀ ਦੇ ਰਹੇ ਆ ਉਹਦੇ ਨਾਲ ਦੋਵੇਂ ਖੁਸ਼ ਹੁੰਦੇ ਸੀ ਜਿਹਦੀ ਸਰਕਾਰ ਆਉਣੀ ਉਹਦੇ ਕੋਲ ਕੰਮ ਲੈਣੇ ਸੀ ਇਹਨਾਂ ਸਿਰ ਤੇ ਨਵਾਂ ਹੀ ਭੂਤ ਸਵਾਰ ਹੋ ਗਿਆ ਕਾਰੋਬਾਰੀਆਂ ਦੇ ਕਿ ਸਾਨੂੰ MP ਬਣਾ ਦਿਓ ਕੀ ਇੱਕ ਤਾਮਝਾਮ ਹੈ ਸਿਕਿਉਰਿਟੀ ਹੈ ਆਪਾਂ ਕਿਉਂ ਸਾਰਾ ਤਾਣਾ ਬਾੜਾ ਉੱਥੇ ਪੰਜਾਬ ਦੇ ਬੰਦੇ ਗਏ ਹੁੰਦੇ ਅੱਜ ਪੰਜਾਬ ਲਈ ਲੜਦੇ ਨਾ ਪੰਜਾਬ ਮਰ ਰਿਹਾ ਯਾਰ ਪੰਜਾਬ ਕਰਜ਼ੇ ਦੀ ਮਾਰ ਹੇਠਾ ਪੰਜਾਬ ਦੇ ਪੱਲੇ ਹੀ ਕੁਛ ਨਹੀਂ ਬਚਿਆ ਪੰਜਾਬ ਨਾਲ ਸਾਜਿਸ਼ ਹੋ ਰਹੀ ਹੈ ਪੰਜਾਬ ਦੀ ਹਰ ਚੀਜ਼ ਦੇ ਵਿੱਚ ਗੰਦ ਘੁਲ ਰਿਹਾ ਵਾ ਪੰਜਾਬ 'ਚ ਪੈਸਟੀਸਾਈਡਸ ਇੰਨਾ ਵਾ ਬੱਚੇ ਸਾਡੇ ਬਾਹਰ ਚਲ ਗਏ ਬੱਚੇ ਸਾਡੇ ਨਸ਼ਾ ਕਰਨ ਲੱਗ ਪਏ ਔਰ ਉਹਨਾਂ ਚੀਜ਼ਾਂ ਦੇ ਉੱਤੇ ਲੋਕ ਸਭਾ 'ਚ ਕੌਣ ਗੱਲ ਕਰ ਰਿਹਾ ਉੱਥੇ ਕੀ ਗੱਲ ਕਰ ਰਹੇ ਵੀ ਸਮੋਸਾ ਸਸਤਾ ਕਰ ਦਿਓ ਸਾਡਾ ਮਤਲਬ ਜਿਹੜਾ ਨੈੱਟ ਹੈ ਇਹਨੂੰ ਬੰਦ ਕਰ ਦਿਓ ਵੀ ਇਹਦੇ ਰੇਟ ਘਟਾ ਦਿਓ ਆਹ ਚੀਜ਼ਾਂ ਪੰਜਾਬ ਦੀਆਂ ਸੀਗੀਆਂ ਮਤਲਬ ਇਹਨਾਂ ਚੀਜ਼ਾਂ ਦੇ ਉੱਤੇ ਉੱਥੇ ਬੋਲਣਾ ਸੀਗਾ ਉੱਥੇ ਜਾ ਕੇ ਬੋਲਦਾ ਹੀ ਕੋਈ ਨਹੀਂ ਫਿਰ ਕੌਣ ਆਉਣ ਵਾਲੇ ਹਾਲਾਤ ਤੇ ਤੁਹਾਡੇ ਹੋਰ ਬਹੁਤ ਮਾੜੇ ਨੇ ਇਹ ਬੀਜੇਪੀ ਨੇ 30 ਕਰੋੜ ਮੁਸਲਮਾਨਾਂ ਦੀ ਪਰਵਾਹ ਨਹੀਂ ਕੀਤੀ ਤੇ ਤੁਹਾਨੂੰ 2 ਕਰੋੜ ਨੂੰ ਤੇ ਉਹ ਕੁੱਟ ਕੁੱਟ ਕੇ ਇਲੈਕਸ਼ਨ ਜਿੱਤ ਜਾਣਗੇ ਯਾਰ ਤੁਹਾਡੇ ਆਊਟਸਾਈਡਰ ਇੰਨਾ ਆ ਰਿਹਾ ਪ੍ਰਵਾਸੀ ਇੰਨਾ ਆ ਰਿਹਾ ਤੁਹਾਡੇ ਮੁਸਲਮਾਨ ਇੰਨਾ ਆ ਰਿਹਾ ਮੇਰੀ ਗੱਲ ਯਾਦ ਰੱਖਿਓ ਤੁਹਾਨੂੰ ਆਉਣ ਵਾਲੇ ਦਿਨਾਂ 'ਚ ਉਹਨਾਂ ਘੱਟ ਗਿਣਤੀ ਕਰ ਦੇਣਾ ਅੱਜ ਉਹ ਰਾਘਵ ਚੱਡਾ ਮਿਲ ਕੇ ਨਿਕਲਿਆ ਨਾ ਰਾਸ਼ਟਰਪਤੀ ਨੂੰ ਤੇ ਬਾਹਰ ਆ ਕੇ ਕੀ ਬੋਲ ਰਿਹਾ ਕਿ ਪੋਲਿਊਸ਼ਨ ਕੰਟਰੋਲ ਦੀ ਜਿਹੜੀ ਦੁਰਵਰਤੋਂ ਉਹ ਕੀਤੀ ਜਾ ਰਹੀ ਹੈ ਵਿਜੀਲੈਂਸ ਬਿਊਰੋ ਦੀ ਦੁਰਵਰਤੋਂ ਕੀਤੀ ਜਾ ਰਹੀ ਹੈ ਪੰਜਾਬ ਪੁਲਿਸ ਦੀ ਦੁਰਵਰਤੋਂ ਕੀਤੀ ਜਾ ਰਹੀ ਹੈ ਤੇ ਜਿਨ੍ਹਾਂ ਨਾਲ ਤੂੰ ਚੱਲ ਗਿਆ ਉਹ ਨਹੀਂ ਦੁਰਵਰਤੋਂ ਕਰਨ ਡਏ CBI ਦੀ ED ਦੀ ਹੋਰ ਏਜੰਸੀਜ਼ ਦੀ NIA ਦੀ ਉਹ ਨਹੀਂ ਦੁਰਵਰਤੋਂ ਕਰਨ ਡਏ ਫਿਰ ਤੁਹਾਡੇ ਬਿਆਨ ਬਦਲਦੇ ਕਿਉਂ ਨੇ ਕਿ ਜੇ ਉਹਨਾਂ ਨਾਲ ਚੱਲ ਗਏ ਤਾਂ ਉਹ ਠੀਕ ਹੈ ਤੁਸੀਂ ਆਉਣ ਵਾਲੇ ਦਿਨਾਂ 'ਚ ਪੰਜਾਬ 'ਚ ਹੋਣਾ ਕੀ ਹੁੰਦੀ ਮੈਂ ਤੁਹਾਨੂੰ ਦੱਸਾਂ ਬੀਜੇਪੀ ਇਹ ਕਹਿੰਦੀ ਆ ਵੀ ਸਾਡੀ 15-20% ਵੀ ਵੋਟ ਹੋਈ ਤਾਂ ਅਸੀਂ ਸਰਕਾਰ ਬਣਾ ਦੇਣੀ ਹੈ ਕਿਸ ਤਰ੍ਹਾਂ ਮੈਂ ਛੋਟੀ ਜਿਹੀ ਐਗਜ਼ਾਮਪਲ ਦਵਾਂ ਕਿ ਇੱਕ ਹੋਸਟਲ ਦੇ ਵਿੱਚ ਨਾ 100 ਬੱਚਾ ਸੀਗਾ ਔਰ ਹੋਸਟਲ ਦੇ ਵਿੱਚ ਰੋਜ਼ ਕੜੀ ਚੌਲ ਬਣਦੇ ਸੀ ਖਾਣ ਵਾਲੇ ਕੜੀ ਚੌਲ ਸਿਰਫ 20 ਬੰਦੇ ਸੀ ਜਿਹੜੇ ਪਸੰਦ ਕਰਦੇ ਸੀ 80 ਬੰਦਿਆਂ ਨੇ ਵਿਰੋਧ ਕੀਤਾ ਵੀ ਅਸੀਂ ਕੜੀ ਚੌਲ ਨਹੀਂ ਖਾਣਾ ਚਾਹੁੰਦੇ ਤੇ ਉਹ ਵਾਰਡਨ ਜਿਹੜਾ ਉਹ ਮੋਦੀ ਸਾਹਿਬ ਵਰਗਾ ਸੀਗਾ ਉਹ ਕਹਿੰਦਾ ਵੋਟਾਂ ਪਵਾ ਲਓ ਅਗਲੇ ਦਿਨ ਵੋਟਾਂ ਪੈਂਦੀਆਂ ਨੇ 20 ਦੀਆਂ 20 ਪੈਂਦੀਆਂ ਨੇ ਕੜੀ ਚੌਲ ਨੂੰ ਤੇ ਜਿਹੜੀਆਂ 80 ਹੁੰਦੀਆਂ ਉਹ 5 ਭਿੰਡੀਆਂ ਨੂੰ 5 ਰਾਜਮਾਂ ਨੂੰ 5 ਕਾਲੇ ਛੋਲਿਆਂ ਨੂੰ 5 ਚਿੱਟੇ ਛੋਲਿਆਂ ਨੂੰ ਉਹ 20 ਇਕੱਠੀਆਂ ਹੀ ਨਹੀਂ ਹੁੰਦੀਆਂ ਉਹ ਹਾਲਾਤ ਪੰਜਾਬ ਦੇ ਹੋਣੇ ਨੇ ਤੁਸੀਂ ਪੰਜਾਬ ਕਿੰਨੇ ਗਰੁੱਪ

0: ਖੜੇ ਕਰ ਦਿੱਤੇ ਕਿੰਨਾ ਪੰਜਾਬ ਨੂੰ ਉਲਝਾ ਦਿੱਤਾ ਵਾਰਸ ਪੰਜਾਬ ਦੇ ਸੁਖਬੀਰ ਬਾਦਲ ਦਾ ਗਰੁੱਪ ਤੁਹਾਡੇ ਗਿਆਨੀ ਹਰਪ੍ਰੀਤ ਦਾ ਤੁਸੀਂ ਅੱਗੇ ਆ ਜਾਓ ਝਾੜੂ ਵਾਲੇ ਆ ਗਏ ਕਾਂਗਰਸ ਆ ਗਈ ਪੰਜਾਂ ਹਿੱਸਿਆਂ 'ਚ ਤੁਹਾਡੀ ਵੋਟ ਵੰਡੀ ਜਾਣੀ ਆ ਜਿਹੜੀ ਸੈਕੂਲਰ ਵੋਟ ਹੈ
1: ਕੀ ਵਾਰਸ ਪੰਜਾਬ ਬਣਾਇਆ ਗਿਆ ਗਰੁੱਪ ਹੈ
0: ਮੈਂ ਇੱਕ ਚੀਜ਼ ਹੈ ਅੱਜ ਮੈਨੂੰ ਵੀ ਲੱਗਦਾ ਵੀ ਮੈਂ ਪੰਜਾਬ ਲਈ ਲੜਨਾ ਵੀ ਮੇਰੇ ਮਗਰ ਲੋਕ ਲੱਗ ਗਏ ਨੇ ਮੈਨੂੰ ਬਹੁਤ ਵਧੀਆ ਰਿਸਪੋਂਸ ਜਿਹੜਾ ਉਹ ਮਿਲ ਰਿਹਾ ਅੱਜ ਮੈਨੂੰ ਵੀ ਲੱਗੂਗਾ ਤੇ ਮੈਂ ਵੀ ਮਤਲਬ ਉੱਥੇ ਆਪਣਾ ਗਰੁੱਪ ਬਣਾਉਣ ਦੀ ਕੋਸ਼ਿਸ਼ ਕਰੂੰਗਾ ਲੋਕਾਂ ਦਾ ਮਾਇੰਡ ਸੈੱਟ ਜਿਹੜਾ ਇਸ ਤਰੀਕੇ ਕੀਤਾ ਜਾਂਦਾ ਮੈਂ ਅੱਗੇ ਇੱਕ ਗੱਲ ਕਰਦਾ ਕਿ ਸਾਨੂੰ ਪਤਾ ਹੀ ਨਹੀਂ ਲੱਗਦਾ ਵੀ ਸਾਨੂੰ ਵਰਤ ਕੌਣ ਰਿਹਾ ਕਈ ਲੋਕ ਕਹਿ ਦੇਣਗੇ ਨਾ ਮੈਨੂੰ ਕਹਿ ਦੇਣ ਕਿਸੇ ਨੂੰ ਕਹਿ ਦੇਣੇ ਏਜੰਸੀਆਂ ਦੇ ਬੰਦੇ ਨੇ ਫਲਾਣੇ ਨੇ ਟਮਕਾਣੇ ਨੇ ਬਹੁਤ ਸਾਰੇ ਲੋਕਾਂ ਦੇ ਦੋਸ਼ ਲੱਗ ਜਾਂਦੇ ਆ ਨਾ ਏਜੰਸੀਜ਼ ਕੋ ਤੁਹਾਡੇ ਨਾਲ ਮੀਟਿੰਗ ਨਹੀਂ ਕਰਦੀਆਂ ਕੋਈ ਪੁਰਾਣੀ ਟੈਕਨੋਲੋਜੀ ਨਹੀਂ ਹੈਗੀ ਵੀ ਤੁਹਾਨੂੰ ਵਿਚੋਲਾ ਪਾਉਣਾ ਤੁਹਾਨੂੰ ਬਹਾ ਕੇ ਤੁਹਾਡੇ ਨਾਲ ਮੀਟਿੰਗ ਕਰਨੀ ਹੈ ਫਿਰ ਤੁਹਾਨੂੰ ਉਹ ਤੇ ਤੁਸੀਂ ਕਿਸੇ ਨਾਲ ਵੀ ਮੀਟਿੰਗ ਕਰੋਗੇ ਤੇ ਉਹ ਬੰਦਾ ਕੱਲ ਨੂੰ ਅਗਲੀ ਸਰਕਾਰ ਕੋਲ ਇੰਟਰੋਗੇਟ ਹੋਊਗਾ ਤੇ ਉਹ ਦੱਸ ਦੂਗਾ ਵੀ ਯਾਰ ਮੈਨੂੰ ਤੇ ਉੱਥੋਂ ਮਤਲਬ ਡਰਾ ਕੇ ਕੀਤਾ ਗਿਆ ਉਹ ਤੁਹਾਡਾ ਮਾਇੰਡ ਸੈੱਟ ਕਰਦੀਆਂ ਨੇ ਉਹ ਤੁਹਾਡੇ ਮਨ ਨੂੰ ਕ੍ਰੀਏਟ ਕਰਦੀਆਂ ਨੇ ਵੀ ਤੁਹਾਨੂੰ ਚਲਾਉਣਾ ਕਿਹੜੇ ਪਾਸੇ ਆ ਮੈਂ ਐਗਜ਼ਾਮਪਲ ਦਿੰਦਾ ਵੀ ਮੈਂ ਕਿਸੇ ਮੁੱਦੇ ਦੇ ਉੱਤੇ ਬੋਲਿਆ ਹੈਨਾ ਚਾਹੇ ਉਹ ਖਾਲਿਸਤਾਨ ਦਾ ਚਾਹੇ ਉਹ ਬੇਦਬੀਸ਼ੂ ਹੋਵੇ ਚਾਹੇ ਮਤਲਬ ਕਿਸੇ ਵੀ ਮੈਂ ਮੁਸਲਮਾਨਾਂ ਦੀ ਫੇਵਰ 'ਚ ਬੋਲਤਾ ਜਾਂ ਮੈਂ ਉਲਟ ਬੋਲਤਾ ਜੇ ਤੇ ਉਹਨਾਂ ਮੈਨੂੰ ਉਹਦੇ 'ਚ ਪ੍ਰਫੁੱਲਤ ਕਰਨਾ ਮੈਨੂੰ ਵਰਤਣਾ ਮੈਨੂੰ ਹੋਰ ਜ਼ਿਆਦਾ ਹੁਲਾਰਾ ਦੇਣਾ ਤੇ ਉਹਨਾਂ ਮੇਰੀ ਉਸ ਪੋਸਟ ਦੀ ਰੀਚ ਜਿਹੜੀ ਉਹ ਲਾਈਕ ਮਾਈਂਡਡ ਲੋਕਾਂ ਤੱਕ ਪਹੁੰਚਾਉਣੀ ਆ ਚਾਹੇ ਉਹ ਖਾਲਿਸਤਾਨੀ ਹੋਣਗੇ ਚਾਹੇ ਉਹ ਮੁਸਲਿਮ ਹੋਣਗੇ ਜਿਸ ਬਾਰੇ ਮੈਂ ਬੋਲਿਆ ਹੋਊਗਾ ਉਹ ਲੋਕ ਥੱਲੇ ਮੈਨੂੰ ਕਰਨਗੇ ਵੈਰੀ ਗੁੱਡ ਬਹੁਤ ਵਧੀਆ ਪੰਜਾਬ ਦਾ ਵਾਰਸ ਮਿਲ ਗਿਆ ਪੰਜਾਬ ਨੂੰ ਸ਼ੇਰ ਬੱਬਰ ਮਿਲ ਗਿਆ ਹਨਾ ਤੇ ਹਰ ਬੰਦਾ ਆਪਣੀ ਸ਼ੋਭਾ ਦਾ ਭੁੱਖਾ ਹੈ ਤੋਂ ਤੁਸੀਂ ਮੁਨਕਰ ਨਹੀਂ ਹੋ ਸਕਦੇ ਉਹ ਅਗਲੇ ਦਿਨ ਫਿਰ ਉਸੇ ਤੇ ਕੰਮ ਕਰੂਗਾ ਕੋਈ ਯਾਰ ਇਸ਼ੂ ਹੀ ਬੜਾ ਵਧੀਆ ਜੇ ਉਹਨਾਂ ਮੇਰਾ ਮੋਰਾਲ ਡਾਊਨ ਕਰਨਾ ਤੇ ਉਹਨਾਂ ਮੇਰੀ ਰੀਚ ਪਹੁੰਚਾਉਣੀ ਹੈ ਐਂਟੀ ਉਹਨਾਂ ਲੋਕਾਂ ਤੱਕ ਉਹ ਮੈਨੂੰ ਗਾਲਾਂ ਕੱਢਣਗੇ ਥੱਲੇ ਮੇਰਾ ਟੱਬਰ ਵੀ ਮੈਨੂੰ ਕਹੂਗਾ ਵੀ ਤੂੰ ਕਿਹੜੇ ਪਾਸੇ ਖੇ ਖਾਣ ਡਿਆ ਤੈਨੂੰ ਸ਼ਰਮ ਨਹੀਂ ਆਉਂਦੀ ਵੀ ਇਹ ਵੀ ਤੰਗ ਪਰੇਸ਼ਾਨ ਹੋਣ ਡਿਆ ਉਹ ਦੁਬਾਰਾ ਉਹਦੇ ਉੱਤੇ ਕੰਮ ਨਹੀਂ ਕਰਦਾ ਇਸ ਤਰੀਕੇ ਤੁਹਾਡਾ ਮਾਇੰਡ ਸੈੱਟ ਕੀਤਾ ਜਾਂਦਾ ਆਪਾਂ ਨੂੰ ਤੇ ਹੁਣ ਪਤਾ ਲੱਗਾ ਨਾ ਥੋੜ੍ਹੀ ਦੇਰ ਤੋਂ ਆਪਾਂ ਇਹ ਤੇ ਮੰਨਦੇ ਹਾਂ ਵੀ ਅਸੀਂ ਫੇਸਬੁੱਕ ਦੇ ਉੱਤੇ ਪੋਸਟ ਪਾਈ ਅਸੀਂ ਯੂਟਿਊਬ ਤੇ ਕੋਈ ਪੋਸਟ ਪਾਈ ਉਹਨੂੰ ਬੂਸਟ ਕੀਤਾ ਉਹਦੇ 'ਚ ਇੱਕ ਆਪਸ਼ਨ ਆਉਂਦੀ ਆ ਮੈਂ ਤਾਂ ਚਲੋ ਕਦੀ ਆਪਣਾ ਬੂਸਟ ਨਹੀਂ ਕੀਤਾ ਵੀ ਉਹਦੇ ਉੱਤੇ ਇੱਕ ਆਪਸ਼ਨ ਆਉਂਦੀ ਆ ਵੀ ਕਿਹੜੇ ਇਲਾਕੇ 'ਚ ਤੁਸੀਂ ਆਪਦਾ ਪ੍ਰਚਾਰ ਕਰਨਾ ਚਾਹੁੰਦੇ
1: ਹੋ ਲੋਕੇਟ ਕਰਦੇ ਪੂਰਾ
0: ਕਿਹੜੀ ਏਜ ਨੂੰ ਕਰਨਾ ਚਾਹੁੰਦੇ ਹੋ ਫੀਮੇਲ ਨੂੰ ਕਰਨਾ ਚਾਹੁੰਦੇ ਹੋ ਮੇਲ ਨੂੰ ਕਰਨਾ ਚਾਹੁੰਦੇ ਹੋ ਇਹ ਸਾਡੇ ਲੋਕਾਂ ਤੱਕ ਆਪਸ਼ਨ ਹੈ ਜਿਹੜੀਆਂ ਏਜੰਸੀਜ਼ ਤੇ ਜਿਹੜੇ ਦੇਸ਼ ਚਲਾਉਂਦੇ ਨੇ ਉਹਨਾਂ ਕੋਲ ਤੇ ਇਹ ਵੀ ਆਪਸ਼ਨ ਹੈ ਵੀ ਕਿਹੜੇ ਧਰਮ 'ਚ ਕਰਨਾ ਚਾਹੁੰਦੇ ਹੋ ਕਿਹੜੇ ਲੋਕਾਂ ਤੱਕ ਪਹੁੰਚਾਉਣਾ ਚਾਹੁੰਦੇ ਹੋ ਤੇ ਉਹ ਤੁਹਾਨੂੰ ਵੈਰੀ ਗੁੱਡ ਕਰਨਗੇ ਤੇ ਆਪਾਂ ਲੋਕ ਸਮਝਦੇ ਹਾਂ ਵੀ ਸ਼ਾਇਦ ਉਹ ਸਾਨੂੰ ਲਾਰਾ ਮਿਲ ਰਿਹਾ ਪਰ ਅਸਲ ਦੇ ਵਿੱਚ ਤੁਹਾਨੂੰ ਪਿੱਛੇ ਚਲਾਉਣ ਵਾਲਾ ਹੋਰ ਹੁੰਦਾ ਆਪਾਂ ਤਰਨ ਤਰਨ ਦੀ ਇਲੈਕਸ਼ਨ ਵੇਖੀ ਕਿ ਕਿਵੇਂ ਵਰਤਿਆ ਜਾਂਦਾ ਸੁਖਬੀਰ ਬਾਦਲ ਦਾ ਕੱਦ ਉੱਪਰ ਚੁੱਕਿਆ ਗਿਆ ਸੀਗਾ ਉਹ ਚੁੱਕਿਆ ਤਾਂ ਗਿਆ ਸੀਗਾ ਵੀ ਐਸ ਐਸ ਪੀ ਤਰਨ ਤਰਨ ਬਦਲੀ ਸੀ ਲੋ ਮਮਤਾ ਤੇ ਦੁਹਾਈ ਦੇ ਮਰ ਗਈ ਉੱਥੇ ਕੋਈ ਐਸ ਐਸ ਪੀ ਨਹੀਂ ਬਦਲਿਆ
1: ਮਮਤਾ 75 ਅਬਜ਼ਰਵਰ ਇੱਕ ਦਿਨ ਪਹਿਲਾਂ
0: ਮਮਤਾ ਤੇ ਦੁਹਾਈ ਦੇ ਮਰ ਗਈ ਕੋਈ ਉੱਥੋਂ ਸੀ ਆਰ ਪੀ ਨਹੀਂ ਕੱਢੀ ਤੇ ਫਿਰ ਸੁਖਬੀਰ ਬਾਦਲ ਦੇ ਆਖਿਆ ਐਸ ਐਸ ਪੀ ਬਦਲ ਜਾਣਾ ਸੀਗਾ ਬੀਜੇਪੀ ਦਾ ਇੱਕ ਟੀਚਾ ਸੀ ਵੀ ਕਾਂਗਰਸ ਤੀਜੇ ਨੰਬਰ ਤੇ ਲਿਆਉਣੀ ਹੈ ਵੀ ਉਹਦੇ ਬਦਲੇ ਕਿਸੇ ਦਾ ਵੀ ਕੱਦ ਜਿਹੜਾ ਉਹ ਚੁੱਕ ਦਿੱਤਾ ਜਾਵੇ ਤੇ ਉਹ ਸੁਖਬੀਰ ਬਾਦਲ ਦਾ ਚੁੱਕਿਆ ਗਿਆ ਤੇ ਕਾਂਗਰਸ ਕਿੰਨਵੇਂ ਨੰਬਰ ਤੇ ਆਈ ਤੀਜੇ ਚੌਥੇ ਤੇ ਆਈ ਨਾ ਇਹ ਤੁਹਾਨੂੰ ਪਤਾ ਹੀ ਨਹੀਂ ਲੱਗਦਾ ਵੀ ਤੁਹਾਨੂੰ ਯੂਜ਼ ਕੌਣ ਕਰ ਰਿਹਾ ਤੁਹਾਨੂੰ ਸੈੱਟ ਕੌਣ ਕਰ ਰਿਹਾ ਇਹ ਜਿਹੜੇ ਬੰਦੇ ਬੀਜੇਪੀ ਜਾ ਰਹੇ ਆ ਹਾਂ ਹਰ ਬੰਦਾ ਜਿਹੜਾ ਪੋਲੀਟੀਕਲ ਹੈ ਮਨਦੀਪ ਉਹਦੀ ਇੱਕ ਸੋਚ ਹੁੰਦੀ ਆ ਵੀ ਮੈਨੂੰ ਤਾਕਤ ਮਿਲੇ ਅੱਛਾ ਬਹੁਤ ਸਾਰੇ ਲੋਕ ਮੈਨੂੰ ਤੁਹਾਡੇ ਵਰਗੇ ਵੀਰ ਭਰਾ ਐਡਵਾਈਜ਼ ਕਰਨਗੇ ਵੀ ਸੱਤਾ 'ਚ ਜਾਣਾ ਚਾਹੀਦਾ ਤੁਹਾਨੂੰ ਕੋਈ ਵੀ ਪਾਰਟੀ ਹੋਵੇ ਕੀ ਮਤਲਬ ਆਪਦਾ ਦੀਨ ਧਰਮ ਮਾਨ ਭੁੱਲ ਜਾਵਾਂ ਜੇ ਮੈਂ ਸੱਤਾ ਜਾਣਾ ਹੋਵੇ ਤਾਂ ਇਸ ਵੇਲੇ ਸਭ ਤੋਂ ਮੋਸਟ ਪਾਵਰਫੁੱਲ ਜਿਹੜੀ ਤੁਹਾਡੀ ਉਹ ਬੀਜੇਪੀ ਆ ਇਹੀ ਹੈ ਨਾ ਤੁਸੀਂ ਅੱਜ ਉਹਨੂੰ ਜੁਆਇਨ ਕਰੋ ਤੁਹਾਨੂੰ ਪੂਰਾ ਤਾਮ ਝਾਮ ਮਿਲ ਜਾਂਦਾ ਗਨਮੈਨ ਯੇ ਵੋ ਜਿਹੜੇ ਲੋਕ ਵੀ ਉੱਚ ਜਾ ਰਹੇ ਆ ਮੈਂ ਉਹਨਾਂ ਨੂੰ ਕਹਿੰਦਾ ਵੀ ਨਾ ਤੁਸੀਂ ਪੰਜਾਬ ਨਾਲ ਬਿਲਕੁਲ ਧੋਖਾ ਕਰ ਰਹੇ ਹੋ ਆਪਦੀ ਕੌਮ ਨਾਲ ਧੋਖਾ ਕਰ ਰਹੇ ਹੋ ਆਪਦੇ ਲੋਕਾਂ ਨਾਲ ਧੋਖਾ ਕਰ ਰਹੇ ਹੋ ਕਦੀ ਤੁਹਾਡਾ ਸਮਾਗਮ ਲਾਲ ਕਿਲ੍ਹੇ ਦੇ ਉੱਤੇ ਮਨਾ ਲਿਆ ਕਦੀ ਮੋਦੀ ਸਾਹਿਬ ਬੰਗਲਾ ਸਾਹਿਬ ਮੱਥਾ ਟੇਕ ਆਉਂਦੇ ਨੇ ਉਹਦੇ ਬਦਲੇ ਪੰਜਾਬੀਆਂ ਨੂੰ ਮਿਲ ਕੀ ਰਿਹਾ ਉਹ ਕਿਸੇ ਸਿਆਣੇ ਨੇ ਨਾ ਬਹੁਤ ਖੂਬ ਲਿਖਿਆ ਵੀ ਤੁਹਾਨੂੰ ਪਹਿਲਾਂ ਲਾਲਚ ਦਿੱਤਾ ਜਾਂਦਾ ਉਹ ਕਹਿੰਦੇ ਆ ਭੰਵਰ ਜਬ ਵੀ ਡੁਬੋਏਗਾ ਭੰਵਰ ਜਬ ਵੀ ਡੁਬੋਏਗਾ ਉਭਾਰਾ ਦੇ ਕੇ ਮਾਰੇਗਾ ਭੰਵਰ ਜਬ ਵੀ ਡੁਬੋਏਗਾ ਉਭਾਰਾ ਦੇ ਕਰ ਮਾਰੇਗਾ ਸੁਨੋ ਇਹ ਮਛਲੀਓ ਤੁਮਕੋ ਵੋ ਚਾਰਾ ਦੇ ਕਰ ਮਾਰੇਗਾ ਔਰ ਗਲਤ ਫਹਿਮੀ ਇਹ ਹੈ ਤੁਮਕੋ ਕਿ ਅੱਛੇ ਦਿਨ ਵੀ ਆਏਗੇ ਬੜਾ ਚਲਾਕ ਦੁਸ਼ਮਨ ਹੈ ਸਹਾਰਾ ਦੇ ਕਰ ਮਾਰੇਗਾ
1: ਪੰਜਾਬ ਦੀ ਸਿਆਸਤ ਤੇ ਆਉਣਾ ਹੁਣ ਆਪਾਂ ਅੱਜ ਦੀ ਘੜੀ ਪੰਜਾਬ ਦੀ ਸਿਆਸਤ ਕੀ ਕਹਿੰਦੀ ਹੈ ਕਿੱਥੇ ਖੜੀ ਹੈ ਪੰਜਾਬ ਦੀ ਸਿਆਸਤ
0: ਪੰਜਾਬ ਦੇ ਉੱਤੇ ਮੈਂ ਇਸ ਤੋਂ ਪਹਿਲਾਂ ਵੀ ਮਨਦੀਪ ਤੁਹਾਨੂੰ ਦੱਸਿਆ ਇਹਦੇ ਵਿੱਚ ਹੀ ਕਿ ਪੰਜਾਬ ਦੇ ਉੱਤੇ ਪੂਰਨ ਤੌਰ ਦੇ ਉੱਤੇ ਕਬਜ਼ਾ ਜਿਹੜਾ ਉਹ ਕੇਂਦਰ ਦਾ ਹੋ ਚੁੱਕਾ ਚਾਹੇ ਉਹਦੇ 'ਚ ਕੋਈ ਅਫਸਰ ਲੱਗਦੇ ਨੇ ਚਾਹੇ ਉਹਦੇ 'ਚ ਕੁਛ ਵੀ ਹੈ ਡੀ ਆਈ ਜੀ ਭੁੱਲਰ ਫੜਿਆ ਗਿਆ ਇਹ ਮਮਤਾ ਦੇ ਰਾਜ 'ਚ ਹੋ ਸਕਦਾ ਸੀਗਾ ਉੱਥੇ ਮਤਲਬ

0: ਸਕਦਾ ਸੀਗਾ। ਤੁਹਾਨੂੰ ਪੂਰੀ ਤਰ੍ਹਾਂ ਤੇ ਅਫਸਰ ਲੌਬੀ ਜਿਹੜੀ ਉਹ ਭਾਜਪਾ ਵੱਲੋਂ ਡਰਾ ਲਈ ਗਈ ਹੈ, ਤੇਰਾ ਫਲਾਣੇ ਕੇਸ 'ਚ ਨਾਂ ਹੈ, ਤੇਰਾ ਫਲਾਣੇ ਕੇਸ 'ਚ ਨਾਂ ਹੈ। ਅੱਜ ਭਾਜਪਾ ਦਾ ਕੋਈ ਆਗੂ ਫੋਨ ਕਰੇ ਤੇ ਮੈਨੂੰ ਦੱਸ ਦਿਓ ਕਿਹੜਾ ਅਫਸਰ ਕੰਮ ਨਹੀਂ ਕਰਦਾ। ਇਨਡਾਇਰੈਕਟਲੀ ਅੱਜ ਵੀ ਪੰਜਾਬ 'ਚੋਂ ਸਰਕਾਰ ਚਲਾ ਰਹੇ ਨੇ। ਆਉਣ ਵਾਲੇ ਪੰਜਾਬ ਦੇ ਹਾਲਾਤ ਇਹ ਨੇ ਵੀ ਭਾਜਪਾ ਨੇ ਕਾਂਗਰਸ ਨਹੀਂ ਆਉਣ ਦੇਣੀ, ਜਾਂ ਤੇ ਉਹ ਆਪ ਆਉਣਗੇ ਤੇ ਜਿਸ ਹਿਸਾਬ ਨਾਲ ਉਹਨਾਂ ਬੰਗਾਲ ਜਿੱਤਿਆ ਉਹਨਾਂ ਦੇ ਆਉਣ ਦੇ ਬਹੁਤ ਚਾਂਸ ਨੇ। ਉਹ ਤੇ ਮਤਲਬ ਜੇ ਉਹ 30 ਕਰੋੜ ਬੰਦੇ ਦੀ ਪਰਵਾਹ ਨਹੀਂ ਕਰਦੇ ਤੇ ਸਾਨੂੰ 2 ਕਰੋੜ ਨੂੰ ਤੇ ਉਹ ਕੁੱਟ ਕੁੱਟ ਕੇ ਵੀ ਆ ਜਾਣਗੇ, ਤੇ ਜੇ ਉਹਨਾਂ ਨੂੰ ਲੱਗਾ ਵੀ ਅਸੀਂ ਨਹੀਂ ਆ ਰਹੇ ਤੇ ਫਿਰ ਉਹ ਇਹਨਾਂ ਨੂੰ ਦੁਬਾਰਾ ਸਰਕਾਰ ਇਹਨਾਂ ਦੀ ਬਣਾਉਣ। ਫਿਰ
1: ਆਮ ਆਦਮੀ ਪਾਰਟੀ,
0: ਆਮ ਆਦਮੀ ਦੀ ਉਹਨਾਂ ਨੂੰ ਸੂਟ ਹੀ ਇਹ ਕਰਦਾ, ਉਹਨਾਂ ਨੂੰ ਵਾਰਾ ਹੀ ਇਹ ਖਾਂਦਾ। ਅੱਜ ਇਹਨਾਂ ਦੇ 7 MP ਸੀ, ਹੋਰ ਕਿਸੇ ਪਾਰਟੀ ਦੇ ਨਾਲ ਚਲ ਗਏ, ਹੋਰ ਕਿਸੇ ਪਾਰਟੀ 'ਚ ਬਹੁਤ ਸਾਰੀਆਂ ਸਟੇਟਾਂ ਦੇ ਵਿੱਚ ਛੋਟੀਆਂ ਪਾਰਟੀਆਂ ਨੇ ਜਿੱਥੇ ਸਰਕਾਰਾਂ ਨਹੀਂ ਹੈਗੀਆਂ, ਉਹਨਾਂ ਦੇ ਕਿੰਨੇ 1 MP ਆ ਗਏ ਨੇ, ਉਹਨਾਂ ਨੂੰ ਸੂਟ ਹੀ ਇਹ ਕਰਦੇ ਨੇ ਵੀ ਇਹ ਡਰ ਵੀ ਛੇਤੀ ਜਾਂਦੇ ਨੇ, ਇਹਨਾਂ ਚੁਣ ਵੀ ਕਾਰੋਬਾਰੀ ਲਏ। ਇਹੋ ਕੋਈ ਤੁਸੀਂ ਫੱਕਰ ਬੰਦੇ ਜਿਹੜੇ ਉਹ ਚੁਣੇ ਹੁੰਦੇ ਜਿਹਨਾਂ ਨੂੰ ਕੋਈ ਲੈਣ ਦੇਣ ਨਾ ਲੱਥੀ ਚੜੀ ਹੋਵੇ ਨਾ ਜੇਲ੍ਹ ਜਾਣ ਦਾ ਹੋਵੇ ਤੇ ਕੀ ਉਹ ਭਾਜਪਾ 'ਚ ਸ਼ਾਮਲ ਹੋ ਜਾਂਦੇ?
1: ਜਿਹੜੀ ਨਵੀਂ ਸਮੀਕਰਨ ਬਣੇ ਨੇ, ਇਕੁਏਸ਼ਨ ਜਿਹੜੀ ਨਵੀਂ ਬਣੀ ਹੈ, ਪਿਛਲੇ ਦਿਨਾਂ 'ਚ ਇੱਕ ਡਿਵੈਲਪਮੈਂਟ ਹੁੰਦੀ ਹੈ ਪੰਥਕ ਸਿਆਸਤ ਦੇ ਵਿੱਚ, ਪੁਨਰ ਸੁਜੀਤ ਅਕਾਲੀ ਦਲ ਔਰ ਵਾਰਸ ਪੰਜਾਬ ਦੇ ਦੋਨਾਂ ਦਾ ਅਲਾਇੰਸ ਹੋ ਜਾਂਦਾ, ਤੁਸੀਂ ਕਿਵੇਂ ਦੇ ਦਿਓ ਅਲਾਇੰਸ ਨੂੰ? ਕਿਉਂਕਿ ਅਲਾਇੰਸ ਨੂੰ ਬਹੁਤ ਲੋਕ ਵੱਖੋ ਵੱਖ ਤਰੀਕੇ ਨਾਲ ਆਪੋ ਆਪਣੇ ਤਰੀਕੇ ਨਾਲ ਡੀਕੋਡ ਕਰ ਰਹੇ ਨੇ।
0: ਇਹ ਇੱਕ ਚੀਜ਼ ਮੇਰੀ, ਮੈਂ ਤੁਹਾਨੂੰ ਫਿਰ ਆਪਦੀ ਗੱਲ ਤੇ ਆਉਣ ਲੱਗਾ, ਭਾਜਪਾ ਚਾਹੂਗੀ ਇਹ ਅਲਾਇੰਸ ਰਹੂਗਾ, ਨਹੀਂ ਤੇ ਸਾਰਾ ਸੋਸ਼ਲ ਮੀਡੀਆ ਉਹਨਾਂ ਕੋਲ, ਸਾਡੇ ਸਾਰੇ ਲੀਡਰ ਹੀ ਡਿਪੈਂਡ ਹੀ ਸੋਸ਼ਲ ਮੀਡੀਆ ਤੇ ਨੇ।
1: ਤੁਹਾਨੂੰ ਲੱਗਦਾ ਕਿ ਵਾਰਸ ਪੰਜਾਬ ਜਥੇਬੰਦੀ ਤੇ ਪੁਨਰ ਸੁਜੀਤ ਅਕਾਲੀ ਦਲ ਦਾ ਗੱਠਜੋੜ ਭਾਜਪਾ ਨੇ ਬਣਾਇਆ?
0: ਨਹੀਂ ਬਣਾਇਆ ਨਹੀਂ, ਹਾਲਾਤ ਇਹੋ ਜਿਹੇ ਬਣਾਏ ਨੇ। ਮੈਂ ਤੁਹਾਨੂੰ ਕਹਿ ਰਿਹਾ ਕਿ ਹਰ ਲੀਡਰ ਆਪਣੀ ਕ੍ਰੈਡੀਬਿਲਟੀ ਪਤਾ ਕਿੱਥੋਂ ਚੈੱਕ ਕਰਦਾ, ਉਹਨੂੰ ਪਬਲਿਕ ਨਾਲ ਕੋਈ ਲੈਣ ਦੇਣ ਨਹੀਂ ਹੈਗਾ। ਉਹ ਸ਼ਾਮ ਨੂੰ ਵੇਖਦਾ ਮੈਂ ਪੋਸਟ ਪਾਈ ਮੇਰੀ ਲਾਈਕਿੰਗ ਕਿੰਨੀ ਕੁ ਹੈ, ਮੇਰੀ ਰੀਲ ਕਿੰਨੀ ਕੁ ਚੱਲੀ। ਜੇ ਉਹਨਾਂ ਦਾ ਅੱਡ ਅਡਾਕ ਕਰਾਉਣਾ ਹੋਇਆ, ਉਹਨਾਂ ਨੇ ਉਹਨਾਂ ਨੂੰ ਵਖਰੇਵਾਂ ਕਰਾਉਣਾ ਹੋਇਆ ਤੇ ਉਹਦੇ ਉੱਤੇ ਇਹੋ ਜਿਹੀ ਨੈਗੇਟਿਵਿਟੀ ਫੈਲਾਈ ਜਾਊਗੀ ਸੋਸ਼ਲ ਮੀਡੀਆ ਦੇ ਉੱਤੇ, ਤੁਸੀਂ ਕੀ ਕਰ ਲਿਆ ਹੋਵੇ, ਤੂੰ ਬਹੁਤ ਵਧੀਆ, ਉਹ ਮਾੜਾ, ਉਹ ਬਹੁਤ ਵਧੀਆ, ਤੂੰ ਮਾੜਾ। ਉਹ ਬੰਦੇ ਤੇ ਬਦੋ ਬਦੀ ਮਨ 'ਚ ਪੈਂਦਾ ਵੀ ਯਾਰ ਬੜਾ ਲੋਕ ਵਿਰੋਧ ਕਰ ਰਹੇ ਨੇ, ਸਾਡੇ ਕੋਲ ਸਾਧਨ ਕੀ ਬਚਿਆ? ਇਹ ਸੋਸ਼ਲ ਮੀਡੀਆ ਹੀ ਹੈ ਨਾ, ਤੇ ਉਹ ਸਾਰਾ ਹੀ ਕੰਟਰੋਲ ਉਹਨਾਂ ਦੇ ਹੱਥ 'ਚ ਹੈ। ਔਰ ਮੇਰੀ ਇੱਕ ਗੱਲ ਯਾਦ ਰੱਖਿਓ, ਅਜੇ ਇਲੈਕਸ਼ਨ 'ਚ ਸਾਲ ਹੈ, ਤੁਹਾਨੂੰ 4 ਪਾਰਟੀਆਂ ਨਜ਼ਰ ਆ ਰਹੀਆਂ, ਅਕਾਲੀ, ਕਾਂਗਰਸ, ਭਾਜਪਾ, ਝਾੜੂ ਤੇ ਪੰਜਵੇਂ ਆ ਗਏ ਵਾਰਸ ਪੰਜਾਬ। ਆਉਣ ਵਾਲੇ ਦਿਨਾਂ 'ਚ ਇਹਨਾਂ 2 ਰਖੜੀਆਂ ਕਰ ਦੇਣੀਆਂ ਨੇ, ਜਿੱਦਣ ਮਰਜ਼ੀ ਉਹ ਸਿੱਧੂ ਨੂੰ ਕਹਿਣਗੇ ਵੀ ਤੂੰ ਤਗੜਾ ਹੋ ਜਾ ਪੰਜਾਬ 'ਚ ਜਾ ਕੇ, ਮੈਂ ਨਾ ਉਹ ਬੰਦੇ ਨੂੰ ਵੋਟ ਪਵੇ ਨਾ ਪਵੇ, ਕੀ ਉਹ ਹਰ ਇਲਾਕੇ 'ਚ 500-500 1000-1000 ਵੋਟ ਨਹੀਂ ਲੈ ਸਕਦਾ? ਕਿ ਇਹ ਤੋਂ ਵੀ ਆਪਾਂ ਨੂੰ ਮਰਿਆ ਸਮਝ ਲਾਂਗੇ?
1: ਨਹੀਂ, ਇਹਨਾਂ ਤਾਂ ਹੈ ਉਹਦਾ
0: ਜੋ ਝਾੜੂ ਕਰਦਾ ਇਹਦੇ ਲਈ ਜਾ ਕੇ ਭਾਜਪਾ ਲਈ। ਗੁਜਰਾਤ ਗਏ ਆਪਾਂ ਕਾਂਗਰਸ ਰਾਤੀ, 500-700-700-5000 ਵੋਟ ਲੈ ਗਏ ਤੇ ਉਹਦਾ ਬੈਨੀਫਿਟ ਕਿਹਨੂੰ ਮਿਲਿਆ? ਹਰਿਆਣੇ 'ਚ ਕੀ ਹੋਇਆ? ਆਪਾਂ ਕਾਂਗਰਸ ਰਾਤੀ ਹੈ ਨਾ, ਕਾਂਗਰਸ ਨਾਲ ਗੱਠਜੋੜ ਵੀ ਕੀਤਾ ਜਾ ਸਕਦਾ ਸੀ ਯਾਰ, ਨਹੀਂ ਹੋਇਆ, ਤੁਸੀਂ ਉੱਥੇ ਲੜਦੇ ਹੀ ਨਾ ਹੈ ਨਾ, ਉੱਥੇ ਵੀ ਆਪਾਂ ਨੂੰ ਜਿਤਾਤਾ। ਤੇ ਭਾਜਪਾ ਦੀ ਵੀ ਇਹ ਪਾਲਿਸੀ ਹੈ ਕਿ ਪੰਜਾਬ ਦੇ ਵਿੱਚ ਪਾਰਟੀਆਂ ਹੀ ਇੰਨੀਆਂ ਖੜੀਆਂ ਕਰ ਦਿੱਤੀਆਂ ਜਾਣਗੀਆਂ, ਜਿਹੜੀ ਸੈਕੂਲਰ ਵੋਟ ਹੋਊਗੀ ਉਹ ਵੰਡੀ ਜਾਊਗੀ 4-5 ਹਿੱਸਿਆਂ 'ਚ, ਜਿਹੜੀ ਕੱਟੜ ਵੋਟ ਹੈ, ਜਿਹੜੇ ਅੰਧ ਭਗਤੀ ਬਣ ਚੁੱਕੇ ਆ ਵੀ ਸਿਵਾਏ ਸਾਨੂੰ ਮਤਲਬ ਨਾਰਿਆਂ ਤੋਂ, ਸਿਵਾਏ ਸਾਨੂੰ ਧਰਮ ਤੋਂ, ਸਿਵਾਏ ਸਾਨੂੰ ਮੰਦਿਰ ਤੋਂ, ਸਿਵਾਏ ਗੁਰਦੁਆਰੇ ਤੋਂ ਸਾਨੂੰ ਦਿਸਦਾ ਹੀ ਕੁਛ ਨਹੀਂ, ਤੇ ਉਹ ਵੋਟ ਇੱਕ ਮੁਸ਼ਤ ਹੋ ਕੇ ਭਾਜਪਾ ਨੂੰ ਪਊਗੀ ਜਿਵੇਂ ਬੰਗਾਲ 'ਚ ਪਈ। ਤੁਸੀਂ ਪੰਜਾਬ ਦੇ ਹਾਲਾਤ ਕੀ ਗਿਣਦੇ ਹੋ? ਤੁਹਾਡੇ ਤੇ ਪੂਰਨ ਤਰੀਕੇ ਨਾਲ ਕਬਜ਼ਾ ਹੋ ਰਿਹਾ, ਤੁਹਾਨੂੰ ਜਾੜਿਆ ਜਾ ਰਿਹਾ, ਤੁਹਾਨੂੰ ਨਹੀਂ ਸਮਝ ਆ ਰਹੀ। ਆਪਾਂ ਮਤਲਬ ਜਿਹੜੇ ਲੋਕ ਭਾਜਪਾ 'ਚ ਸ਼ਾਮਲ ਹੁੰਦੇ ਆ, ਜਿਹਨਾਂ ਨੂੰ ਬਹੁਤ ਵੱਡੇ ਅਹੁਦਿਆਂ ਤੇ ਨਵਾਜਿਆ ਜਾਂਦਾ, ਹੁਣ ਮੈਂ ਭਾਜਪਾ ਦੀ ਇੱਕ ਸਟ੍ਰੈਟਜੀ ਤੁਹਾਨੂੰ ਹੋਰ ਦੱਸਾਂ। ਬੰਗਾਲ ਦੇ ਵਿੱਚ ਭਾਜਪਾ ਦੀ ਸਭ ਤੋਂ ਵੱਧ ਲੜਾਈ ਕਿਹਨੇ ਲੜੀ? ਜਿਹੜਾ ਮੇਨ ਬੰਦਾ ਸੀਗਾ ਉੱਥੇ,
1: ਸ਼ੁਭੇਂਦੂ ਅਧਿਕਾਰੀ।
0: ਸ਼ੁਭੇਂਦੂ ਅਧਿਕਾਰੀ, ਮੇਰਾ ਇਹ ਮੰਨਣਾ ਉਹਨੂੰ ਮੁੱਖ ਮੰਤਰੀ ਨਹੀਂ ਬਣਾਉਣਗੇ,
1: ਨਹੀਂ ਬਣਾਉਣਗੇ।
0: ਭਾਜਪਾ ਦੀ ਇੱਕ ਪਾਲਿਸੀ ਹੈ ਕਿ ਉਹਨਾਂ ਨੇ, ਨਹੀਂ ਮੈਂ ਦੱਸਣ ਲੱਗਾ ਜਿਹੜੀ ਗੱਲ ਤੇ ਤੁਹਾਨੂੰ ਆਉਣ ਲੱਗਾ, ਕਿ ਭਾਜਪਾ ਦੀ ਇੱਕ ਪਾਲਿਸੀ ਹੈ ਕਿ ਉਹ ਏਡੇ ਸੁਚੱਜੇ ਢੰਗ ਦੇ ਨਾਲ ਚੱਲਦੇ ਨੇ, ਇੰਨਾ ਪਲੈਨਿੰਗ ਦੇ ਨਾਲ ਚੱਲਦੇ ਨੇ ਕਿ ਉਹ ਕੱਲ੍ਹ ਨੂੰ ਕੋਈ ਬੰਦਾ ਉਹਨਾਂ ਨੂੰ ਛੱਡ ਕੇ ਵੀ ਜਾਵੇ ਤੇ ਉਹਦੀ ਵੈਲਿਊ ਵਾਲਾ ਹੁੰਦਾ ਹੀ ਨਹੀਂ ਉਹ। ਦਿੱਲੀ ਦੇ ਵਿੱਚ
1: ਖਤਮ ਕਰਕੇ ਤੋਰਦੇ,
0: ਦਿੱਲੀ ਦੇ ਵਿੱਚ ਕੌਣ ਸੀਗਾ ਪਾਵਰਫੁਲ ਜਿਹਦਾ ਪ੍ਰਚਾਰ ਸੀਗਾ, ਜਿਹਨੂੰ ਲੋਕ ਮੁੱਖ ਮੰਤਰੀ ਦੇ ਰੂਪ 'ਚ ਵੇਖਦੇ ਸੀ? ਰੇਖਾ ਗੁਪਤਾ ਤਾਂ ਕਿਸੇ ਨੇ ਸੁਣੀ ਵੀ ਨਹੀਂ ਸੀ, ਪ੍ਰਵੇਸ਼ ਵਰਮਾ ਸੀ
1: ਪ੍ਰਧਾਨ ਉਹਨਾਂ ਦਾ,
0: ਜਾਂ ਇੱਕ ਮੇਰੇ ਖਿਆਲ ਹੋਰ ਕੋਈ ਵੱਡੇ ਲੀਡਰ ਉਹਨਾਂ ਦੇ ਨੇ, ਉਹਨਾਂ ਦਾ ਬੇਟਾ ਸੀਗਾ, ਤੇ ਕੀ ਨਾਮ
1: ਸੀ ਲੀਡਰ ਦਾ? ਨਾਮ ਮੁੰਡਾ ਸੀ,
0: ਮੁੰਡਾ ਸੀਗਾ, ਉਹਨਾਂ ਨੂੰ ਕਿਉਂ ਨਹੀਂ ਬਣਾਇਆ?
1: ਉਹੀ ਤਾਂ ਨਾਮ ਚੱਲ ਰਹੇ ਸੀ
0: ਹਰਿਆਣੇ ਦੇ ਵਿੱਚ, ਖੱਟੜ ਸਾਹਿਬ ਨੂੰ ਲਾ ਕੇ, ਖੱਟੜ ਦੀ ਮਤਲਬ ਪਾਪੂਲੈਰਿਟੀ ਉਹਨਾਂ ਦੀ ਵੱਧ ਰਹੀ ਸੀ ਹੈ ਨਾ, ਪੂਰੇ ਦੇਸ਼ 'ਚ ਹੀ ਵੱਧ ਰਹੀ ਸੀਗੀ, ਖੱਟੜ ਸਾਹਿਬ ਨੂੰ ਲਾ ਕੇ ਨਾਇਬ ਸਿੰਘ ਸੈਣੀ ਕਿਉਂ ਬਣਾਇਆ?
1: ਨਹੀਂ ਉਹ ਤਾਂ ਕਹਿੰਦੇ ਅਸੀਂ OBC ਵਰਗ ਨੂੰ,
0: ਮੈਂ ਦੱਸ ਰਿਹਾ ਕਿ ਨਾਇਬ ਸਿੰਘ ਸੈਣੀ ਆਪਾਂ ਇਹ ਤੇ ਮੰਨਦੇ ਹਾਂ ਵੀ ਖੱਟੜ ਸਾਹਿਬ ਸਾਹਮਣੇ ਕੱਦ ਛੋਟਾ ਸੀਗਾ। ਨਾਇਬ ਸਿੰਘ ਸੈਣੀ ਦਾ ਮੈਂ ਕੱਲ ਸੁਣਦਾ ਸੀਗਾ, ਕੋਈ ਹਰਿਆਣੇ ਚੋਂ ਹੀ ਬੋਲ ਰਿਹਾ ਸੀਗਾ ਕਿ ਰਾਜਸਥਾਨ ਤੋਂ ਆਪਦੀ ਵਾਈਫ ਉਹਨਾਂ ਦੀ ਜ਼ਿਲ੍ਹਾ ਪ੍ਰੀਸ਼ਦ ਹਰਗੀ ਸੀਗੀ, ਉਹਨਾਂ ਨੂੰ ਕਿਉਂ ਬਣਾਇਆ ਵੀ ਇਹ ਕੱਲ ਨੂੰ ਚਲਾ?

0: ਪੰਜਾਬ ਜਾਵੇ ਕੋਈ ਫਰਕ ਨਹੀਂ। ਆਪਣਾ ਤੁਸੀਂ ਰਾਜਸਥਾਨ ਚ ਕਿਉਂ ਬਣਾਇਆ ਨਵਾਂ ਬੰਦਾ ਕੱਢ ਕੇ, ਮੱਧ ਪ੍ਰਦੇਸ਼ ਕਿਉਂ ਨਵਾਂ ਬੰਦਾ ਬਣਾਇਆ, ਸ਼ਿਵਰਾਜ ਚੌਹਾਨ ਕਿਉਂ ਨਹੀਂ? ਜੇ ਮੋਦੀ ਸਾਹਿਬ ਦੇ ਉੱਤੇ ਇਹ ਕਾਨੂੰਨ ਲਾਗੂ ਨਹੀਂ ਹੁੰਦਾ 75 ਸਾਲ ਤੋਂ ਉੱਪਰ ਤੇ ਫਿਰ ਸ਼ਿਵਰਾਜ ਚੌਹਾਨ ਤੇ ਕਿਉਂ ਆ?
1: ਉਹ ਤਾਂ ਇਹ ਕਿ ਲੀਡਰ ਵੱਡਾ ਨਾ ਹੋ ਜੇ ਕੋਈ,
0: ਇੱਕ ਨਾ ਕੋਈ ਗਲਤੀ ਹੋਈ ਆ ਵੀ ਇਹਨਾਂ ਕੋਈ ਯੋਗੀ ਇੱਕ ਬਣ ਗਿਆ, ਉਹ ਅੱਜ ਦਾ ਦੌਰ ਹੁੰਦਾ ਤੇ ਉਹਨੂੰ ਵੀ ਨਾ ਬਣਾਉਂਦੇ। ਮਤਲਬ ਇਹ ਚੀਜ਼ਾਂ ਮੰਨਣ ਵਾਲੀ ਗੱਲ ਹੈ ਵੀ ਹੁਣ ਤੁਸੀਂ, ਮੇਰਾ ਮਨ ਕਹਿੰਦਾ ਵੀ ਉੱਥੇ ਸ਼ੁਭੇਂਦੂ ਅਧਿਕਾਰੀ ਨੂੰ ਨਹੀਂ ਬਣਾਇਆ ਜਾਊਗਾ, ਉੱਥੇ ਕੋਈ ਨਵਾਂ ਹੀ ਬੰਦਾ ਕੱਢ ਕੇ ਦਿੱਤਾ ਜਾਊਗਾ।
1: ਅੱਛਾ, ਇਹ ਅਲਾਇੰਸ ਜਿਹੜਾ ਇਹ ਬਣਿਆਗਾ, ਬਹੁਤੇ ਲੋਕ ਇਹ ਚਰਚਾ ਕਰ ਰਹੇ ਨੇ ਕਿਹੜਾ ਅਕਾਲੀ ਦਲ ਪੁਨਰ ਸੁਰਜੀਤ ਔਰ ਵਾਰਿਸ ਪੰਜਾਬ ਜਥੇਬੰਦੀ ਜਿਹੜਾ ਅਲਾਇੰਸ ਹੈਗਾ, ਕਹਿੰਦੇ ਇਹ ਬਣੇ ਹੀ ਤਾਂ ਕਿ ਜਿਹੜੇ ਨਵੀਂ ਜਨਰੇਸ਼ਨ ਆ ਰਹੀ ਹੈ ਜੈਨਜੀ ਜਿਹਨਾਂ ਨੂੰ ਆਪਾਂ ਕਹਿ ਰਹੇ ਹਾਂ, ਉਹਨਾਂ ਦਾ ਮਨ ਅੱਕ ਗਿਆ ਟ੍ਰੈਡੀਸ਼ਨਲ ਅਕਾਲੀ ਦਲ ਤੋਂ।
0: ਇਹ ਮਨਦੀਪ, ਮੈਂ ਵੇਖੋ ਇੱਕ ਚੀਜ਼ ਨੂੰ ਤਾਂ ਇਹ ਤੋਂ ਮੈਂ ਮੁਨਕਰ ਹੀ ਨਹੀਂ ਹੋ ਸਕਦਾ ਕਿ ਪੰਜਾਬ ਜਿਹੜਾ ਉਹ ਲੀਡਰਲੈਸ ਹੈ। ਤੁਸੀਂ ਅੱਜ ਕੋਈ ਗਰਮ ਲੈਕਚਰ ਥੱਲੇ ਖਲੋ ਕੇ ਦਿਓ ਤੇ ਲੋਕ ਤੁਹਾਨੂੰ ਹੀ ਆਪਣਾ ਲੀਡਰ ਜਿਹੜਾ ਉਹ ਮੰਨਣਾ ਸ਼ੁਰੂ ਹੋ ਜਾਂਦੇ, ਤੁਹਾਡਾ ਕੋਈ ਪਿਛੋਕੜ ਨਹੀਂ ਜਾਣਦਾ, ਤੁਹਾਡੇ ਬਾਰੇ ਕੁਛ ਨਹੀਂ ਜਾਣਦਾ। ਬਹੁਤ ਸਾਰੇ ਲੀਡਰ ਆਪਾਂ ਬਣਦੇ ਹੀ ਵੇਖਦੇ ਹਾਂ ਨਾ ਪੰਜਾਬ ਦੇ ਵਿੱਚ, ਵੀ ਲੋਕਾਂ ਨੂੰ ਲੱਗਦਾ ਵੀ ਇਹੋ ਹੀ ਹੁਣ ਸਾਡਾ ਵਾਰਸ ਹੈ, ਉਸ ਚੀਜ਼ ਦਾ ਫਾਇਦਾ ਜਿਹੜਾ ਉਹ ਉਠਾਇਆ ਜਾ ਰਿਹਾ ਉਸ ਚੀਜ਼ ਦੇ ਵਿੱਚ। ਆਪਾਂ ਨੂੰ, ਮੈਂ ਫਿਰ ਕਹਿੰਦਾ, ਸਾਨੂੰ ਸਮਝ ਨਹੀਂ ਆ ਰਹੀ ਵੀ ਸਾਨੂੰ ਵਰਤ ਕੌਣ ਰਿਹਾ। ਸਾਡੀ ਵੋਟ ਵੰਡੀ ਜਾਣੀ ਹੈ, ਚਾਹੇ ਉਹ ਯੂਥ ਦੀ ਹੈ ਚਾਹੇ ਉਹ ਪੁਰਾਣੀ ਜਿਹੜੀ ਅਕਾਲੀ ਦਲ ਵਾਲੀ ਹੈ, ਉਹਨੂੰ ਵੰਡ ਦਿੱਤਾ ਜਾਊਗਾ। ਔਰ ਅਖੀਰ ਦੇ ਵਿੱਚ ਜਿੰਨਾ ਤੁਹਾਡੇ 'ਤੇ ਰਾਜ ਕਰਨਾ ਉਹਨਾਂ ਪੂਰੀ ਤਰ੍ਹਾਂ ਪਲੈਨਿੰਗ ਜਿਹੜੀ ਉਹ ਕਰ ਲਈ ਹੈ ਨਾ। ਔਰ ਉਹ ਬੰਗਾਲ ਜਿੱਤਣ ਤੋਂ ਬਾਅਦ ਉਹ ਬਹੁਤ ਜ਼ਿਆਦਾ ਉਤਸ਼ਾਹਿਤ ਹੋ ਗਏ ਨੇ, ਬਹੁਤ ਜ਼ਿਆਦਾ ਉਹਨਾਂ ਦੇ ਵਿੱਚ ਹੌਂਸਲਾ ਆ ਗਿਆ। ਮੈਂ ਕਹਿੰਦਾ ਉਹ ਪੰਜਾਬ ਜਿੱਤਣ, ਅਸੀਂ ਕਦੋਂ ਕਹਿੰਦੇ ਹਾਂ, ਪਰ ਪੰਜਾਬ ਦੇ ਕੰਮਾਂ ਨਾਲ ਜਿੱਤਣ ਨਾ, ਪੰਜਾਬ ਦੇ ਬੱਚਿਆਂ ਨੂੰ ਰੁਜ਼ਗਾਰ ਦੇਣ, ਪੰਜਾਬ ਦੇ ਬੱਚਿਆਂ ਨੂੰ ਕੰਮ ਦੇਣ, ਕੇਵਲ ਧਾਰਮਿਕ ਸਮਾਗਮਾਂ ਨਾਲ ਪੰਜਾਬ ਥੋੜ੍ਹੀ ਜਿੱਤਣਾ। ਪਰ ਅਸੀਂ ਲੋਕ ਹੈ ਹੀ ਮਤਲਬ ਮੰਦ ਬੁੱਧੀ ਹੋ ਚੁੱਕੇ ਹਾਂ। ਆ ਜਿਹੜੀਆਂ ਚੀਜ਼ਾਂ 'ਤੇ ਤੁਸੀਂ, ਮੈਂ ਚਰਚਾ ਕਰ ਰਹੇ ਹਾਂ ਵੀ ਪੰਜਾਬ ਦੇ ਹਾਲਾਤ ਮਾੜੇ ਹੁੰਦੇ ਜਾਂਦੇ ਨੇ, ਤੁਹਾਨੂੰ ਘੱਟ ਗਿਣਤੀ ਕੀਤਾ ਜਾ ਰਿਹਾ, ਤੁਹਾਡੀ ਨਸਲਕੁਸ਼ੀ ਕੀਤੀ ਜਾ ਰਹੀ ਹੈ, ਸਾਡਾ ਬੰਦਾ ਕੋਈ 3-4 ਹਜ਼ਾਰ ਸਿਰਫ 84 ਥੋੜ੍ਹੀ ਮਰਿਆ, ਦੰਗਿਆਂ 'ਚ ਥੋੜ੍ਹੀ ਮਰਿਆ, 50,000 ਬੰਦਾ ਸਾਡਾ ਪੰਜਾਬ 'ਚ ਮਰਿਆ। ਉਹਦੇ ਵਿੱਚ ਚਾਹੇ ਮਤਲਬ ਗਰਮ ਦਲੀਏ ਸੀਗੇ, ਉਹਦੇ ਵਿੱਚ ਚਾਹੇ ਹਿੰਦੂ ਸੀਗੇ, ਚਾਹੇ ਪੁਲਿਸ ਵਾਲੇ ਸੀਗੇ, ਬੱਚੇ ਤਾਂ ਪੰਜਾਬ ਦੇ ਹੀ ਮਰੇ ਨਾ ਸਾਰੇ। ਅਤੇ ਉਸ ਤੋਂ ਬਾਅਦ ਹੁਣ ਤੁਹਾਡੀ ਨਸਲਕੁਸ਼ੀ ਖਤਮ ਹੋ ਗਈ ਹੈ, ਉਹਨਾਂ ਵੇਖਿਆ ਵੀ ਇਸ ਤਰੀਕੇ 'ਤੇ ਤੁਸੀਂ ਖਤਮ ਹੀ ਨਹੀਂ ਹੁੰਦੇ ਗੋਲੀਆਂ ਨਾਲ ਮਾਰ ਮਾਰ ਕੇ, ਉਹਨਾਂ ਤੁਹਾਡੀ ਹਰ ਚੀਜ਼ 'ਚ ਮਿਲਾਵਟ ਸ਼ੁਰੂ ਕਰ ਦਿੱਤੀ। ਸਭ ਤੋਂ ਵੱਧ ਕੈਂਸਰ ਪੰਜਾਬ 'ਚ ਹੈ ਯਾਰ, ਗੰਦਾ ਪਾਣੀ ਸਾਡੇ ਆ, ਗੰਦਾ ਦੁੱਧ ਸਾਡੇ ਆ, ਸਾਰਾ ਕੁਝ ਹੀ ਤੁਹਾਡਾ ਤਬਾਹ। ਆ ਇਸ ਏਰੀਏ 'ਚ ਬੈਠੇ ਹੋ ਤੁਸੀਂ, ਮੇਰਾ ਖਿਆਲ ਹੈ ਵੀ ਇੱਥੇ 5 ਤੋਂ 7 ਤੁਹਾਡੇ, ਤੁਹਾਨੂੰ 10-15 ਜਿਹੜੇ IVF ਸੈਂਟਰ ਮਿਲਣਗੇ। ਉਹ ਕਾਰਨ ਕੀ ਹੈ?
1: ਪਲਾਸਟਿਕ ਆ ਰਿਹਾ ਫੂਡ 'ਚ, ਸਾਰਾ
0: ਪਲਾਸਟਿਕ ਹੈ, ਪੈਸਟੀਸਾਈਡਸ ਹੈ, ਸਾਰਾ ਕੁਝ ਹੈ, ਗੰਦਾ ਪਾਣੀ ਹੈ ਯਾਰ ਤੁਹਾਡਾ ਪੀਣ ਵਾਲਾ। ਮਤਲਬ ਇੰਨਾ ਜ਼ਿਆਦਾ ਬਿਮਾਰੀਆਂ ਉਹਨਾਂ ਤੁਹਾਨੂੰ ਮਾਰ ਹੀ ਇਸ ਤਰੀਕੇ ਦਿੱਤਾ। ਆਪਾਂ ਇੱਥੋਂ ਅਨਾਲ ਦਾ ਸੂਬਾ ਹਿਮਾਚਲ, ਉੱਥੇ ਚੱਲ ਜਾਈਏ, ਉੱਥੇ ਕਿੰਨਾ ਕੈਂਸਰ ਹੈ ਜੀ? ਉੱਥੇ ਤੁਹਾਨੂੰ 30-30 ਕਿਲੋਮੀਟਰ ਤੱਕ ਹਸਪਤਾਲ ਨਜ਼ਰ ਨਹੀਂ ਆਉਂਦਾ, ਇੱਥੇ ਤੁਹਾਨੂੰ 300-300 ਮੀਟਰ 'ਤੇ ਹਸਪਤਾਲ ਨਜ਼ਰ ਆਉਂਦੇ ਨੇ।
1: ਜਿਹੜੀ ਆਪਾਂ ਗੱਲ ਕਰ ਰਹੇ ਸੀਗੇ, ਅੰਮ੍ਰਿਤਪਾਲ ਸਿੰਘ ਨੂੰ CMFA ਸਲਾਨਾ ਹੈਗਾ ਵਾਰਿਸ ਪੰਜਾਬ ਜਥੇਬੰਦੀ ਨੇ, ਉਧਰ ਮਨਪ੍ਰੀਤ ਸਿੰਘ ਯਾਲੀ ਵੀ ਇਸਦਾ ਸਮਰਥਨ ਕਰ ਰਹੇ ਨੇ।
0: ਉਹਨਾਂ ਨੇ ਆਪਣਾ ਜਿਹੜਾ CMFA ਹੈ ਅੰਮ੍ਰਿਤਪਾਲ ਨੂੰ ਮਤਲਬ
1: ਐਲਾਨਿਆ,
0: ਪਤਾ ਕੀ ਹੈ, ਉਸ ਪਾਰਟੀ ਨੂੰ ਇੱਕ ਰਿਸਪੌਂਸ ਮਿਲਿਆ ਹੈ ਨਾ। ਮਤਲਬ ਸੀਟ ਉਹ ਖਡੂਰ ਸਾਹਿਬ ਦੀ ਜਿੱਤ ਗਏ, ਹੁਣ ਵੀ ਪੰਜਾਬ ਦੇ ਲੋਕਾਂ ਨੂੰ ਲੱਗਦਾ ਹੈ ਵੀ ਸਾਡੇ ਨਾਲ ਹਰ ਲੀਡਰ ਹੀ ਧੋਖਾ ਕਰ ਰਿਹਾ। ਅੰਮ੍ਰਿਤਪਾਲ ਨੇ ਵੀ ਵਿਖਾਇਆ ਵੀ ਮੈਂ ਪੰਜਾਬ ਨਸ਼ਾ ਮੁਕਤ ਕਰ ਦੂੰਗਾ, ਅਤੇ ਕੋਈ ਵੱਡੀ ਗੱਲ ਨਹੀਂ, ਲੋਕ ਉਹਦੇ ਮਗਰ ਲੱਗ ਜਾਣਗੇ। ਤੇ ਜਦੋਂ ਅਸੀਂ ਹੋ ਹੀ ਲੀਡਰਲੈਸ ਚੁੱਕੇ ਹਾਂ, ਸਾਨੂੰ ਕੋਈ ਆਪਸ਼ਨ ਤਾਂ ਮਿਲਣੀ ਚਾਹੀਦੀ ਹੈ। ਅੱਜ ਸਾਰਾ ਦੇਸ਼ ਹੀ ਮਤਲਬ, ਇਕੱਲੇ ਪੰਜਾਬ ਦੇ ਹਾਲਾਤ ਥੋੜ੍ਹੀ ਨੇ, ਤੁਸੀਂ ਕਾਂਗਰਸ ਦੱਸੋ ਮੈਨੂੰ ਕੀ ਹੈ ਦੇਸ਼ ਲੈਵਲ ਦੇ ਉੱਤੇ। ਜੇ ਅੱਜ ਮੋਦੀ ਸਾਹਿਬ ਨੇ ਲੱਥਣਾ ਹੋਵੇ ਤਾਂ ਮੇਰੇ ਖਿਆਲ ਭਾਜਪਾ ਕੋਲ 30 ਬੰਦਿਆਂ ਦੀ ਲਾਈਨ ਹੋਣੀ ਪ੍ਰਾਈਮ ਮਿਨਿਸਟਰ ਦੀ, ਕਾਂਗਰਸ ਕੋਲ ਕੀ ਹੈ? ਉਹੀ ਹਾਲਾਤ ਸਾਡੇ ਪੰਜਾਬ ਦੇ ਨੇ, ਸਾਡੇ ਕੋਲ ਹੈ ਕੀ ਹੈ?
1: ਸੀਟਾਂ ਕਿੰਨੀਆਂ ਦੇ ਦਿਓ ਸੀ ਇਹ ਗੱਠਜੋੜ ਨੂੰ, ਸੀਟਾਂ ਕਿੰਨੀਆਂ ਦੇ ਦਿਓ ਪੁਨਰ ਸੁਰਜੀਤ ਅਕਾਲੀ ਦਲ ਔਰ ਵਾਰਿਸ ਪੰਜਾਬ ਜਥੇਬੰਦੀ?
0: ਮਨਦੀਪ, ਮੈਂ ਤੁਹਾਨੂੰ ਦੱਸਦਾ ਵੀ ਇਹ ਅਜੇ ਇਹਦੇ ਹਾਲਾਤ ਬਣਨੇ ਨੇ, ਮੈਂ ਇਹਦੇ ਬਾਰੇ ਇਹ ਨਹੀਂ ਕੋਈ ਬਹੁਤਾ ਕਹਿ ਸਕਦਾ ਵੀ ਸੀਟਾਂ ਕਿੰਨੀਆਂ ਮਿਲਣੀਆਂ। ਜੋ ਭਾਜਪਾ ਚਾਹੂਗੀ ਉਹ ਹੋਣਾ, ਜੋ ਭਾਜਪਾ ਚਾਹੂਗੀ। ਉਹਦਾ ਕਾਰਨ ਕੀ ਹੈ? ਅੱਜ ਤੁਸੀਂ ਕਹੋ, ਮੈਂ ਅੱਗੇ ਵੀ ਕਹਿੰਦਾ ਵੀ ਅਕਾਲੀ ਦਲ ਭਾਜਪਾ ਦਾ ਬਹੁਤ ਸਾਰੇ ਲੋਕ ਕਹਿੰਦੇ ਨੇ ਗੱਠਜੋੜ ਹੋ ਜਾਣਾ ਚਾਹੀਦਾ, ਉਹ ਕਹਿੰਦੇ ਕੌਣ ਨੇ? ਜਿਹੜੇ ਬੰਦੇ ਕਾਂਗਰਸ 'ਚੋਂ ਅਤੇ ਅਕਾਲੀ ਦਲ ਗਏ ਨੇ, ਕੋਰ ਭਾਜਪਾ ਹੀ ਨਹੀਂ ਕਹਿੰਦੇ ਗੱਠਜੋੜ ਹੋਣਾ ਚਾਹੀਦਾ, ਕਿਉਂਕਿ ਉਹ ਲੰਮਾ ਸਮਾਂ ਕਦੀ ਸੱਤਾ ਤੋਂ ਬਾਹਰ ਹੀ ਨਹੀਂ ਰਹੇ। ਭਾਜਪਾ ਗੱਠਜੋੜ ਨਹੀਂ ਕਰੂਗੀ, ਮੈਂ ਤੁਹਾਨੂੰ ਦੱਸ ਸਕਦਾ। ਭਾਜਪਾ ਅਲੱਗ ਇਲੈਕਸ਼ਨ ਲੜੂਗੀ, ਅਕਾਲੀ ਦਲ ਅਲੱਗ ਇਲੈਕਸ਼ਨ ਲੜੂਗਾ। ਹਾਂ, ਇਨ ਕੇਸ ਉਹਨਾਂ ਨੂੰ ਲੱਗਾ ਵੀ ਸਾਡੀ ਸੀਟਾਂ ਦੀ ਗਿਣਤੀ ਪੂਰੀ ਹੋ ਗਈ ਹੈ, ਅਤੇ ਉਸ ਤੋਂ ਬਾਅਦ ਇਹ ਗੱਠਜੋੜ ਕਰ ਲੈਣਗੇ। ਔਰ ਭਾਜਪਾ ਦੇ ਦੋਵਾਂ ਹੱਥਾਂ 'ਚ ਲੱਡੂ ਹੈ, ਚਾਹੇ ਭਾਜਪਾ ਆਪ ਆ ਜਾਵੇ, ਚਾਹੇ ਝਾੜੂ ਆ ਜਾਵੇ, ਅਤੇ ਚਾਹੇ ਹੰਗ ਆ ਜਾਵੇ, ਅਤੇ ਫਿਰ ਰਾਸ਼ਟਰਪਤੀ ਰਾਜ ਲੱਗੂਗਾ।
1: ਫਿਰ ਰਾਸ਼ਟਰਪਤੀ ਰਾਜ ਕਿਵੇਂ?
0: ਜੇ ਹੰਗ ਅਸੈਂਬਲੀ ਆ ਗਈ, ਕਿਸੇ ਨੂੰ ਬਹੁਮਤ ਹੀ ਨਾ ਮਿਲਿਆ, ਇਲੈਕਸ਼ਨ ਤਾਂ ਤੁਹਾਡੀ ਦੁਬਾਰਾ ਹੋਊਗੀ ਨਾ 6-8 ਮਹੀਨੇ,
1: ਜੇ ਅਲਾਇੰਸ ਹੋ ਜਾਂਦਾ ਕਿਸੇ ਨਾਲ,
0: ਕਿਹਦੇ ਨਾਲ ਹੋਊਗਾ ਮੈਨੂੰ ਦੱਸੋ? ਸਾਰਿਆਂ ਦਾ ਤਾਂ ਇੱਡਾ ਇੱਟ ਕੁੱਤੇ ਦਾ ਵੈਰ ਹੋ ਗਿਆ, ਕਿਹਦੇ ਨਾਲ ਮੈਨੂੰ ਇੱਕ ਬੰਦਾ ਦੱਸੋ?
1: ਸਾਰੇ ਅਕਾਲੀ ਇਕੱਠੇ ਨਹੀਂ ਹੋ ਸਕਦੇ?
0: ਕਿਸ ਤਰ੍ਹਾਂ ਹੋਣਗੇ?

0: ਇੰਨਾ ਤੁਸੀਂ ਭੰਡ ਕੇ ਤੁਸੀਂ ਮੈਂ ਅੱਗੇ ਕਹਿੰਦਾ ਵੀ ਇਹ ਪੁਰਾਣੀਆਂ ਖਬਰਾਂ ਨਹੀਂ ਹੈਗੀਆਂ ਕਿ ਅਖਬਾਰ ਚ ਖਬਰ ਲੱਗੀ ਤਾਂ ਤੁਸੀਂ ਭੁੱਲ ਜਾਓਗੇ ਲੋਕ ਤੁਹਾਨੂੰ ਜਲੀਲ ਹੀ ਇੰਨਾ ਕਰ ਦੇਣਗੇ ਵੀ ਇਲੈਕਸ਼ਨ ਤੋਂ ਪਹਿਲਾਂ ਕੀ ਬੋਲਦੇ ਸੀ
1: ਲੀਡਰਾਂ ਤੇ ਜਲਾਲ ਦਾ ਫਰਕ ਪੈਂਦਾ
0: ਪਰ ਪਬਲਿਕ ਤੇ ਪੈਂਦਾ ਨਾ ਪਬਲਿਕ ਹੁਣ ਪਬਲਿਕ ਜੇ ਤੁਹਾਡੀ ਅਗਰੈਸਿਵ ਹੀ ਹੋ ਜਾਏ ਤੁਹਾਡੀਆਂ ਮਤਲਬ ਵਾਅਦਿਆਂ ਤੋਂ ਤੁਹਾਨੂੰ ਲੱਗੇ ਵੀ ਤੇ ਅੱਗੇ ਵੀ ਤੇ ਢੀਮਾ ਰੋੜੇ ਚੱਲਦੇ ਹੀ ਰਹੇ ਹਨ
1: ਅੱਛਾ ਪਿਛਲੇ ਦਿਨਾਂ ਦੇ ਵਿੱਚ ਜਦੋਂ ਇਹ ਅਲਾਈਅੰਸ ਹੋਇਆ ਤਾਂ ਉਦੋਂ ਦੋ ਤਿੰਨ ਗੱਲਾਂ ਚੱਲੀਆਂ ਖਾਸ ਤੌਰ ਤੇ ਵਾਰਿਸ ਪੰਜਾਬ ਜਥੇਬੰਦੀ ਦੀ ਜਿਹੜਾ ਮੁਖੀ ਹੈ ਉਹਨਾਂ ਦਾ ਕਹਿ ਲਈਏ ਕਿ ਆਪਾਂ ਅੰਮ੍ਰਿਤਪਾਲ ਸਿੰਘ ਅੰਮ੍ਰਿਤਪਾਲ ਸਿੰਘ ਹੋਣੀ ਜਿਵੇਂ ਰੀਪੋਜੀਸ਼ਨ ਹੋਏ ਪਹਿਲਾਂ ਤੁਸੀਂ ਦੇਖੋ ਪਾਸਪੋਰਟ ਨੂੰ ਕਹਿੰਦੇ ਸੀ ਕਿ ਇਹਦਾ ਟਰੈਵਲ ਡਾਕੂਮੈਂਟ ਇੱਕ ਔਰ ਲਗਾਤਾਰ ਉਹ ਕਹਿੰਦੇ ਸੀ ਕਿ ਸਾਡਾ ਤਾਂ ਕੋਈ ਲੈਣਾ ਦੇਣਾ ਨਹੀਂ ਕੇਂਦਰ ਨਾਲ ਅਸੀਂ ਤਾਂ ਇੱਕ ਅਲੱਗ ਮੁਲਕ ਹੈ ਸਾਡਾ ਅਲੱਗ ਮੁਲਕ ਚਾਹੀਦਾ ਸਾਨੂੰ ਵਾਰ ਵਾਰ ਇਹ ਗੱਲਾਂ ਕਰਦੇ ਸੀ ਫਿਰ ਜਦੋਂ ਉਹ ਸਹੁੰ ਚੁੱਕ ਲੈਂਦੇ ਨੇ ਸੰਵਿਧਾਨ ਦੀ ਫਿਰ ਉਹ ਸਾਰਾ ਉਹੀ ਪੋਜੀਸ਼ਨ ਦੇ ਵਿੱਚ ਆ ਜਾਂਦੇ ਨੇ ਔਰ ਪਿਛਲੇ ਦਿਨਾਂ ਦੇ ਵਿੱਚ ਇੱਕ ਮੁੱਦਾ ਚੱਲਿਆ ਖਾਲਿਸਤਾਨ ਨੂੰ ਲੈ ਕੇ ਔਰ ਗਿਆਨੀ ਹਰਪ੍ਰੀਤ ਸਿੰਘ ਹੋਣਾ ਨੂੰ ਵੀ ਪੁੱਛਿਆ ਗਿਆ ਕਿ ਖਾਲਿਸਤਾਨ ਦੇ ਬਾਰੇ ਤੁਹਾਡੀ ਕੀ ਰਾਏ ਹੈ ਉਹ ਕਹਿੰਦੇ ਜੇ ਕੋਈ ਮੈਨੂੰ ਕਹੂ ਵੀ ਆਪਦੇ ਘਰ 'ਚ ਰਹਿਣਾ ਕਿ ਕਿਰਾਏ ਦੇ ਘਰ 'ਚ ਰਹਿਣਾ ਕਹਿੰਦੇ ਮੈਂ ਕਹੂੰਗਾ ਕਿ ਆਪਦੇ ਘਰ 'ਚ ਹੀ ਰਹਿਣਾ
0: ਮੈਂ ਨਾ ਇਹਨਾਂ ਚੀਜ਼ਾਂ 'ਚ ਪੈਂਦਾ ਨਹੀਂ ਮਨਦੀਪ ਮੈਂ ਅੱਗੇ ਵੀ ਇੱਕ ਵਾਰੀ ਬੋਲਿਆ ਸੀ ਵੀ ਆਪਾਂ ਖਾਲਿਸਤਾਨ ਮੰਗਦੇ ਰਹਿੰਦੇ ਹਾਂ ਹੈ ਨਾ ਵੀ ਖਾਲਿਸਤਾਨ ਬਣ ਜਾਣਾ ਚਾਹੀਦਾ ਖਾਲਿਸਤਾਨ ਸਾਡੇ ਕੋਲ ਸੋਰਸ ਕੀ ਹੈ ਯਾਰ ਤੁਹਾਨੂੰ ਲੱਗਦਾ ਵੀ ਅਸੀਂ ਇੰਨਾ ਕੁ ਸੂਬਾ ਵਾ 250 ਕਿਲੋਮੀਟਰ 'ਚ ਹੀ ਵੀ 2 ਘੰਟੇ 'ਚ ਇੱਧਰੋਂ ਖਤਮ ਹੋ ਜਾਂਦੇ ਹਾਂ ਅਤੇ 2 ਘੰਟੇ 'ਚ ਇੱਧਰੋਂ ਖਤਮ ਹੋ ਜਾਂਦੇ ਹਾਂ ਤੁਹਾਨੂੰ ਪਾਕਿਸਤਾਨ ਜੀਣ ਦਊਗਾ ਤੁਹਾਨੂੰ ਐਡੇ ਵੱਡੇ ਦੇਸ਼ ਨਾਲ ਲੜਾਈ ਕਿ ਤੁਹਾਡੀ ਲੜ ਕੇ ਜੀਣ ਦਿੱਤੀ ਜਾਊਗੀ ਸਾਡੀ ਤਾਂ ਫਿਰ ਪੀੜ੍ਹੀਆਂ ਤੱਕ ਮਤਲਬ ਸੰਘਰਸ਼ ਹੀ ਲੰਘ ਜਾਣਾ ਹੈ ਨਾ ਤੁਹਾਡੇ ਕੋਲ ਸੋਰਸ ਕੀ ਹੈ ਸੂਬੇ ਨੂੰ ਚਲਾਉਣ ਲਈ ਕਿ ਕੇਵਲ ਮਤਲਬ ਖੇਤੀਬਾੜੀ ਤੁਹਾਡੀਆਂ ਲੋੜਾਂ ਕਿੱਥੋਂ ਪੂਰੀਆਂ ਹੋਣੀਆਂ ਨੇ ਇਹ ਚੀਜ਼ਾਂ ਬਹੁਤ ਇਹਦੇ ਉੱਤੇ ਬੁੱਧੀਜੀਵੀ ਵਿਚਾਰ ਕਰਨ ਅਤੇ ਇਹ ਗੱਲਾਂ ਹੋਣੀਆਂ ਚਾਹੀਦੀਆਂ ਨੇ ਅੱਜ ਤੱਕ ਤਾਂ ਮੇਰੀ ਉਹ ਹੋਸ਼ ਦੇ ਵਿੱਚ ਜਿਹੜਾ ਖਾਲਿਸਤਾਨ ਵਾਲਾ ਮੁੱਦਾ ਉਹ ਸਿਰਫ ਵੋਟਾਂ ਦੌਰਾਨ ਹੀ ਨਿਕਲਦਾ ਲੋਕਾਂ ਨੂੰ ਭਰਮਾਉਣ ਦੌਰਾਨ ਹੀ ਨਿਕਲਦਾ ਉਹਦੇ ਲਈ ਸੁਹਿਰਦਤਾ ਨਾਲ ਲੜਿਆ ਕੌਣ ਹੈ ਸਿਮਰਨਜੀਤ ਸਿੰਘ ਮਾਨ ਖਾਲਿਸਤਾਨ ਦੀ ਮੰਗ ਕਰਦੇ ਨੇ ਹਰ ਵਾਰੀ ਉਹਦੇ ਉੱਤੇ ਪਹਿਰਾ ਦਿੰਦੇ ਨੇ ਅਤੇ ਫਿਰ ਆਪਾਂ ਸੰਵਿਧਾਨ ਨਾਲ ਸੌਂਕ ਚੁੱਕ ਲਈ ਉੱਥੇ ਜਾ ਕੇ ਫਿਰ ਆਪਾਂ ਉੱਥੇ ਜਾ ਕੇ ਸ਼ਬਦ ਕੋਈ ਪੜ੍ਹਦੇ ਹਾਂ ਵੀ ਮੈਂ ਭਾਰਤ ਦੀ ਅਖੰਡਤਾ 'ਚ ਵਿਸ਼ਵਾਸ ਰੱਖਦਾ ਭਾਰਤ ਦੇ ਸੰਵਿਧਾਨ 'ਚ ਵਿਸ਼ਵਾਸ ਰੱਖਦਾ ਵਾਂ ਅੱਜ ਉਹਨਾਂ 'ਤੇ ਕੋਈ ਕੇਸ ਬਣਦਾ ਅਬਲ ਤਾਂ ਬਣਦਾ ਨਹੀਂ ਜਿੰਨੀ ਉਹਨਾਂ ਦੀ ਮਤਲਬ ਗੱਲਬਾਤ ਹੈ ਕੇਂਦਰ ਨਾਲ ਹੈ ਨਾ ਵੀ ਜੇ ਉਹਨਾਂ 'ਤੇ ਕੋਈ ਕੇਸ ਬਣਦਾ ਤਾਂ ਉਸੇ ਸੰਵਿਧਾਨ ਨਾਲ ਆਪਾਂ ਬੇਲ ਅਪਲਾਈ ਕਰਦੇ ਹਾਂ ਫਿਰ ਆਪਾਂ ਦੋਗਲਾ ਸਿਰਫ ਲੋਕਾਂ ਨੂੰ ਲੜਾਉਣ ਵਾਸਤੇ ਆ ਮੈਂ ਤਾਂ ਅੱਜ ਤੱਕ ਕੋਈ ਸੁਹਿਰਦ ਬੰਦਾ ਨਹੀਂ ਵੇਖਿਆ ਯਾਰ ਆਪਾਂ ਚਿੱਠੀਆਂ ਦਿੰਦੇ ਹਾਂ ਵੀ ਬੰਦੇ ਪੱਕੇ ਹੋ ਜਾਣ ਬਾਹਰ ਸਵਾਏ ਆਪਣੇ ਨਿੱਜੀ ਮਫਾਦਾਂ ਤੋਂ ਸਵਾਏ ਆਪਣੇ ਟੌਰ ਟਪੱਕੇ ਤੋਂ ਖਾਲਿਸਤਾਨ ਦੀ ਸੁਹਿਰਦਤਾ ਨਾਲ ਮੰਗ ਕਿਹਨੇ ਕੀਤੀ ਖਾਲਿਸਤਾਨ ਕਿਉਂ ਜ਼ਰੂਰੀ ਅੱਜ ਤੱਕ ਇਹ ਲੋਕਾਂ ਨੂੰ ਕੋਈ ਸਮਝਾ ਸਕਿਆ
1: ਨਹੀਂ ਕੇਂਦਰ ਨਾਲ ਵਧੀਆ ਸਿਮਰਨ ਸਨਮਾਨ ਦੀ
0: ਤੁਸੀਂ ਮੈਨੂੰ ਦੱਸੋ ਅੰਮ੍ਰਿਤਪਾਲ ਨੇ ਬੋਲਿਆ ਹਨਾ ਅਜਨਾਲੇ ਜਿਹੜਾ ਕਾਂਡ ਹੋਇਆ ਉਸ ਤੋਂ ਬਾਅਦ ਜਾਂ ਸੰਵਿਧਾਨ ਤੇ ਅੰਮ੍ਰਿਤਪਾਲ ਤੇ ਆਪਾਂ ਲੰਮਾ ਸਮਾਂ 3 ਸਾਲਾਂ ਲਈ ਅੰਦਰ ਭੇਜ ਦਿੱਤਾ ਤੇ ਸਿਮਰਜੀਤ ਸਿੰਘ ਮਾਨ ਨੇ ਤਾਂ ਸੰਵਿਧਾਨ ਦੀਆਂ ਕਾਪੀਆਂ ਵੀ ਸਾੜੀਆਂ ਕਰੋੜ ਕਰੋੜ ਉਹ ਗਾਲ ਕੱਢਦੇ ਨੇ ਹਨਾ ਉਹ ਮਤਲਬ ਸਟੇਜ ਤੋਂ ਗੰਦੇ ਜਿਹੜੇ ਉਹ ਐਕਸ਼ਨ ਕਰਕੇ ਵਿਖਾ ਦਿੰਦੇ ਨੇ ਕੇਂਦਰ ਨੂੰ ਤੇ ਉਹਨਾਂ ਤੇ ਅੱਜ ਪਰਚੇ ਕਿਉਂ ਨਹੀਂ ਹੁੰਦੇ
1: ਤੁਹਾਨੂੰ ਕੀ ਲੱਗਦਾ ਕਿਉਂ ਨਹੀਂ ਹੁੰਦੇ
0: ਮੈਂ ਫਿਰ ਕਹਿੰਦਾ ਕਿ ਤੁਹਾਨੂੰ ਪਤਾ ਹੀ ਨਹੀਂ ਲੱਗਦਾ ਕਿ ਏਜੰਸੀ ਤੁਹਾਨੂੰ ਵਰਤਣਾ ਕਿਸ ਤਰੀਕੇ ਨਾਲ ਨੇ
1: ਸਿਮਰਜੀਤ ਸਿੰਘ ਮਾਨ ਨੇ ਏਜੰਸੀਆਂ ਨੇ ਵਰਤਿਆ
0: ਮੈਂ ਕਹਿੰਦਾ ਵੀ ਜੇ ਤੁਹਾਨੂੰ ਲੱਗਦਾ ਹੈ ਵੀ ਏਜੰਸੀ ਤੁਹਾਨੂੰ ਪਤਾ ਹੀ ਨਹੀਂ ਲੱਗਦਾ ਤੁਹਾਨੂੰ ਉਹਨਾਂ ਨੂੰ ਕਿੱਥੇ ਫਿੱਟ ਬਹਿੰਦਾ ਉਹਨਾਂ ਪੰਜਾਬ 'ਚ ਕਿਵੇਂ ਖਿਲਾਰਾ ਪਾਉਣਾ ਪੰਜਾਬ ਦੇ ਲੋਕਾਂ ਨੂੰ ਕਿਵੇਂ ਲੜਾਉਣਾ ਆਪਦਾ ਵੋਟ ਬੈਂਕ ਕਿਵੇਂ ਇਕੱਠਾ ਕਰਨਾ ਅੱਜ ਨਹੀਂ ਤੁਹਾਨੂੰ ਲੱਗ ਰਿਹਾ ਵੀ ਬਹੁਤ ਸਾਰਾ ਮਤਲਬ ਇਹੋ ਜਿਹਾ ਪ੍ਰਚਾਰ ਕੀਤਾ ਜਾ ਰਿਹਾ ਚਾਹੇ ਖਾਲਿਸਤਾਨ ਦਾ ਲਾ ਲਓ ਚਾਹੇ ਮਤਲਬ ਆ ਗੈਂਗਸਟਰਾਂ ਦਾ ਲਾ ਲਓ ਚਾਹੇ ਥਾਂ ਥਾਂ ਤੇ ਬੰਬ ਧਮਾਕੇ ਆ ਉਹਦੇ ਨਾਲ ਇੱਕ ਤਬਕਾ ਤੇ ਆਪਣੇ ਆਪ ਨੂੰ ਅਨਸੁਰੱਖਿਅਤ ਮਹਿਸੂਸ ਕਰਦਾ ਨਾ ਵਪਾਰੀ ਤੇ ਹਿੰਦੂ ਤਬਕਾ ਉਹਨਾਂ ਦੇ ਮਨ 'ਚ ਇੱਕ ਚੀਜ਼ ਆ ਗਈ ਮੋਦੀ ਲੈ ਆਓ ਇਹ ਕੌਣ ਬਣਾ ਰਿਹਾ ਇਹ ਨੈਰੇਟਿਵ ਕੌਣ ਸਿਰਜ ਰਿਹਾ ਜੇ ਆਪਾਂ ਨੂੰ ਪਾਕਿਸਤਾਨ 'ਚ ਪਤਾ ਲੱਗ ਸਕਦਾ ਵੀ ਸਾਡੇ ਦੇਸ਼ ਦੇ ਉੱਤੇ ਕੋਈ ਅਟੈਕ ਕਰਨ ਵਾਲਾ ਸਾਡੇ ਦੇਸ਼ 'ਚੋਂ ਕੋਈ ਵਾਰਦਾਤ ਕਰਾਉਣ ਵਾਲਾ ਤੇ ਸਾਨੂੰ ਸਾਡੇ ਦੇਸ਼ 'ਚ ਨਹੀਂ ਪਤਾ ਲੱਗ ਰਿਹਾ ਵੀ ਰੇਲਵੇ ਲਾਈਨ 'ਤੇ ਕੋਈ ਬੰਬ ਰੱਖਣ ਜਾ ਰਿਹਾ ਸਾਡੇ ਦੇਸ਼ 'ਚ ਕੋਈ ਸਮਾਨ ਗਲਤ ਆ ਗਿਆ ਸਾਡੇ ਥਾਣੇ 'ਚ ਕੋਈ ਬੰਬ ਸੁੱਟਣ ਵਾਲਾ ਇਹ ਕੌਣ ਕਰਾ ਰਿਹਾ ਫਿਰ ਕਿ ਭਾਰਤ ਦੀਆਂ ਏਜੰਸੀਜ਼ ਏਡੀਆਂ ਕਮਜ਼ੋਰ ਨੇ ਰਾਜ ਜਿਹੜੀ ਏਜੰਸੀ ਹੈ ਸਾਡੀ ਰਿਸਰਚ ਐਨਾਲਾਈਜ਼ ਵਿੰਗ ਜਿਹੜਾ ਉਹ ਦੁਨੀਆ ਭਰ ਦੇ ਵਿੱਚ ਦੂਜੇ ਤੀਜੇ ਨੰਬਰ 'ਤੇ ਹੈ ਜੇ ਤੁਹਾਨੂੰ ਨਹੀਂ ਲੱਗਦਾ ਵੀ ਸਾਡੇ ਨਾਲ ਇਹ ਸਾਜਿਸ਼ ਹੋ ਰਹੀ ਹੈ ਸਾਨੂੰ ਡਰਾਇਆ ਜਾ ਰਿਹਾ ਔਰ ਇਹਨਾਂ ਲਈ ਵਰਤਿਆ ਕੌਣ ਜਾ ਰਿਹਾ ਇਹਨਾਂ ਨੂੰ ਮਤਲਬ ਮੈਂ ਕਹਿੰਦਾ ਫਿਰ ਲੋਕਾਂ ਨੂੰ ਪਤਾ ਹੀ ਨਹੀਂ ਲੱਗਦਾ ਵੀ ਜਿਹੜੇ ਯੂਜ਼ ਹੋ ਜਾਂਦੇ ਨੇ ਜਿਹਨਾਂ ਦੀ ਵਰਤੋਂ ਕੀਤੀ ਜਾਂਦੀ ਹੈ ਸਾਡੇ ਬੰਦਿਆਂ ਨੂੰ ਸ਼ਾਮਲ ਸਿਰਫ ਆਪਾਂ ਵੇਖਦੇ ਹਾਂ ਮੈਂ ਚਲੋ ਇਹ ਵੀ ਛੱਡ ਦਿਓ ਕਿੰਨੇ ਬੰਦੇ ਭਾਜਪਾ ਦੇ ਵਿੱਚ ਸ਼ਾਮਲ ਹੋ ਰਹੇ ਆ ਔਰ ਯਕੀਨ ਕਰੋ ਸਾਡੇ ਸ਼ਹਿਰ ਦਾ ਇੱਕ ਲੀਡਰ ਆ ਪੂਰੇ ਗਨਮੈਨ ਮਿਲੇ ਉਹਨੂੰ ਉਹ ਮੈਨੂੰ ਮਿਲ ਪਿਆ ਇੱਕ ਦਿਨ ਮੈਂ ਕਿਹਾ ਖੁਸ਼ ਹਾਂ ਐਡੀ ਗਾਲ ਕੱਢ ਕੇ ਕਹਿੰਦਾ ਨਾ ਬੜੇ ਗੰਦੇ ਹੀ ਅਤੇ ਮੈਂ ਕਿਹਾ ਫਿਰ ਗਏ ਕਿਉਂ ਆ ਕਹਿੰਦਾ ਤਾਮ ਝਾਮ
1: ਬਾਗਲੇ ਗਨਮੈਨ
0: ਹਨਾ ਮੈਂ ਤਾਂ ਇੱਕ ਗੱਲ ਕਹਿਣਾ ਚਾਹੁੰਦਾ ਯਾਰ ਤੁਹਾਨੂੰ ਇਹ ਨਹੀਂ ਪਤਾ ਲੱਗ ਰਿਹਾ ਤੁਹਾਡਾ ਦੁਸ਼ਮਣ ਕੌਣ ਹੈ ਤੁਹਾਡਾ ਸਾਥੀ ਕੌਣ ਹੈ ਜੇ ਤੁਹਾਡੇ ਨਾਲ ਕੋਈ ਦੋਸਤੀ ਕਰਨਾ ਵੀ ਚਾਹੁੰਦਾ ਪਰ ਇੰਨੀ ਗਿਰ ਕੇ ਤਾਂ ਨਾ ਕਰੋ ਉਹ ਕਹਿੰਦੇ ਆ ਦੁਸ਼ਮਣ ਬੜਾਏ ਹੱਥ ਤੋ ਤੁਮ ਵੀ ਬੜਾਓ ਹੱਥ ਦੁਸ਼ਮਣ ਬੜਾਏ ਹੱਥ ਤੋ ਤੁਮ ਵੀ ਬੜਾਓ ਹੱਥ ਇਤਨਾ ਨਾ ਹੋ

0: ਐਜ਼ ਏ ਮਤਲਬ ਪੰਜਾਬ ਦਾ ਵਸਨੀਕ ਹੋਣ ਦੇ ਨਾਤੇ ਇਹ ਗੱਲ ਤੁਹਾਡੇ ਨਾਲ ਸ਼ੇਅਰ ਕਰਨੀ ਚਾਹੁੰਦਾ ਜਾਂ ਪੁੱਛਣਾ ਚਾਹੁੰਦਾ ਜਾਂ ਤੁਹਾਡਾ ਵਿਚਾਰ ਜਾਣਨਾ ਚਾਹੁੰਦਾ ਕਿ ਸਰਬਜੀਤ ਸਿੰਘ ਖਾਲਸਾ ਜਦੋਂ ਇਹ ਇਲੈਕਸ਼ਨ ਹੁੰਦੀ ਹੈ ਉਸ ਤੋਂ 15 ਦਿਨ ਪਹਿਲਾਂ ਤੁਹਾਡੇ ਜ਼ਿਹਨ ਚ ਵੀ ਹੈਗਾ ਸੀ ਕਿ ਸਰਬਜੀਤ ਸਿੰਘ ਖਾਲਸਾ ਹੈਗਾ ਕਿਵੇਂ ਉਹਦੀ ਹਾਈਪ ਕ੍ਰੀਏਟ ਕੀਤੀ ਗਈ ਕਿਵੇਂ ਸੋਸ਼ਲ ਮੀਡੀਆ ਦੇ ਉੱਤੇ ਲੋਕ ਬੋਲ ਰਹੇ
1: ਮਤਲਬ ਤੁਸੀਂ ਕਹਿ ਰਹੇ ਹੋ ਕਿ ਅੰਮ੍ਰਿਤਪਾਲ ਸਿੰਘ ਔਰ ਸਰਬਜੀਤ ਸਿੰਘ ਖਾਲਸਾ ਏਜੰਸੀਆਂ ਦੇ ਬੰਦੇ ਨੇ
0: ਪਹਿਲਾਂ ਅੰਮ੍ਰਿਤਪਾਲ ਦੀ ਹਾਈਪ ਨਹੀਂ ਕ੍ਰੀਏਟ ਕੀਤੀ ਗਈ ਕੀ ਆਪਾਂ ਪਹਿਲਾਂ ਸਾਰਾ ਅਜਨਾਲਾ ਕਾਂਡ ਯੇ ਵੋ ਸਾਰਾ ਕੁਝ ਹੁੰਦਾ ਉਸ ਤੋਂ ਪਹਿਲਾਂ ਵੀ ਤਾਂ ਪਤਾ ਸੀ ਆਪਾਂ ਨੂੰ ਅੰਮ੍ਰਿਤਪਾਲ ਕੀ ਕਰ ਰਿਹਾ ਪਹਿਲਾਂ ਕਿਉਂ ਨਹੀਂ ਕੀਤਾ ਗਿਆ ਕੁਛ ਫਿਰ ਆਪਾਂ ਨੂੰ ਸਾਰੀ ਪੁਲਿਸ ਲਾ ਕੇ ਫੜ ਲਿਆ ਉਸ ਤੋਂ ਪਹਿਲਾਂ ਕਿਉਂ ਨਹੀਂ ਕੀਤਾ ਗਿਆ
1: ਪਹਿਲਾਂ ਤਾਂ ਕਹਿੰਦੇ ਉਹ ਸਿਰਫ ਇੱਕ ਜਿਹੜੀ ਉਹਨਾਂ ਨੇ ਵਹੀਰ ਕੱਢੀ ਸੀ ਖਾਲਸਾ ਵੀਰ ਉਹ ਚਲਾ ਰਹੇ ਸੀਗੇ
0: ਜਿਸ ਤਰੀਕੇ ਅਸਲਾ ਲੈ ਕੇ ਫਿਰਿਆ ਜਾਂਦਾ ਸੀ ਜਿਸ ਤਰੀਕੇ ਕੁਛ ਵੀ ਹੁੰਦਾ ਸੀਗਾ ਪਹਿਲਾਂ ਇੱਕ ਬੰਦੇ ਦੀ ਮਤਲਬ ਉਹਨੂੰ ਹਾਈਪ ਇੰਨੀ ਦਿੱਤੀ ਗਈ ਉਸ ਤੋਂ ਪਹਿਲਾਂ ਵੀ ਤਾਂ ਕੰਟਰੋਲ ਹੋ ਸੀ ਉਸ ਤੋਂ ਪਹਿਲਾਂ ਵੀ ਤਾਂ ਆਪਾਂ ਉਹਨਾਂ ਦੇ ਲੈਕਚਰ ਸੁਣਦੇ ਸੀ ਨਾ ਮਤਲਬ ਸੰਵਿਧਾਨ ਨੂੰ ਨਾ ਮੰਨਣ ਵਾਲੇ ਮਤਲਬ ਹੁੰਦੇ ਸੀ ਕੇਂਦਰ ਨੂੰ ਤਾਂ ਬਹਾਨਾ ਚਾਹੀਦਾ ਜੋ ਮਰਜ਼ੀ ਕਰਾ ਲਓ ਕਿ ਨਹੀਂ ਸੀ ਹੈਗੇ ਉਹ ਮਤਲਬ ਨਾਲੇ ਤੋਂ ਬਾਅਦ ਹੀ ਲੈਕਚਰ ਦਿੱਤੇ
1: ਤੁਹਾਨੂੰ ਲੱਗਦਾ ਉਹ ਚੱਲਣ ਦਿੱਤੇ ਲੈਕਚਰ ਸਾਰੇ
0: ਕਿਉਂ ਨਹੀਂ ਚੱਲੇ ਹੀ ਆ ਨਾ ਪਹਿਲਾਂ ਹਾਈਪ ਕ੍ਰੀਏਟ ਕੀਤੀ ਗਈ ਸੋਸ਼ਲ ਮੀਡੀਆ ਦੇ ਉੱਤੇ ਪ੍ਰਮੋਟ ਕੀਤਾ ਗਿਆ ਬੰਦੇ ਦੇ ਵਿੱਚ ਹੋਰ ਹੌਸਲਾ ਆਉਂਦਾ ਕਿ ਯਾਰ ਮੈਨੂੰ ਪਬਲਿਕ ਦੀ ਬੜੀ ਸਾਥ ਮਿਲ ਰਿਹਾ ਔਰ ਜਦੋਂ ਉਹਨਾਂ ਵੇਖਿਆ ਵੀ ਹਾਂ ਪੂਰੀ ਤਰ੍ਹਾਂ ਉਹਦਾ ਕੰਟਰੋਲ ਤੇ ਲੋਕ ਉਹਦੇ ਮਗਰ ਲੱਗ ਗਏ ਫਿਰ ਆਪਾਂ ਨੂੰ ਫੜ ਲਿਆ ਫਿਰ ਆਪਾਂ ਨੂੰ ਹੁਣ ਮੈਂ ਅੱਗੇ ਕਹਿੰਦਾ ਕਿ ਜਿਹੜੇ ਇਹ ਅਸੀਂ ਤਾਂ ਜੰਮੇ ਵੀ ਨਹੀਂ ਇਹਨਾਂ ਦੇ ਭਾਅ ਦੇ ਇਹ ਜਿਹੜੇ ਪੋਲੀਟੀਸ਼ੀਅਨ ਹੁੰਦੇ ਆ ਨਾ ਮਨਦੀਪ ਇਹਨਾਂ ਨੂੰ ਇੱਕ ਚੀਜ਼ ਸਮਝੋ ਇਹ ਜਿੰਨੇ ਮੁੱਦੇ ਹੁੰਦੇ ਆ ਅਲਮਾਰੀਆਂ 'ਚ ਰੱਖਦੇ ਆ ਲੋੜ ਪੈਣ 'ਤੇ ਕਿਹੜਾ ਕੱਢਿਆ ਜਾਣਾ ਹੁਣ ਬੇਅਦਬੀ ਵਾਲਾ ਵੀ ਨਿਕਲ ਆਇਆ ਚਾਰ 4.5 ਸਾਲ ਬਾਅਦ ਕਾਨੂੰਨ ਬਣਨਾ ਸੀ ਇਹ ਅਲਮਾਰੀਆਂ 'ਚ ਰੱਖਦੇ ਨੇ ਵੀ ਮੌਕਾ ਆਉਣ ਦੇ ਉੱਤੇ ਕਦੋਂ ਵਰਤਣਾ ਕਿਹੜੀ ਚੀਜ਼ ਲੋਕਾਂ ਨੂੰ ਟੱਚ ਕਰ ਸਕਦੀ ਆ ਕਿਹੜੀ ਚੀਜ਼ ਲੋਕਾਂ ਨੂੰ ਮਤਲਬ ਨਾਲ ਜੋੜ ਸਕਦੀ ਆ ਕਿਹੜੀ ਕਿਸੇ ਦੇ ਵਿਰੁੱਧ ਕਰ ਸਕਦੀ ਆ ਇਹ ਬਹੁਤ ਸੰਭਾਲ ਕੇ ਰੱਖਦੇ ਨੇ ਜਦੋਂ ਕੈਪਟਨ ਅਮਰਿੰਦਰ ਸਿੰਘ ਨੇ ਉਹ ਬੇਅਦਬੀ ਦੇ ਸਿਰ ਇਲੈਕਸ਼ਨ ਜਿੱਤੀ ਸੀ ਨਾ ਤੁਹਾਨੂੰ ਯਾਦ ਨਹੀਂ ਹੋਣਾ ਮੈਂ ਇੱਕ ਗੱਲ ਕਹੀ ਸੀ ਮੈਂ ਕਿਹਾ ਇਹ ਕੋਈ ਪਹਿਲੀ ਇਲੈਕਸ਼ਨ ਨਹੀਂ ਹੈ ਸਾਰ ਪ੍ਰਕਾਸ਼ ਸਿੰਘ ਬਾਦਲ ਨੇ 3-4 ਇਲੈਕਸ਼ਨਾਂ ਜਿਹੜੀਆਂ ਵਿਧਾਨ ਸਭਾ ਦੀਆਂ ਜਿੱਦਾਂ ਲੋਕ ਸਭਾ ਦੀਆਂ ਜਿੱਤੀਆਂ 84 ਦੇ ਸਿਰ ਤੇ ਉਸ ਤੋਂ ਬਾਅਦ ਜ਼ਿਲ੍ਹਾ ਪਰਿਸ਼ਦ ਪੰਚੀ ਸਰਪੰਚੀਆਂ ਸਾਰੀਆਂ ਇਲੈਕਸ਼ਨਾਂ ਜਿੱਤੀਆਂ ਜਾਂਦੀਆਂ 84 ਦਾ ਮੁੱਦਾ ਅੱਜ ਤੱਕ ਹੱਲ ਹੋਇਆ ਜਦੋਂ ਬੇਅਦਬੀ ਵਾਲਾ ਇਸ਼ੂ ਆਇਆ ਸੀ ਤਾਂ ਮੈਂ ਕਿਹਾ ਇਹਦੇ ਸਿਰ ਦੇ ਉੱਤੇ ਕੈਪਟਨ ਅਮਰਿੰਦਰ ਸਿੰਘ 8-10 ਇਲੈਕਸ਼ਨਾਂ ਜਿੱਤਣਗੇ ਇਹਨੂੰ ਹੱਲ ਨਹੀਂ ਕਰਨਗੇ ਵਿਧਾਨ ਸਭਾ ਜਿੱਤੇ ਲੋਕ ਸਭਾ ਜਿੱਤੇ ਮਿਊਂਸੀਪਲ ਕਾਰਪੋਰੇਸ਼ਨਾਂ ਜਿੱਤੇ ਪੰਚਾਇਤਾਂ ਜਿੱਤੇ ਨੋਟੀਫਾਈਡ ਕਮੇਟੀਆਂ ਜਿੱਤੇ ਸਾਰੀਆਂ ਜਿੱਤਦੇ ਰਹੇ ਉਪ ਚੋਣਾਂ ਜਿੱਤੇ ਤੇ ਜਦੋਂ ਝਾੜੂ ਵਾਲਿਆਂ ਵੀ ਕਿਹਾ ਸੀ ਮੈਂ ਉਦੋਂ ਵੀ ਕਿਹਾ ਇਹ ਲੋੜ ਪੈਣ ਤੇ ਮੁੱਦਾ
1: ਅਖੀਰ ਤੇ ਕੀ ਭਗਵੰਤ ਮਾਨ ਸਰਕਾਰ ਟੁੱਟ ਸਕਦੀ ਹੈ ਜਿਵੇਂ ਪਿਛਲੇ ਦਿਨਾਂ ਦੇ ਵਿੱਚ ਚਰਚਾਵਾਂ ਚੱਲੀਆਂ ਵਿਧਾਨ ਸਭਾ ਸਪੈਸ਼ਲ ਸੈਸ਼ਨ ਵੀ ਸੱਦਣਾ ਪਿਆ ਕਿ ਭਾਜਪਾ ਸਰਕਾਰ ਤੋੜ ਸਕਦੀ ਹੈ
0: 100% ਸਰਕਾਰ ਨਹੀਂ ਟੁੱਟੂਗੀ
1: ਨਹੀਂ ਟੁੱਟੂਗੀ
0: ਕਾਰਨ ਇਹ ਹੈ ਕਿ ਭਾਜਪਾ ਕੋਲ 2 ਨਹੀਂ ਤੇ 3 MLA ਹੋਣਗੇ 60 ਬੰਦੇ ਕਿੱਥੋਂ ਤੋੜ ਲਏ ਜਾਣਗੇ ਔਰ ਦੂਜੀ ਚੀਜ਼ ਇਹ ਉਹਨਾਂ ਨੂੰ ਮਾਫਕ ਨੇ ਇਹਨਾਂ ਨੂੰ ਕਿਉਂ ਤੋੜਨਗੇ ਇਹਨਾਂ ਨੂੰ ਮਾਫਕ ਨੇ ਸੂਟ ਕਰਦੇ ਨੇ ਕਿਉਂ ਤੋੜਨਗੇ ਉਹ ਵੀ ਜਿਨ੍ਹਾਂ ਬੰਦਿਆਂ ਦੇ ਡਰਾ ਕੇ ਉਹ 7 MP ਲੈ ਗਏ MLA 6 ਮਹੀਨੇ ਨੂੰ ਇਲੈਕਸ਼ਨ ਹੈ ਸਾਲ ਨੂੰ ਕਿਉਂ ਖੜਨਗੇ ਉਹਨਾਂ ਦੇ ਅਨੁਸਾਰ ਚੱਲ ਰਹੇ ਨੇ ਉਹਨਾਂ ਦੇ ਅਨੁਸਾਰ ਅਫਸਰ ਲਾ ਰਹੇ ਨੇ ਉਹਨਾਂ ਦੇ ਅਕੋਰਡਿੰਗ ਹੀ ਚੱਲਿਆ ਜਾ ਰਿਹਾ ਤੇ ਕਿਹੜੀ ਗੱਲੋਂ ਦੀ ਸਰਕਾਰ ਸੁੱਟ ਦੇਣਗੇ

0: ਸਹੀ ਭਾਈਚਾਰਾ ਰੋਜ਼ਾਨਾ ਦੀ ਜ਼ਿੰਦਗੀ ਨੂੰ ਸੁਖਾਲਾ ਬਣਾ ਦਿੰਦਾ ਹੈ। ਨਾਰਥ ਈਸਟ ਕੈਲਗਰੀ ਦੇ ਹਕਸਲੇ ਵਿੱਚ ਹਰ ਚੀਜ਼ ਇਸੇ ਗੱਲ ਨੂੰ ਧਿਆਨ ਵਿੱਚ ਰੱਖ ਕੇ ਤਿਆਰ ਕੀਤੀ ਗਈ ਹੈ। ਪਾਰਕਾਂ ਤੇ ਰਸਤਿਆਂ ਤੋਂ ਲੈ ਕੇ ਨੇੜਲੇ ਸਕੂਲਾਂ, ਸ਼ਾਪਿੰਗ ਅਤੇ ਪੂਰੇ ਸ਼ਹਿਰ ਤੱਕ ਪਹੁੰਚ, ਇਹ ਇੱਕ ਅਜਿਹੀ ਜਗ੍ਹਾ ਹੈ ਜਿੱਥੇ ਪਰਿਵਾਰ ਆਪਸ ਵਿੱਚ ਜੁੜੇ ਰਹਿ ਸਕਦੇ ਨੇ, ਆਪਣੀ ਰੋਜ਼ਾਨਾ ਦੀ ਰੁਟੀਨ ਬਣਾ ਸਕਦੇ ਨੇ ਅਤੇ ਸ਼ੁਰੂ ਤੋਂ ਹੀ ਘਰ ਵਰਗਾ ਮਹਿਸੂਸ ਕਰ ਸਕਦੇ ਨੇ। ਸਿਰਫ ਇੱਕ ਨਵਾਂ ਭਾਈਚਾਰਾ ਹੀ ਨਹੀਂ, ਤੁਹਾਡੇ ਭਵਿੱਖ ਨੂੰ ਉਸਾਰਨ ਦੀ ਇੱਕ ਜਗ੍ਹਾ। ਹਕਸਲੇ ਦੀ ਖੋਜ ਕਰੋ ਜਿੱਥੇ ਜੀਵਨ ਸਹੀ ਜਗ੍ਹਾ ਸਥਿਤ ਹੈ। genesisland.com ਤੇ ਜਾਓ।
1: 94.7 FM ਰੇਡੀਓ ਸੁਰਸੰਗਮ ਹਰ ਹਫਤੇ 20 ਘੰਟੇ ਸੁਣੋ। ਮੰਡੇ ਟੂ ਫਰਾਈਡੇ ਸ਼ਾਮ 4 ਤੋਂ 5 ਕੁਲਦੀਪ ਸਿੰਘ ਵਿਚਾਰ ਚਰਚਾ, ਸ਼ਾਮ 8 ਤੋਂ 9 ਜਤਿੰਦਰ ਪੰਨੂ। ਰੇਡੀਓ ਸੁਰਸੰਗਮ .ca, ਫੋਨ 403-585-0910। ਰੇਡੀਓ ਸੁਰਸੰਗਮ,
2: ਕੈਲਗਰੀਜ਼ ਓਲਡੈਸਟ, ਬਿਗੇਸਟ ਐਂਡ ਓਨਲੀ ਸਾਊਥ ਏਸ਼ੀਅਨ ਰੇਡੀਓ ਸਟੇਸ਼ਨ, ਸਬਰੰਗ ਰੇਡੀਓ 94.7 FM।
3: ਮੰਡੇ, ਟਿਊਜ਼ਡੇ, ਥਰਸਡੇ, ਫਰਾਈਡੇ 7 ਟੂ 8 PM, ਸੰਡੇਜ਼ 1 ਟੂ 5 PM।
2: ਵਿਜ਼ਿਟ sabrang.ca।
4: The following program speaks to the South Asian community. Uniting the world for your listening pleasure at Fairchild Radio, the multicultural spirit of Calgary, CHKF 94.7 FM.

0: ਹਰ ਸਮੇਂ ਤੁਹਾਡੇ ਸੰਗ ਤੁਹਾਡਾ ਆਪਣਾ ਇਹ ਰੇਡੀਓ ਸੁਰਸੰਗਮ।
1: ਓਹੋ ਅੱਜ ਫੇਰ ਨੀ ਲੋੜ ਮਿਲ
2: ਕੀ ਹੋਇਆ?
1: ਬਸ ਪੁੱਛਣਾ, ਇੰਸ਼ੋਰੈਂਸ ਕਨਫਰਮੇਸ਼ਨ ਨਹੀਂ ਆਈ ਟਾਈਮ ਤੇ, ਤੇ ਹੁਣ ਫੇਰ ਇੱਕ ਦਿਨ ਵੇਟ ਕਰਨੀ ਪੈਣੀ ਹੈ, ਤੇ ਬੱਚਿਆਂ ਨੂੰ ਫੇਰ ਨੀ ਮਿਲ ਹੋਣਾ ਦੋ ਦਿਨ।
2: ਓਹੋ ਰਹਿ ਗਏ ਨਾ ਫੇਰ ਪਿੱਛੇ। ਮੈਂ ਸੁਣਿਆ ਹੈ ਸੋਨਿਕ ਇੰਸ਼ੋਰੈਂਸ ਦੇ ਮਾਨਸ ਪਹੁਜਾ ਅਤੇ ਰਮਨ ਵੜੈਚ ਤੇ ਉਹਨਾਂ ਦੀ ਟੀਮ ਇੰਸ਼ੋਰੈਂਸ ਕਨਫਰਮੇਸ਼ਨ ਬਹੁਤ ਜਲਦੀ ਪ੍ਰੋਵਾਈਡ ਕਰਵਾ ਦਿੰਦੀ ਹੈ, ਤੇ ਉਹ ਤਾਂ ਪੋਰਟਲ ਵੀ ਸੈੱਟ ਕਰ ਦਿੰਦੇ ਨੇ ਤਾਂ ਕਿ ਤੁਸੀਂ ਆਪ ਹੀ ਕਨਫਰਮੇਸ਼ਨ ਦੇ ਸਕੋ, ਬਸ਼ਰਤੇ ਤੁਹਾਡੀ ਇੰਸ਼ੋਰੈਂਸ ਐਕਟਿਵ ਹੈ। ਤੁਸੀਂ ਅੱਜ ਹੀ ਉਹਨਾਂ ਨੂੰ ਫੋਨ ਕਰੋ ਤੇ ਜਲਦੀ ਤੋਂ ਜਲਦੀ ਗੱਲ ਕਰਕੇ ਕੋਈ ਹੱਲ ਲੱਭੋ ਤਾਂ ਕਿ ਅਗਲੀ ਵਾਰੀ ਤੁਸੀਂ ਘਰ ਟਾਈਮ ਤੇ ਆ ਸਕੋ ਤੇ ਬੱਚਿਆਂ ਨਾਲ ਟਾਈਮ ਵੀ ਸਪੈਂਡ ਕਰ ਸਕੋ। ਫੋਨ ਨੰਬਰ ਹੈ ਮਾਨਸ ਪਹੁਜਾ 5875821208 ਜਾਂ ਰਮਨ ਵੜੈਚ 7807530001। ਸੋਨਿਕ ਇੰਸ਼ੋਰੈਂਸ।
3: ਮਰਸੀਡੀਜ਼ ਕਾਰ ਖਰੀਦਣਾ ਚਾਹੁੰਦੇ ਹੋ? ਹੁਣ ਕੈਨੇਡਾ ਦੇ ਵਿੱਚ ਤੁਹਾਡੇ ਸੁਪਨੇ ਸੱਚ ਹੋਣ ਦਾ ਸਮਾਂ ਆ ਗਿਆ।
4: ਕੈਨੇਡਾ ਦੇ ਵਿੱਚ ਮਰਸੀਡੀਜ਼ ਦੀ ਸਭ ਤੋਂ ਵੱਡੀ ਡੀਲਰਸ਼ਿਪ ਕੈਲਗਰੀ ਏਅਰਪੋਰਟ ਦੇ ਨੇੜੇ। ਮਰਸੀਡੀਜ਼ ਬੈਂਸ ਕੰਟਰੀ ਹਿੱਲ ਪਹੁੰਚੋ ਤੇ ਸਿੱਧੀ ਗੱਲਬਾਤ ਕਰੋ ਗੌਰਵ ਸ਼ਰਮਾ ਦੇ ਨਾਲ। ਪੰਜਾਬੀ, ਹਿੰਦੀ, ਉਰਦੂ ਜਾਂ ਫਿਰ ਅੰਗਰੇਜ਼ੀ ਦੇ ਵਿੱਚ ਗੱਲਬਾਤ ਕਰੋ, ਗੌਰਵ ਸ਼ਰਮਾ ਤੁਹਾਨੂੰ ਦੇਣਗੇ ਵਧੀਆ ਸਲਾਹ ਤੇ ਵਧੀਆ ਡੀਲਸ। ਮਰਸੀਡੀਜ਼ ਬੈਂਸ ਕੰਟਰੀ ਹਿੱਲਸ 70 ਏਕੜ ਕਾਰਾਂ ਦੀ ਡਿਸਪਲੇ ਵਾਲਾ ਵੱਡਾ ਸ਼ੋਰੂਮ। ਸਭ ਦਾ ਮਾਣ, ਸਭ ਦੀ ਚਾਹਤ। ਆਪਣੀ ਸੁਪਨਮਈ ਕਾਰ ਖਰੀਦਣ ਲਈ ਗੌਰਵ ਸ਼ਰਮਾ ਨੂੰ ਸ਼ੋਰੂਮ ਚ ਜਾ ਕੇ ਮਿਲੋ ਜਾਂ ਫਿਰ ਫੋਨ ਕਰ ਲਓ 4039036757।
3: ਮਰਸੀਡੀਜ਼ ਬੈਂਸ ਕੰਟਰੀ ਹਿਲਸ।
5: ਕੀ ਤੁਹਾਡੇ ਪਰਿਵਾਰ ਵਿੱਚ ਕਿਸੇ ਨੂੰ ਹੋਮ ਕੇਅਰ ਦੀ ਜ਼ਰੂਰਤ ਹੈ? ਆਪਣੇ ਹੀ ਘਰ ਅੰਦਰ ਆਪਣੀ ਬੋਲੀ ਵਿੱਚ ਹੋਮ ਕੇਅਰ ਪ੍ਰਾਪਤ ਕਰਨ ਲਈ YYC ਹੋਮ ਕੇਅਰ ਵਾਲਿਆਂ ਦਾ ਅਗਲਾ ਸੰਦੇਸ਼ ਸੁਣੋ।
6: ਸਤਿ ਸ਼੍ਰੀ ਅਕਾਲ ਜੀ, ਮੇਰਾ ਨਾਮ ਵੀਰਪਾਲ ਕੌਰ ਟਾਟਾ, ਮੈਂ ਫਾਊਂਡਰ ਆ YYC ਹੋਮ ਕੇਅਰ ਸਰਵਿਸਿਜ਼ ਦੀ ਐਂਡ ਮੈਂ ਪੈਰਾਮੈਡਿਕ ਆ ਬਾਈ ਪ੍ਰੋਫੈਸ਼ਨ। ਐਟ YYC ਹੋਮ ਕੇਅਰ ਸਰਵਿਸਿਜ਼ ਅਸੀਂ ਘਰਾਂ ਦੇ ਵਿੱਚ ਹੋਮ ਕੇਅਰ ਪ੍ਰੋਵਾਈਡ ਕਰਦੇ ਹਾਂ, ਜਿਹਦੇ ਵਿੱਚ ਅਸੀਂ ਸਰਕਾਰ ਨੂੰ ਸਿੱਧਾ ਬਿੱਲ ਕਰਦੇ ਹਾਂ ਅੰਡਰ ਕਲਾਇੰਟ ਡਾਇਰੈਕਟਰ ਹੋਮ ਕੇਅਰ ਇਨਵਾਈਸੀ ਪ੍ਰੋਗਰਾਮ। ਇਹਦੇ ਲਈ ਗੌਰਮੈਂਟ ਫੰਡਿੰਗ ਹੈਗੀ ਆ। ਉਹਦੇ ਲਈ ਤੁਹਾਨੂੰ ਕੋਈ ਵੀ ਕੁਐਸਚਨਸ ਹੋਣ ਤੁਸੀਂ ਸਾਨੂੰ ਫੋਨ ਕਰ ਸਕਦੇ ਹੋ 8257600983 'ਤੇ। ਥੈਂਕ ਯੂ।
2: ਕੈਨੇਡਾ ਵਿੱਚ ਰਹਿੰਦਿਆਂ ਇੰਸ਼ੋਰੈਂਸ ਦੀ ਬਹੁਤ ਅਹਿਮੀਅਤ ਹੈ। ਕਿਸੇ ਵੀ ਤਰ੍ਹਾਂ ਦੀ ਇੰਸ਼ੋਰੈਂਸ ਲਈ ਪੰਜਾਬ ਇੰਸ਼ੋਰੈਂਸ ਦੇ ਰੀਜਨਲ ਮੈਨੇਜਰ ਹਰਪਿੰਦਰ ਸਿੱਧੂ ਨਾਲ ਅੱਜ ਹੀ ਸੰਪਰਕ ਕਰੋ। ਸੁਪਰ ਵੀਜ਼ਾ, ਲਾਈਫ ਇੰਸ਼ੋਰੈਂਸ, ਮੋਰਗੇਜ ਇੰਸ਼ੋਰੈਂਸ, RESP ਦੀਆਂ ਵਧੀਆ ਸੇਵਾਵਾਂ ਲਈ ਪਿਛਲੇ ਲੰਮੇ ਅਰਸੇ ਤੋਂ ਕੈਲਗਰੀ ਵਿੱਚ ਜਾਣਿਆ ਪਹਿਚਾਣਿਆ ਨਾਮ ਹੈ ਹਰਪਿੰਦਰ ਸਿੱਧੂ। ਇਹ ਇੰਸ਼ੋਰੈਂਸ ਲਈ ਨਾਮਵਰ ਕੰਪਨੀਆਂ ਨਾਲ ਕੰਮ ਕਰਦੇ ਹਨ। ਹੋਰ ਜਾਣਕਾਰੀ ਲਈ ਪੰਜਾਬ ਇੰਸ਼ੋਰੈਂਸ ਦੇ

0: ਪਿੰਦਰ ਸਿੰਧੂ ਨਾਲ 403-404-3500 ਤੇ ਸੰਪਰਕ ਕਰੋ।
1: ਆਪਣੇ ਘਰ ਦਾ ਦੂਜਾ ਨਾਂ ਆ ਸਕੂਨ ਤੇ ਕੈਨੇਡਾ ਚ ਘਰ ਖਰੀਦਣਾ ਇੱਕ ਵੱਡੀ ਚੁਣੌਤੀ।
2: ਘਰ ਖਰੀਦਣ ਤੋਂ ਪਹਿਲਾਂ ਇਤਮਾਨ ਨਾਲ ਕਿਸੇ ਪ੍ਰੋਫੈਸ਼ਨਲ ਦੀ ਸਲਾਹ ਜ਼ਰੂਰ ਲਓ।
1: ਵਧੀਆ ਘਰ ਖਰੀਦਣਾ, ਪੈਸੇ ਬਚਾਉਣੇ ਨੇ, ਸਿਰਦਰਦੀ ਤੋਂ ਵੀ ਬਚਣਾ ਤੇ ਯਾਦ ਕਰ ਲਓ ਇੱਕ ਨਾਮ ਮਨਦੀਪ ਸਿੰਘ ਗਿੱਲ।
2: ਸਿਰਫ ਘਰ ਖਰੀਦਣ ਲਈ ਹੀ ਨਹੀਂ ਬਲਕਿ ਵੇਚਣਾ ਵੀ ਹੋਵੇ ਤਾਂ ਬਿਲਕੁਲ ਸਹੀ ਸਲਾਹ ਦੇਣਗੇ ਮਨਦੀਪ ਸਿੰਘ ਗਿੱਲ।
1: ਘਰ ਖਰੀਦਣ ਤੇ ਵੇਚਣ ਲਈ ਮੈਕਸਵੈਲ ਸੈਂਟਰਲ ਦੇ ਨਾਲ ਕੰਮ ਕਰਦੇ ਮਨਦੀਪ ਸਿੰਘ ਗਿੱਲ ਦੇਣਗੇ ਵਧੀਆ ਸਲਾਹ ਤੇ ਪ੍ਰੋਫੈਸ਼ਨਲ ਸਰਵਿਸ।
2: ਭਰੋਸੇਯੋਗ ਰਿਐਲਟਰ ਮਨਦੀਪ ਸਿੰਘ ਗਿੱਲ ਦਾ ਨੰਬਰ ਨੋਟ ਕਰੋ 403-617-1868।
1: ਜੇਕਰ ਕਰ ਰਹੇ ਹੋ ਘਰ ਖਰੀਦਣ ਤੇ ਵੇਚਣ ਦੀ ਪਲੈਨਿੰਗ, ਮਨਦੀਪ ਸਿੰਘ ਗਿੱਲ ਨੂੰ ਕਾਲ ਕਰ ਲਓ ਜਾਂ ਵਿਜ਼ਿਟ ਕਰੋ ਉਹਨਾਂ ਦੀ ਵੈਬਸਾਈਟ mandeep.realtor।
2: ਮੈਕਸਵੈਲ ਸੈਂਟਰਲ ਦੇ ਰਿਐਲਟਰ ਮਨਦੀਪ ਸਿੰਘ ਗਿੱਲ 403-617-1868।
3: ਫਲਾਈਟ ਬਹੁਤ ਲੇਟ ਹੋ ਗਈ, ਖਾਣ ਲਈ ਬਰਗਰ ਲੈ ਲਈਏ?
4: ਨਾ ਜੀ, ਆਪਾਂ ਤੇ ਗਰਮਾ ਗਰਮ ਰੋਟੀ ਖਾਵਾਂਗੇ।
3: ਮਾੜੇ ਨਖਰੇ ਨਾ ਕਰੋ, ਮੈਥੋਂ ਰਾਤ ਦੇ 3 ਵਜੇ ਰੋਟੀਆਂ ਨਹੀਂ ਪੱਕਦੀਆਂ।
4: ਓਹੋ, ਤੁਹਾਨੂੰ ਨਹੀਂ ਕਸ਼ਟ ਦੇਣਾ, ਆਪਾਂ ਚੱਲਣਾ ਸਮੋਸਾ ਹਾਊਸ ਇੰਡੀਅਨ ਕੁਜ਼ੀਨ ਐਂਡ ਸਵੀਟਸ ਜੋ 24 ਘੰਟੇ ਖੁੱਲੇ ਹੁੰਦੇ ਨੇ।
3: ਸਮੋਸਾ ਹਾਊਸ ਇੰਡੀਅਨ ਕੁਜ਼ੀਨ, ਬ੍ਰੇਕਫਾਸਟ ਵਿੱਚ ਗਰਮਾ ਗਰਮ ਪਰੌਂਠੇ, ਲੰਚ ਐਂਡ ਡਿਨਰ ਵਿੱਚ ਪੂਰੀਆਂ, ਛੋਲੇ ਭਟੂਰੇ, ਫਿਸ਼ ਟਿੱਕਾ, ਚਾਈਨੀਜ਼ ਇੰਡੀਅਨ ਫੂਡ, ਹਰ ਪ੍ਰਕਾਰ ਦੀਆਂ ਮਿਠਾਈਆਂ ਅਤੇ ਕੇਟਰਿੰਗ ਵੀ ਕਰਦੇ ਨੇ। ਇੰਡੀਅਨ ਕਾਫੀ ਅਤੇ ਕੁੱਲਰ ਸਪੈਸ਼ਲ ਚਾਹ ਵੀ ਇਹਨਾਂ ਕੋਲੋਂ ਮਿਲਦੀ ਹੈ। ਹਰ ਪ੍ਰਕਾਰ ਦੇ ਖਾਣਿਆਂ ਲਈ ਸ਼ਾਨਦਾਰ ਰੈਸਟੋਰੈਂਟ ਸਮੋਸਾ ਹਾਊਸ ਇੰਡੀਅਨ ਕੁਜ਼ੀਨ ਐਂਡ ਸਵੀਟਸ, ਓਪਨ 24 ਆਵਰਸ, ਯੂਨਿਟ 2154-43-10-104 ਐਵੇਨਿਊ ਨਾਰਥ ਈਸਟ ਕੈਲਗਰੀ। ਕਾਲ 403-460-4 403-461-6161।
5: ਸੋਹਣੇ ਘਰ ਦੀ ਨਿਸ਼ਾਨੀ ਹੁੰਦੀ ਹੈ ਸ਼ਾਨਦਾਰ ਫਲੋਰਿੰਗ, ਜਿੱਥੇ ਕਦਮ ਰੱਖਦਿਆਂ ਹੀ ਤੁਹਾਡੇ ਮਹਿਮਾਨ ਫਲੋਰਿੰਗ ਕੰਪਨੀ ਦਾ ਪਤਾ ਪੁੱਛਣ ਲੱਗ ਜਾਣ, ਤੇ ਉਹ ਪਤਾ ਹੈ ਕੈਲਗਰੀ ਕਾਰਪੇਟ ਐਂਪਾਇਰ, ਜਿੱਥੇ ਤੁਸੀਂ ਲੈ ਸਕਦੇ ਹੋ ਆਪਣੀ ਪਸੰਦ ਦੀ ਫਲੋਰਿੰਗ ਦਾ ਸਮਾਨ। ਫਲੋਰਿੰਗ ਘਰ ਦਾ ਹੋਵੇ ਜਾਂ ਹੋਵੇ ਕਮਰਸ਼ੀਅਲ, ਨਵਾਂ ਲਵਾਉਣਾ ਹੋਵੇ ਜਾਂ ਹੋਵੇ ਰੈਨੋਵੇਸ਼ਨ ਦਾ ਪਲਾਨ, ਕਾਰਪੇਟ, ਹਾਰਡਵੁੱਡ, ਲੈਮੀਨੇਟ, ਟਾਇਲ ਤੇ ਹੋਰ ਸ਼ਾਨਦਾਰ ਫਲੋਰਿੰਗ ਦੇ ਡਿਜ਼ਾਈਨਾਂ ਨਾਲ ਭਰਿਆ ਹੈ ਇਹਨਾਂ ਦਾ ਸ਼ੋਰੂਮ। ਅੱਜ ਹੀ ਇਹਨਾਂ ਦੇ ਸ਼ੋਰੂਮ ਤੇ ਪੁੱਜੋ, 2935 19th Street ਨਾਰਥ ਈਸਟ ਕੈਲਗਰੀ, ਕੈਲਗਰੀ ਕਾਰਪੇਟ ਐਂਪਾਇਰ। ਫੋਨ ਨੰਬਰ 403-510-1515, 2935 19th Street ਨਾਰਥ ਈਸਟ ਕੈਲਗਰੀ।
2: ਗਰੋਸਰੀ ਖਰੀਦਣ ਲਈ ਹਮੇਸ਼ਾ ਯਾਦ ਰੱਖੋ ਕੈਲਗਰੀ ਦਾ ਮਸ਼ਹੂਰ ਸਾਂਝਾ ਪੰਜਾਬ ਗਰੋਸਰੀ ਸਟੋਰ।
1: ਤਾਜ਼ੀਆਂ ਸਬਜ਼ੀਆਂ, ਫਲ ਫਰੂਟ, ਦਾਲਾਂ, ਮਸਾਲੇ ਤੇ ਬਰਤਨਾਂ ਤੋਂ ਇਲਾਵਾ ਘਰਾਂ ਦੀ ਵਰਤੋਂ ਦਾ ਹਰ ਸਮਾਨ ਮਿਲੇਗਾ। ਕੀਮਤਾਂ ਘੱਟ ਤੇ ਕੁਆਲਿਟੀ A1।
2: ਜਾਣਿਆ ਪਛਾਣਿਆ ਨਾਮ ਹੈ ਸਾਂਝਾ ਪੰਜਾਬ ਗਰੋਸਰੀ ਸਟੋਰ।
1: ਤੁਹਾਡੀ ਗਰੋਸਰੀ ਦੀਆਂ ਲੋੜਾਂ ਪੂਰੀਆਂ ਕਰਨ ਲਈ ਸਾਂਝਾ ਪੰਜਾਬ ਦੀਆਂ ਕੈਲਗਰੀ ਦੇ ਵਿੱਚ ਹਨ 6 ਲੋਕੇਸ਼ਨਾਂ, ਹਫਤੇ ਦੇ 7 ਦਿਨ ਸਵੇਰੇ 9 ਵਜੇ ਤੋਂ ਲੈ ਕੇ ਸ਼ਾਮ 9 ਵਜੇ ਤੱਕ।
2: ਸਾਂਝਾ ਪੰਜਾਬ ਗਰੋਸਰੀ ਸਟੋਰ, ਪਹਿਲੀ ਲੋਕੇਸ਼ਨ 331-3690 ਵੈਸਟਮਿੰਸ ਡਰਾਈਵ,
1: ਦੂਜੀ ਲੋਕੇਸ਼ਨ 117-7771 ਐਵੇਨਿਊ,
2: ਤੀਜੀ ਲੋਕੇਸ਼ਨ 570-6520 ਫਾਲਕਨ ਰਿਜ ਬੁਲੇਵਾਰਡ,
1: ਚੌਥੀ ਲੋਕੇਸ਼ਨ 606 ਸਿਟੀ ਸਕੇਪ ਸਕਿਓਰ,
2: ਪੰਜਵੀਂ ਲੋਕੇਸ਼ਨ 3150-235 ਰੈਡ ਐਮਬਰਸ ਵੇ,
1: ਛੇਵੀਂ ਲੋਕੇਸ਼ਨ 400-45 ਕੈਰਿੰਗਟਨ ਬੁਲੇਵਾਰਡ ਨਾਰਥ ਵੈਸਟ ਕੈਲਗਰੀ।
2: ਸਾਂਝਾ ਪੰਜਾਬ ਗਰੋਸਰੀ ਸਟੋਰ ਦੀਆਂ 6 ਲੋਕੇਸ਼ਨਾਂ ਦਾ ਸਾਂਝਾ ਫੋਨ ਨੰਬਰ
1: 403-835-2222। ਨਾਰਥ ਈਸਟ ਕੈਲਗਰੀ ਦੇ ਕੈਸਲ ਰਿਜ ਏਰੀਆ ਦੇ ਵਿੱਚ ਹੈ ਲਾਟ ਖਰੀਦਣ ਦਾ ਸ਼ਾਨਦਾਰ ਮੌਕਾ, ਜਿੱਥੇ ਬਣਾਏ ਜਾ ਸਕਦੇ ਨੇ 3 ਟਾਊਨ ਹਾਊਸ। ਇਨ੍ਹਾਂ ਹੀ ਨਹੀਂ, ਇਨ੍ਹਾਂ ਤਿੰਨਾਂ ਦੇ ਨਾਲ ਲੀਗਲ ਬੇਸਮੈਂਟ ਸੂਈਟ ਵੀ ਬਣਾਈਆਂ ਜਾ ਸਕਦੀਆਂ ਨੇ। ਬਿਲਡਰਸ ਤੇ ਇਨਵੈਸਟਰਸ ਲਈ ਹੈ ਸ਼ਾਨਦਾਰ ਮੌਕਾ, ਫਿਊਚਰ ਰੈਂਟਲ ਇਨਕਮ ਲਈ ਹੈ ਇਹ ਇੱਕ ਬਹੁਤ ਵਧੀਆ ਆਪਸ਼ਨ। ਵਧੇਰੇ ਜਾਣਕਾਰੀ ਲਈ ਕਾਲ ਕਰ ਸਕਦੇ ਹੋ ਏਮੀ ਨੂੰ 403-617-2111 ਤੇ ਅਮਨ ਗਿੱਲ ਨੂੰ ਵੀ ਕਾਲ ਕਰ ਸਕਦੇ ਹੋ 403-479-7007 ਤੇ। ਬਿਲਡਿੰਗ ਪਰਮਿਟ ਪਹਿਲਾਂ ਤੋਂ ਹੀ ਅਪਰੂਵਡ ਹੈ।
2: ਰੇਡੀਓ ਸਰਸੰਗਮ 94.7 FM ਸੁਣ ਰਹੇ ਸਰੋਤਿਆਂ ਨੂੰ ਕੁਲਦੀਪ ਸਿੰਘ ਵੱਲੋਂ ਸਤਿ ਸ੍ਰੀ ਅਕਾਲ। 7 ਮਈ 2026 ਦਿਨ ਵੀਰਵਾਰ ਹੈ ਜੀ, ਹੁਣ ਤੋਂ ਲੈ ਕੇ 10 ਵਜੇ ਤੱਕ ਮੇਰਾ ਤੇ ਆਪ ਜੀ ਦਾ ਸਾਥ ਰਹੇਗਾ ਇਸ ਪ੍ਰੋਗਰਾਮ ਵਿੱਚ। ਆਪ ਜੀ ਨੂੰ ਪਤਾ ਹੈ ਕਿ ਪੰਜਾਬ ਤੋਂ ਜਤਿੰਦਰ ਪੰਨੂ ਜੀ ਨਾਲ ਅਸੀਂ ਗੱਲਬਾਤ ਕਰਦੇ ਹਾਂ, ਸੋ ਅੱਜ ਵੀ ਉਹ ਗੱਲਬਾਤ ਲੈ ਕੇ ਹਾਜ਼ਰ ਹੋ ਰਹੇ ਹਾਂ। ਕੁਛ ਪਲਾਂ ਦੇ ਵਿੱਚ ਇਹ ਗੱਲਬਾਤ ਪੇਸ਼ ਕਰਾਂਗੇ, ਲੇਕਿਨ ਉਸ ਤੋਂ ਪਹਿਲਾਂ ਥੋੜ੍ਹੀ ਜਿਹੀ ਮੌਸਮ ਦੀ ਗੱਲ ਇਸ ਹਵਾਲੇ ਨਾਲ ਵੀ ਕਰ ਲਈਏ ਕਿ ਸਨਿਚਰਵਾਰ ਨੂੰ 9 ਮਈ ਨੂੰ ਕੈਲਗਰੀ ਵਿੱਚ ਨਗਰ ਕੀਰਤਨ ਸਜਾਏ ਜਾ ਰਹੇ ਨੇ ਤੇ ਮੌਸਮ ਦੀ ਗੱਲ

0: ਇਹ ਹੈ ਜੀ ਕਿ ਕੱਲ ਸ਼ਾਮ ਨੂੰ ਹਲਕੀ ਫੁਲਕੀ ਬਾਰਿਸ਼ ਦੀ ਸੰਭਾਵਨਾ ਹੈ ਤੇ ਨਗਰ ਕੀਰਤਨ ਵਾਲੇ ਦਿਨ ਸਵੇਰੇ ਸਵੇਰੇ ਤਾਂ ਬਾਰਿਸ਼ ਹੋ ਸਕਦੀ ਹੈ ਲੇਕਿਨ ਮੁੜ ਕੇ ਮੌਸਮ ਬਾਅਦ ਦੁਪਹਿਰ ਪੱਧਰਾ ਰਹਿਣ ਦੀ ਸੰਭਾਵਨਾ ਹੈ ਹਲਕੀ ਫੁਲਕੀ ਬੱਦਲਵਾਈ ਜਿਵੇਂ ਕਿ ਅੱਜ ਤੇ ਧੁੱਪ ਦਾ ਸੁਮੇਲ ਜਿਹਾ ਬਣਿਆ ਹੋਇਆ ਇਸ ਤਰ੍ਹਾਂ ਦਾ ਰਹਿਣ ਦੀ ਸੰਭਾਵਨਾ ਹੈ 17-18 ਡਿਗਰੀ ਸੈਲਸੀਅਸ ਟੈਂਪਰੇਚਰ ਹੋ ਸਕਦਾ ਹੈ ਜੀ ਡਰੱਗ ਅਵੇਅਰਨੈਸ ਫਾਊਂਡੇਸ਼ਨ ਕੈਲਗਰੀ ਵੱਲੋਂ ਸਲਾਨਾ ਵਾਕ ਵੀ 10 ਮਈ ਨੂੰ ਕਰਵਾਈ ਜਾ ਰਹੀ ਹੈ ਸਰਦਾਰ ਬਲਵਿੰਦਰ ਸਿੰਘ ਕਾਹਲ ਹੋਣਾ ਵੱਲੋਂ ਜੋ ਇਹ ਕੰਮ ਵਿੱਢਿਆ ਗਿਆ ਬਹੁਤ ਸਾਲਾਂ ਤੋਂ ਅਕਰੋਸ ਕੈਨੇਡਾ ਵੀ ਉਹਨਾਂ ਨੇ ਵਾਕ ਕੀਤੀ ਹੈ ਅਤੇ ਹਰ ਸਾਲ ਇਹ ਆਯੋਜਿਤ ਕੀਤੀ ਜਾਂਦੀ ਹੈ ਰੋਟਰੀ ਚੈਲੇਂਜਰ ਪਾਰਕ ਵਿੱਚ ਦੁਪਹਿਰ ਨੂੰ ਸਲਾਨਾ ਵਾਕ ਡਰੱਗ ਅਵੇਅਰਨੈਸ ਫਾਊਂਡੇਸ਼ਨ ਦੀ ਜਿਸ ਵਿੱਚ ਆਪ ਜੀ ਨੂੰ ਪਹੁੰਚਣ ਦੀ ਬੇਨਤੀ ਕੀਤੀ ਜਾਂਦੀ ਹੈ ਹੋਰ ਇਨਫੋਰਮੇਸ਼ਨ ਲਈ ਸਰਦਾਰ ਬਲਵਿੰਦਰ ਸਿੰਘ ਕਾਹਲ ਹੋਣਾ ਨੂੰ 604-03-617-9045 'ਤੇ ਕਾਲ ਕਰ ਲਓ 403-617-9045 ਇਸ ਪ੍ਰੋਗਰਾਮ ਦੇ ਸਪੋਂਸਰ ਹਨ ਜੀ ਸੋਨਿਕ ਇੰਸ਼ੋਰੈਂਸ ਅਤੇ ਮਾਨਸ ਪਹੁਜਾ ਹੋਰੀ ਮਾਨਸ ਹੋਰਾਂ ਦਾ ਦਾਅਵਾ ਹੈ ਕਿ ਅਲਬਰਟਾ ਵਿੱਚ ਟਰੱਕਾਂ ਦੀ ਇੰਸ਼ੋਰੈਂਸ ਦੇ ਵਧੀਆ ਰੇਟ ਤੁਸੀਂ ਲੈਣੇ ਨੇ ਅਤੇ ਸੰਪਰਕ ਕਰ ਲਓ ਸੋਨਿਕ ਇੰਸ਼ੋਰੈਂਸ ਅਤੇ ਮਾਨਸ ਪਹੁਜਾ ਜਿਨ੍ਹਾਂ ਦਾ ਫੋਨ ਨੰਬਰ ਹੈ 587-832-1208 ਅਲਬਰਟਾ ਵਿੱਚ ਟਰੱਕਾਂ ਦੇ ਬੈਸਟ ਰੇਟ ਇੰਸ਼ੋਰੈਂਸ ਦੇ ਦੇਣ ਦਾ ਵਾਅਦਾ ਕਰਦੇ ਨੇ ਸੋਨਿਕ ਅਤੇ ਮਾਨਸ ਪਹੁਜਾ ਦੂਸਰੇ ਸਪੋਂਸਰ ਮਰਸੀਡੀਜ਼ ਬੈਂਜ਼ ਕੰਟਰੀ ਹਿਲਸ ਗੌਰਵ ਸ਼ਰਮਾ ਹੋਰੀ ਆਪ ਜੀ ਨੂੰ ਵਧੀਆ ਡੀਲ ਦੇ ਲੈ ਕੇ ਦੇ ਸਕਦੇ ਨੇ ਮਰਸੀਡੀਜ਼ ਬੈਂਜ਼ ਕੰਟਰੀ ਹਿਲਸ ਤੋਂ ਫੋਨ ਨੰਬਰ ਹੈ 403-903-6657 ਪੰਜਾਬ ਇੰਸ਼ੋਰੈਂਸ ਤੋਂ ਹਰਪਿੰਦਰ ਸਿੱਧੂ ਅਤੇ ਲਾਪਰੀ ਸਿੱਧੂ ਜੋ ਸੁਪਰਵੀਜ਼ਾ ਇੰਸ਼ੋਰੈਂਸ ਅਤੇ ਲਾਈਫ ਇੰਸ਼ੋਰੈਂਸ ਦੇ ਸਪੈਸ਼ਲਿਸਟ ਨੇ ਤੁਸੀਂ ਉਹਨਾਂ ਕੋਲੋਂ ਭਰੋਸੇਯੋਗ ਜਾਣਕਾਰੀ ਲਈ ਇਨਫੋਰਮੇਸ਼ਨ ਲਈ ਤੁਸੀਂ ਇਨਫੋਰਮੇਸ਼ਨ ਲੈ ਸਕਦੇ ਹੋ 403-404-3500 403-404-3500 YYC ਹੋਮ ਕੇਅਰ ਤੋਂ ਵੀਰਪਾਲ ਕੌਰ ਉਹਨਾਂ ਦੀ ਕੰਪਨੀ ਜਿਹੜੀ ਹੈ ਜੀ ਘਰ ਵਿੱਚ ਬਜ਼ੁਰਗਾਂ ਦੀ ਸਾਂਭ ਸੰਭਾਲ ਲਈ ਸੇਵਾਵਾਂ ਦਿੰਦੀ ਹੈ ਫੋਨ ਕਰ ਲਓ 825-760-9383 ਜੇਕਰ ਬਜ਼ੁਰਗਾਂ ਦੀ ਸਾਂਭ ਸੰਭਾਲ ਤੁਸੀਂ ਸਰਕਾਰੀ ਖਰਚੇ 'ਤੇ ਕਰਵਾਉਣਾ ਚਾਹੁੰਦੇ ਹੋ ਬਿੱਲ ਸਿੱਧਾ ਅਲਬਰਟਾ ਗਵਰਨਮੈਂਟ ਨੂੰ ਭੇਜਣਗੇ YYC ਹੋਮ ਕੇਅਰ ਦੇ ਵੀਰਪਾਲ ਕੌਰ ਹੋਰਾਂ ਦਾ ਫੋਨ ਨੰਬਰ 8257600983 ਸਮੋਸਾ ਹਾਊਸ ਇੰਡੀਅਨ ਰੈਸਟੋਰੈਂਟ ਜਿਨ੍ਹਾਂ ਵੱਲੋਂ ਮਦਰ ਇੰਡੀਆ ਰੈਸਟੋਰੈਂਟ ਵੀ ਖੋਲ੍ਹਿਆ ਜਾ ਰਿਹਾ ਹੈ 24 ਘੰਟੇ 7 ਦਿਨ ਖੁੱਲ੍ਹਣ ਵਾਲਾ ਸਮੋਸਾ ਹਾਊਸ ਰੈਸਟੋਰੈਂਟ ਸਿਟੀਸਕੇਪ ਲੈਂਡੇ ਵਿੱਚ ਹੈ ਵੈੱਜ ਨੌਨ ਵੈੱਜ ਆਈਟਮਸ ਬਹੁਤ ਵਧੀਆ ਬਣਾਉਂਦੇ ਨੇ ਸੰਪਰਕ ਕਰ ਲਓ ਸਮੋਸਾ ਹਾਊਸ ਵਾਲਿਆਂ ਨਾਲ 403-400-6161 403-461-6161 ਪਿਕਸਲ ਫੋਟੋ ਸਟੂਡੀਓ ਨਾਰਥ ਈਸਟ ਕੈਲਗਰੀ ਦੇ ਸਵਾਨਾ ਬਾਜ਼ਾਰ ਵਿੱਚ ਪਿਕਸਲ ਫੋਟੋ ਸਟੂਡੀਓ ਹੈ ਅਗਰ ਤੁਹਾਨੂੰ ਪਾਸਪੋਰਟ PR ਇੰਡੀਆ ਪਾਸਪੋਰਟ ਇੰਡੀਆ ਵੀਜ਼ਾ US ਵੀਜ਼ਾ ਕਿਸੇ ਤਰ੍ਹਾਂ ਦੀ ਫੋਟੋ ਚਾਹੀਦੀ ਹੋਵੇ ਤਾਂ ਸਿਰਫ $7 ਦੇ ਵਿੱਚ 2 ਫੋਟੋ ਤੁਹਾਨੂੰ ਕਰ ਦੇਣਗੇ ਜੀ ਪਿਕਸਲ ਫੋਟੋ ਸਟੂਡੀਓ ਵਾਲੇ ਬੱਚਿਆਂ ਦੀਆਂ ਫੋਟੋ ਜਾਂ ਆਪਣੀ ਫੈਮਿਲੀ ਫੋਟੋਜ਼ ਇਹ ਵੀ ਕਰਨਗੇ ਜੇ ਬਿਜ਼ਨਸ ਲਈ ਹੈਡਸ਼ੋਟਸ ਚਾਹੀਦੇ ਨੇ ਤਾਂ ਉਹ ਵੀ ਆਪ ਨੂੰ ਪਿਕਸਲ ਫੋਟੋ ਸਟੂਡੀਓ ਤੋਂ ਮਿਲ ਜਾਣਗੇ ਫੋਨ ਨੰਬਰ 403-947-0060 ਰੇਡੀਓ ਸੁਰ ਸੰਗਮ ਤੇ ਜੀ ਸਮਾਂ ਹੋ ਗਿਆ ਕਿ ਪੰਜਾਬ ਤੋਂ ਗੱਲਬਾਤ ਸ਼ੁਰੂ ਕਰੀਏ ਜਿੱਦਰ ਪੰਨੂ ਜੀ ਨਾਲ ਹਾਜ਼ਰ ਨੇ ਪੰਨੂ ਸਾਹਿਬ ਜੀ ਸਤਿ ਸ੍ਰੀ ਅਕਾਲ
1: ਜੀ ਸ਼ੁਕਰੀਆ ਕੁਲਦੀਪ ਜੀ ਸਤਿ ਸ੍ਰੀ ਅਕਾਲ
0: ਪੰਨੂ ਸਾਹਿਬ ਹਰ ਪਾਸੇ ਖਬਰਾਂ ਦੇ ਵਿੱਚ ਚਰਚਾ ਜਿਹੜੇ ਪੰਜਾਬ ਦੇ ਵਿੱਚ ਛਾਪੇ ਪਏ ਨੇ ਜੀ ED ਦੇ ਹਵਾ ਵਿੱਚ ਉੱਡਦੇ ਨੋਟ ਇਹ ਕੀ ਮਾਜਰਾ ਜੀ ਤੇ ਕਿਹਦਾ ਕਿਹਦਾ ਨਾਮ ਆ ਰਿਹਾ
1: ਦੇਖੋ ਕੱਲ ਇੱਥੇ ਚੰਡੀਗੜ੍ਹ ਦੇ ਬਿਲਕੁਲ ਨਾਲ ਟਾਊਨ ਖਰੜ ਉੱਥੇ ਖਰੜ ਦੇ ਸੱਜੂ ਮਾਜਰਾ ਰੋਡ ਦੇ ਉੱਤੇ ਇੱਕ ਅਪਾਰਟਮੈਂਟ ਦੇ ਵਿੱਚ ਕੱਲ ਸਵੇਰੇ ED ਦੀ ਰੇਡ ਹੋਈ ਪਤਾ ਲੱਗਾ ਕਿ ਉੱਥੇ ਇੱਕ ਬੰਦਾ ਰਹਿੰਦਾ ਨਿਤਿਨ ਭਲ ਉਹ ਜਦੋਂ ED ਵਾਲੇ ਉੱਥੇ ਪਹੁੰਚੇ ਉਹ ਰਹਿੰਦਾ ਸੀ 9ਵੀਂ ਮੰਜ਼ਿਲ ਤੇ 9th ਤੇ ਉਹਦੇ ਘਰ ਦੇ ਬਾਹਰ ਪਹੁੰਚੇ ਤੇ ਘਰ ਦੀ ਸਾਈਡ ਵਾਲੀ ਖਿੜਕੀ ਖੋਲ ਕੇ ਉੱਤੋਂ ਨੋਟਾਂ ਦੇ ਬੰਡਲ ਥੱਲੇ ਸੜਕ ਤੇ ਉਹਨਾਂ ਨੇ ਸੁੱਟਣੇ ਸ਼ੁਰੂ ਕਰ ਦਿੱਤੇ ਉਹ ਬੰਡਲ ਵਿੱਚੋਂ 2-3 ਬੈਗ ਜਿਹੜੇ ਸੀ ਉਹ ਪਾਟ ਗਏ ਇੰਨੇ ਦੂਰੋਂ ਸੁੱਟਣ ਕਰਕੇ ਉਹਨਾਂ ਚੋਂ ਨੋਟ ਨਿਕਲ ਨਿਕਲ ਖਿਲਰਨ ਲੱਗ ਪਈਆਂ ਦੱਸੀਆਂ ਲੋਕੀ ਭੱਜ ਕੇ ਆਏ ਉਹਨੇ ਚਿਰ ਨੂੰ ਇੱਕ ਕਾਰ ਵਾਲਾ ਆਇਆ ਜਿਹੜਾ ਕਹਿੰਦੇ ਆ ਕਿ ਨਿਤਿਨ ਗੋਹਿਲ ਦਾ ਡਰਾਈਵਰ ਆ ਉਸ ਡਰਾਈਵਰ ਨੇ ਆ ਕੇ ਸਾਰੇ ਨੋਟ ਇਕੱਠੇ ਕੀਤੇ ਕਾਰ ਤੇ ਪਾ ਕੇ ਤੇ ਲੈ ਗਿਆ ਮੁੜ ਕੇ ਕੋਈ ਕਹਿੰਦਾ ਸੀ ਕਿ ਪੁਲਿਸ ਮਗਰ ਲੱਗੀ ਸੀ ਉਹਨਾਂ ਨੇ ਲੱਭ ਲਿਆ ਕੋਈ ਕਹਿੰਦਾ ਲੱਭਾ ਹੀ ਨਹੀਂ ਇਹ ਗੱਲ ਹਜੇ ਤੱਕ ਨਹੀਂ ਕਨਫਰਮ ਹੋ ਸਕੀ ਕੋਈ ਲੱਭ

ਪਾ ਕੇ ਨਹੀਂ ਲੰਮਾ ਉਹਦੇ ਸਾਰੇ ਜਿਹੜੇ ਕੁੱਲ ਰਿਕਵਰੀ ਉਹਦੇ ਕੋਲੋਂ ਹੋਈ 1 ਕਰੋੜ ਤੋਂ ਵੱਧ ਹੀ ਦੱਸਦੇ ਆ ਪਰ ਇਹੋ ਜਿਹੇ ਬੰਦੇ ਕੋਲ ਤੋਂ ਵੱਧ ਵੀ ਹੋ ਸਕਦੀ ਹੈ ਉਹਦੇ ਬਾਰੇ ਚਰਚੇ ਬਹੁਤ ਨੇ ਪਹਿਲਾ ਚਰਚਾ ਤੇ ਹੈ ਕਿ ਉਹ ਪ੍ਰਾਪਰਟੀ ਡੀਲਰ ਆ ਤੇ ਉਹ ਇੱਕ ਨਵਾਂ ਪ੍ਰੋਜੈਕਟ ਕੱਟ ਰਿਹਾ ਸੀ ਉਹਦੇ ਵਾਸਤੇ ਲੋਕਾਂ ਤੋਂ ਐਡਵਾਂਸ ਰਕਮਾਂ ਲਈਆਂ ਸੀ ਬਹੁਤੀਆਂ ਰਕਮਾਂ ਕੈਸ਼ ਦੇ ਰੂਪ ਚ ਲਈਆਂ ਸੀ ਜਦੋਂ ਇਹ ਕੈਸ਼ ਦੇ ਰੂਪ ਚ ਲੈਂਦੇ ਆ 50,000 ਤੋਂ ਵੱਧ ਕੈਸ਼ ਲੈ ਨਹੀਂ ਸਕਦੇ ਇੰਨਾ ਪੈਸਾ ਰੱਖਣਾ ਵੀ ਅਲਾਊਡ ਨਹੀਂ ਇਹਨੇ ਆਪਣੇ ਘਰ ਇੰਨਾ ਪੈਸਾ ਰੱਖਿਆ ਕਿਉਂ ਉਹ ਵੀ ਗੈਰ ਕਾਨੂੰਨੀ ਦੂਜੀ ਗੱਲ ਜਿਹੜੀ ਨਿਕਲਦੀ ਉਹ ਇਹ ਬੰਦਾ ਅਸਲ ਵਿੱਚ ਦਲਾਲੀ ਕਰਦਾ ਸੀ ਜਿਸ ਤਰ੍ਹਾਂ DIG ਭੁੱਲਰ ਪੜਿਆ ਗਿਆ ਉਹਦੇ ਨਾਲ ਇੱਕ ਬੰਦਾ ਕ੍ਰਿਸ਼ਨ ਸ਼ਾਰਦਾ ਪੜਿਆ ਗਿਆ ਸੀ ਕ੍ਰਿਸ਼ਨ ਸ਼ਾਰਦਾ ਉਹਦੇ ਵਾਸਤੇ ਦਲਾਲੀ ਕਰਦਾ ਸੀ 5% ਕਿ ਜਿੰਨੇ ਪੈਸੇ ਅੱਗੋਂ ਮਿਲਣਗੇ 5% ਉਹਦਾ ਉਹ 5 ਲੱਖ ਲੈਣ ਗਿਆ ਜਿਹਦੇ ਚੋਂ 25,000 ਉਹਨੇ ਆਪਣੇ ਕੱਟਣੇ ਸੀ ਤੇ 5.25 ਲੱਖ DIG ਨੂੰ ਦੇਣਾ ਸੀ ਦੋਵੇਂ ਫੜੇ ਗਏ ਤੇ ਪਤਾ ਲੱਗਾ ਕਿ ਉਹ ਬਹੁਤ ਸਾਰੇ ਅਫਸਰਾਂ ਦਾ ਦਲਾਲ ਸੀ ਤੇ ਸਾਰਿਆਂ ਤੋਂ ਇਹ 5% ਲੈਂਦਾ ਸੀ ਇਹਦਾ ਮਤਲਬ ਇੱਕ ਦਿਨ ਚ ਜੇ 5 ਅਫਸਰਾਂ ਕੋਲ ਵੀ ਜਾਂਦਾ ਹੋਵੇ ਇੱਦਾਂ ਦੀ ਦਲਾਲੀ ਕਰਨ ਤੇ 1 ਲੱਖ ਰੁਪਏ ਤੋਂ ਵੱਧ ਤਾਂ ਇਕੱਠੇ ਕਰ ਲੈਂਦਾ ਹੋਵੇਗਾ ਉਹਦਾ ਕੰਮ ਹੀ ਕੁਲੈਕਸ਼ਨ ਏਜੰਟ ਦਾ ਸੀ ਜਿਹੜਾ ਨਿਤਿਨ ਗੋਹਿਲ ਆ ਇਹਦੇ ਬਾਰੇ ਵੀ ਆਖਿਆ ਜਾਂਦਾ ਕਿ ਕਿਸੇ ਵੱਡੇ ਬੰਦੇ ਦਾ ਏਜੰਟ ਹੈ ਜਦੋਂ ਇਹ ਛਾਪਾ ਵੱਜਾ ਇੱਕਦਮ ਨਾ ਵੱਜਿਆ ਇਹ ਕਿ ਮੁੱਖ ਮੰਤਰੀ ਭਗਵੰਤ ਮਾਨ ਦਾ ਕੋਈ OSD ਆ ਤੇ ਇਹ ਬੰਦਾ ਉਹਦਾ ਏਜੰਟ ਹੈ ਬਾਅਦ ਵਿੱਚ ਇੱਥੇ ਇੱਕ ਹੋਰ ਬੰਦਾ ਜਿਹੜਾ ਕ੍ਰਿਕਟ ਐਸੋਸੀਏਸ਼ਨ ਨਾਲ ਵੀ ਪਹਿਲਾਂ ਜੁੜਿਆ ਰਿਹਾ ਮਾੜਾ ਮੋਟਾ ਪਤਾ ਨੀ ਜਿਹੜੇ ਪੱਧਰ ਦਾ ਮੈਂ ਤਾਂ ਕਦੇ ਨਾ ਹੀ ਨੀ ਸੁਣਿਆ ਮੈਂ ਨਿਤਿਨ ਗੋਹਿਲ ਦਾ ਨਾਮ ਵੀ ਪਹਿਲੀ ਵਾਰੀ ਸੁਣਿਆ ਉਹ ਜਿਹੜਾ ਦੂਸਰਾ ਬੰਦਾ ਉਹਦਾ ਨਾਂ ਦੱਸਦੇ ਆ ਬੀਰ ਦਵਿੰਦਰ ਬੱਲਾ ਸਾਰਾ ਦਿਨ ਚਰਚਾ ਚੱਲ ਰਹੀ ਹੈ ਕਿ ਬੀਰ ਦਵਿੰਦਰ ਬੱਲਾ ਦੇ ਘਰ ਵੀ ਛਾਪਾ ਵੱਜਾ ਇਹ ਵੀ ਰੌਲਾ ਪਿਆ ਕਿ ਬੀਰ ਦਵਿੰਦਰ ਬੱਲਾ ਨੂੰ ਗ੍ਰਿਫ਼ਤਾਰ ਕਰ ਲਿਆ ਪਰ ਅੱਜ ਸਵੇਰੇ ਜਦੋਂ ਅਖਬਾਰਾਂ ਆਈਆਂ ਤੇ ਮੈਂ ਵੇਖਦਾ ਰਿਹਾ ਕਿਸੇ ਅਖਬਾਰ ਚ ਮੈਨੂੰ ਇਹੋ ਜਿਹੀ ਖ਼ਬਰ ਨਹੀਂ ਲੱਭੀ ਕਿ ਬੀਰ ਦਵਿੰਦਰ ਬੱਲਾ ਨੂੰ ਗ੍ਰਿਫ਼ਤਾਰ ਕੀਤਾ ਗਿਆ ਬੀਰ ਦਵਿੰਦਰ ਬੱਲਾ ਦੀ ਗ੍ਰਿਫ਼ਤਾਰੀ ਦੀ ਖ਼ਬਰ ਭਾਵੇਂ ਨਹੀਂ ਆਈ ਪਰ ਇਹ ਆ ਗਈ ਕਿ ਇੱਕ ਦਿਨ 12 ਥਾਵਾਂ ਤੇ ਛਾਪੇ ਵੱਜੇ ਆ ਉਹਦੇ ਵਿੱਚ ਕਿਤੇ ਨਾ ਕਿਤੇ ਉਹਦਾ ਨਾਮ ਵੀ ਬੋਲਦਾ ਤੇ ਉਹਦੇ ਬਾਰੇ ਵੀ ਕਿਹਾ ਜਾਂਦਾ ਕਿਸੇ ਵੱਡੇ ਬੰਦੇ ਦਾ ਉਹ ਇਸੇ ਤਰ੍ਹਾਂ ਦਾ ਕਮਿਸ਼ਨ ਏਜੰਟ ਪੈਸੇ ਇਕੱਠੇ ਕਰਕੇ ਲਿਆਉਂਦਾ ਤੇ ਵਿੱਚੋਂ ਆਪਣਾ ਹਿੱਸਾ ਲਿਆ ਜਦੋਂ ਮੁੱਖ ਮੰਤਰੀ ਦੇ OSD ਦਾ ਨਾਂ ਆਇਆ ਤੇ ਅੱਧੇ ਘੰਟੇ ਬਾਅਦ ਹੀ ਮੁੱਖ ਮੰਤਰੀ ਭਗਵੰਤ ਮਾਨ ਦਾ ਬਿਆਨ ਆ ਗਿਆ ਕਿ ਸਾਡਾ ਉਸ ਦੇ ਨਾਲ ਕਿਸੇ ਕਿਸਮ ਦਾ ਕੋਈ ਸੰਬੰਧ ਨਹੀਂ ਫਿਰ ਗਲਤ ਖ਼ਬਰਾਂ ਦਿੱਤੀਆਂ ਜਾ ਰਹੀਆਂ ਨੇ ਨਿਤਿਨ ਗੋਹਿਲ ਤੇ ਕੋਈ ਬੀਰ ਦਵਿੰਦਰ ਬੱਲਾ ਜੇ ਉਹ ਕੁਝ ਮਾੜਾ ਚੰਗਾ ਕਰਦੇ ਹੋਣਗੇ ਤੇ ਆਪਣੇ ਤੌਰ ਤੇ ਕਰਦੇ ਹੋਣਗੇ ਕਾਨੂੰਨ ਜਾਣੇ ਤੇ ਉਹ ਜਾਣੇ ਤੁਹਾਡਾ ਵਾਸਤਾ ਨਹੀਂ ਮੈਂ ਹੈਰਾਨ ਆ ਕਿ ਜਿਹੜੇ ਮੀਡੀਆ ਚੈਨਲਾਂ ਨੇ ਪਹਿਲਾਂ ਬੜੀ ਤੇਜ਼ੀ ਨਾਲ ਇਹ ਖ਼ਬਰ ਚਲਾਈ ਸੀ ਕਿ ਉਹਨਾਂ ਦਾ ਸੰਬੰਧ ਭਗਵੰਤ ਮਾਨ ਦੇ ਮੁੱਖ ਮੰਤਰੀ ਦੇ OSD ਨਾਲ ਬੜੀ ਤੇਜ਼ੀ ਨਾਲ ਉਹਨਾਂ ਨੇ ਇੱਕਦਮ ਹੀ ਉਹਦੀ ਚਰਚਾ ਕਰਨੀ ਬੰਦ ਕਰਤੀ ਉਹਦਾ ਕਾਰਨ ਇੱਕੋ ਹੀ ਹੋਸਾ ਕਿ ਕਾਹਲੀ ਵਿੱਚ ਸੁਣੀ ਸੁਣਾਈ ਤੇ ਓਵਰ ਸ਼ੂਟ ਕਰਕੇ ਹੁਣ ਇਹਨਾਂ ਦੇ ਕੋਲ ਕੋਈ ਸਬੂਤ ਨਾ ਹੋਣ ਫਿਰ ਉਡੀਕਣ ਲੱਗ ਪਏ ਕਿ ਇਹਦੇ ਚ ਕੋਈ ED ਵਾਲਿਆਂ ਨੇ ਜਿਹਨਾਂ ਰੇਡ ਕੀਤਾ ਇਨਫੋਰਸਮੈਂਟ ਡਾਇਰੈਕਟੋਰੇਟ ਦੀ ਕੋਈ ਆਪਣੀ ਸਟੇਟਮੈਂਟ ਆਉਂਦੀ ਹੈ ਉਹਨਾਂ ਨੇ ਬਹੁਤ ਦੇਰ ਪਾ ਕੇ ਰਾਤ ਸਟੇਟਮੈਂਟ ਜਾਰੀ ਕੀਤੀ ਉਹ ਸਟੇਟਮੈਂਟ ਇਹ ਦੱਸਦੀ ਹੈ ਕਿ ਛਾਪਾ ਪਿਆ ਇਹ ਦੱਸਦੀ ਹੈ ਕਿ ਨਿਤਿਨ ਗੋਹਿਲ ਦੇ ਘਰ ਪਿਆ ਪਰ ਸਟੇਟਮੈਂਟ ਦੇ ਵਿੱਚ ਕਿਸੇ ਵੀ ਕਿਸਮ ਦਾ ਕੋਈ ਲਿੰਕ ਮੁੱਖ ਮੰਤਰੀ ਦੇ ਕਿਸੇ OSD ਨਾਲ ਜੁੜਿਆ ਹੋਵੇ ਇਹੋ ਜਿਹੀ ਗੱਲ ਲੱਭਦੀ ਨਹੀਂ ਪਰ ਕਿਉਂਕਿ ਪਹਿਲਾਂ ਇਹ ਚਰਚਾ ਚੱਲ ਗਈ ਸੀ ਕਿ ਮੁੱਖ ਮੰਤਰੀ ਦੇ OSD ਦਾ ਨਾਮ ਇਸ ਗੱਲ ਨੂੰ ਲੈ ਕੇ ਕੱਲ ਬਿਕਰਮ ਸਿੰਘ ਮਜੀਠੀਆ ਜਿਹੜਾ ਉਹਨੇ ਕੁਝ ਐਕਟੀਵਿਟੀ ਵਿਖਾਈ ਪਤਾ ਨੀ ਕਿਧਰੋਂ ਫੋਟੋ ਕੱਢ ਲਿਆਂਦੀਆਂ ਉਹਨਾਂ ਫੋਟੋਜ਼ ਦੇ ਵਿੱਚ ਗੁਰਦਵਿੰਦਰ ਬੱਲਾ ਨਿਤਿਨ ਗੋਹਿਲ

0: ਬਿਕਰਮ ਸਿੰਘ ਮਜੀਠੀਆ ਨੇ ਜਿੰਨੀ ਤੇਜ਼ੀ ਨਾਲ ਪਾਈਆਂ ਉਨੀ ਤੇਜ਼ੀ ਨਾਲ ਇੱਕ ਘੰਟੇ ਚ ਵਾਇਰਲ ਹੋ ਕੇ ਫਿਰ ਠੁੱਸ ਹੋ ਗਈਆਂ, ਬਾਅਦ ਚ ਕਿਸੇ ਚੁੱਕੀਆਂ ਨੀ। ਹੁਣ ਇਹ ਪਤਾ ਨੀ ਲੱਗਦਾ ਕਿ ਅਸਲ ਕਹਾਣੀ ਕੀ ਹੈ ਕੀ ਨਹੀਂ। ਨਿਤਿਨ ਗੋਹਿਲ ਦਾ ਬਿਆਨ ਨੀ ਆਇਆ, ਵੀਰੇਂਦਰ ਬੱਲਾ ਦਾ ਨੀ ਆਇਆ। ਇਨਵੈਸਟੀਗੇਸ਼ਨ ਰਾਤੀ ਅੱਧੀ ਰਾਤ ਤੱਕ ਚੱਲਦੀ ਰਹੀ ਹੈ। ਅੱਜ ਇਹਦੇ ਵਿੱਚ ਕੁਝ ਨਾ ਕੁਝ ਕਲੈਰਿਟੀ ਮਿਲਣ ਦੀ ਆਸ ਹੈ। ਜੇ ਕੋਈ ਸਥਿਤੀ ਸਪਸ਼ਟ ਹੋਈ ਤਾਂ ਅਸੀਂ ਕੱਲ੍ਹ ਫਿਰ ਇਹਦੀ ਗੱਲ ਕਰ ਸਕਾਂਗੇ।
1: ਸਥਿਤੀ ਚਲੋ ਸਪਸ਼ਟ ਹੋਵੇਗੀ ਜੀ, ਪਰ ਭਗਵੰਤ ਮਾਨ ਉੱਧਰ ਆਪਣੀ ਸ਼ੁਕਰਾਨਾ ਯਾਤਰਾ ਵਿੱਚ ਬਿਜ਼ੀ ਨੇ, ਉਹ ਕਿੱਥੇ ਪਹੁੰਚ ਗਏ ਤੇ ਕਿੰਨੇ ਕੁ ਦਿਨ ਹੋਰ ਲੱਗਣੇ ਨੇ?
0: ਉਹ ਬਸ ਤਿੰਨ ਚਾਰ ਦਿਨ ਲੱਗਣਗੇ। ਕੱਲ ਉੱਥੋਂ ਅੰਮ੍ਰਿਤਸਰ ਤੋਂ ਮੱਥਾ ਟੇਕ ਕੇ ਸ੍ਰੀ ਹਰਿਮੰਦਰ ਸਾਹਿਬ ਤੇ ਚਲੇ ਗਏ ਪਰੇ ਬਠਿੰਡੇ ਨੂੰ। ਉਹਨਾਂ ਨੇ ਤਖ਼ਤ ਦਮਦਮਾ ਸਾਹਿਬ ਤਲਵੰਡੀ ਸਾਹਿਬੋਂ ਵੀ ਜਾਣਾ ਸ਼ੁਰੂਆਤ ਕੀਤੀ ਸੀ ਉਹਨਾਂ ਨੇ ਪਰਸੋਂ ਉੱਥੋਂ ਆਨੰਦਪੁਰ ਸਾਹਿਬ ਤੋਂ ਜਦੋਂ ਸ਼ੁਰੂਆਤ ਕੀਤੀ ਉਸ ਵਕਤ ਜਿਹੜੀਆਂ ਖਬਰਾਂ ਆਉਂਦੀਆਂ ਪਈਆਂ ਉਹ ਇਹ ਹੈ ਕਿ ਸ਼੍ਰੋਮਣੀ ਕਮੇਟੀ ਵਾਲਿਆਂ ਨੂੰ ਹਦਾਇਤ ਸੀ ਉਹਦੀ ਨਾ ਅਰਦਾਸ ਕੀਤੀ ਜਾਵੇ ਜੀ, ਨਾ ਸਰੋਪਾ ਦਿੱਤਾ ਜਾਵੇਗਾ। ਬਾਕੀ ਗੱਲਾਂ ਤਾਂ ਛੱਡੋ ਜੀ, ਉਹਨੂੰ ਪਤਾਸ਼ਾਂ ਦਾ ਪ੍ਰਸ਼ਾਦ ਵੀ ਨਹੀਂ ਦੇਣਾ। ਮੈਨੂੰ ਨੀ ਪਤਾ ਵੀ ਏਦਾਂ ਦੀ ਕੋਈ ਹਦਾਇਤ ਦਿੱਤੀ ਕਿੰਨੇ ਦਿੱਤੀ, ਪਰ ਚਰਚੇ ਬਹੁਤ ਚੱਲੇ। ਜਿਹੜਾ ਬਾਦਲ ਵਿਰੋਧੀ ਗਰੁੱਪ ਹੈ ਉਹਨਾਂ ਦੇ ਇੱਕ ਧਾਰਮਿਕ ਆਗੂ ਨੇ ਆਖਿਆ ਵੀ ਵੇਖੋ ਜੀ ਮੁੱਖ ਮੰਤਰੀ ਨੇ ਕੰਮ ਬੜਾ ਵਧੀਆ ਕੀਤਾ ਸੀ, ਇਸ ਕਰਕੇ ਇਹਨਾਂ ਨੇ ਤਾਂ ਰੋਕ ਦਿੱਤਾ। ਸੱਚੇ ਪਾਤਸ਼ਾਹ ਨੇ ਉਹਦੀ ਅਰਦਾਸ ਸਾਡੇ ਪ੍ਰਾਹੁਣੇ ਲਿਖੀ ਸੀ, ਇਸ ਕਰਕੇ ਉਹ ਕਹਿੰਦਾ ਮੈਂ ਜਾ ਕੇ ਮੱਥਾ ਟੇਕਿਆ ਪਿੱਛੇ ਮੁੜਨ ਲੱਗਾ ਤੇ ਮੁੱਖ ਮੰਤਰੀ ਮੇਰੀ ਮਗਰ ਮੱਥਾ ਟੇਕਣ ਡਿਆ ਸੀ। ਉਹ ਮੁੜ ਕੇ ਮੁੜਨ ਲੱਗੇ ਤੇ ਮੈਂ ਉਹਨੂੰ ਮੁੱਖ ਮੰਤਰੀ ਨੂੰ ਆਖਿਆ ਜੀ ਤੁਸੀਂ ਮੁੜਦੇ ਕਿਉਂ, ਜੇ ਖਲੋ ਜਾਓ ਤੁਸੀਂ ਗੁਰੂ ਘਰ ਆਏ ਆ ਤੁਹਾਡੀ ਅਰਦਾਸ ਕਰਦੇ। ਕਹਿੰਦੇ ਅਸੀਂ ਅਰਦਾਸ ਕਰਤੀ। ਮੈਂ ਸਾਰਾ ਕੁਝ ਸੋਸ਼ਲ ਮੀਡੀਆ ਚੈਨਲਾਂ ਤੋਂ ਸੁਣਿਆ ਜਿਹਦੇ ਨਾ ਕੋਈ ਪ੍ਰੋੜਤਾ ਕੀਤੀ ਜਾ ਸਕਦੀ ਨਾ ਕੱਟਿਆ ਜਾ ਸਕਦਾ। ਉਦਾਂ ਸ਼੍ਰੋਮਣੀ ਕਮੇਟੀ ਵਾਲੇ ਬਹੁਤ ਕੁਛ ਇੱਦਾਂ ਦਾ ਕਰਦੇ ਨੇ, ਪਹਿਲਾਂ ਵੀ ਆਪਣੀ ਮਰਜ਼ੀ ਦਾ ਬੰਦਾ ਹੋਵੇ ਤੇ ਸਰੋਪਾ ਵੀ ਦੇਣਾ ਪ੍ਰਸ਼ਾਦ ਵੀ ਦੇਣਾ ਉਹਦੀ ਅਰਦਾਸ ਵੀ ਕਰਨੀ ਹੈ। ਨਾ ਮਰਜ਼ੀ ਦਾ ਹੋਵੇ ਤੇ ਕੇਂਦਰੀ ਮੰਤਰੀ ਬਲਵੰਤ ਸਿੰਘ ਰਾਮੂਵਾਲੀਆ ਗਿਆ ਸੀ ਉੱਥੇ, ਪ੍ਰਧਾਨ ਮੰਤਰੀ ਇੰਦਰ ਕੁਮਾਰ ਗੁਜਰਾਲ ਨੂੰ ਸਰੋਪਾ ਦੇ ਦਿੱਤਾ, ਮੁੱਖ ਮੰਤਰੀ ਬਾਦਲ ਨੂੰ ਦੇ ਦਿੱਤਾ, ਪ੍ਰਕਾਸ਼ ਸਿੰਘ ਬਾਦਲ ਨੂੰ, ਬਾਕੀ ਲੋਕਾਂ ਸਾਰਿਆਂ ਨੂੰ ਦੇ ਦਿੱਤੇ, ਗਵਰਨਰ ਨੂੰ ਦੇ ਦਿੱਤਾ। ਪਰ ਜਦੋਂ ਰਾਮੂਵਾਲੀ ਦੀ ਵਾਰੀ ਆਈ ਤੇ ਗ੍ਰੰਥੀ ਨੇ ਉਹਨੂੰ ਆਖਿਆ ਤੈਨੂੰ ਨੇ ਦੇਣਾ, ਤੂੰ ਦਾੜੀ ਰੰਗੀ ਆ। ਬੜਾ ਰੌਲਾ ਪਿਆ ਜਦਕਿ ਉਸੇ ਥਾਂ ਤੇ ਦਾੜੀ ਰੰਗੀ ਵਾਲਿਆਂ ਨੂੰ ਵੀ ਕਈ ਵਾਰੀ ਸਰੋਪੇ ਮਿਲੇ ਆ। ਕਈ ਵਾਰੀ ਚਰਚਾ ਇਹ ਆ ਕਿ ਕੱਟੀ ਵਾਲਿਆਂ ਨੂੰ ਵੀ ਮਿਲ ਗਏ, ਹੁਣ ਅਸੀਂ ਬਹੁਤਾ ਕੁਝ ਨੱਚ ਨਹੀਂ ਪੈਂਦੇ। ਪਰ ਏਦਾਂ ਦੀਆਂ ਗੱਲਾਂ ਬੜੀ ਵਾਰ ਚੱਲਦੀਆਂ ਰਹੀਆਂ ਨੇ। ਗੁਰੂ ਘਰ ਸਾਰਿਆਂ ਵਾਸਤੇ ਇੱਕ ਬਰਾਬਰ ਹੋਣਾ ਚਾਹੀਦਾ, ਜਾਂ ਤਾਂ ਅਸੂਲ ਬਣਾ ਲੈਣ ਕਿ ਕਿਹਨੂੰ ਸਰੋਪਾ ਦੇਣਾ ਤੇ ਕਿਹਨੂੰ ਨਹੀਂ ਦੇਣਾ, ਤੇ ਫਿਰ ਸਾਰਿਆਂ ਤੇ ਲਾਗੂ ਕਰਨ। ਫਿਰ ਇਹ ਵੀ ਹੈ ਕਿ ਮਰਜ਼ੀ ਦਾ ਲੀਡਰ ਨਹੀਂ ਕਿ ਉਹ ਆਵੇ ਤੇ ਜਾਣ ਬੁੱਝ ਕੇ ਕੀਰਤਨ ਦੇ ਵਿੱਚ ਖਾਸ ਸ਼ਬਦ ਲਵਾ ਦਿਓ ਜਿਹੜਾ ਬੇਇੱਜ਼ਤੀ ਕਰਨ ਵਾਲਾ ਹੋਵੇ। ਇਹ ਦੂਜਿਆਂ ਦੀ ਕਰਾਉਂਦੇ ਸੀ, ਜਦੋਂ ਸੱਚੇ ਸੌਦੇ ਵਾਲਾ ਇਸ਼ੂ ਆਇਆ ਤੇ ਉਦੋਂ ਸਰਦਾਰ ਪ੍ਰਕਾਸ਼ ਸਿੰਘ ਬਾਦਲ ਵੀ ਮੱਥਾ ਟੇਕਣ ਗਏ ਸੀ ਤੇ ਕੀਰਤਨੀ ਜਥੇ ਬਣੇ ਨੇ ਉਹਦੇ ਵਾਸਤੇ ਵੀ ਇੱਕ ਇਹੋ ਜਿਹਾ ਸ਼ਬਦ ਲਾ ਦਿੱਤਾ ਜਿਹ ਚ ਬੇਇੱਜ਼ਤੀ ਮਹਿਸੂਸ ਕੀਤੀ ਗਈ ਤੇ ਉਹ ਜਥਾ ਉਹ ਤੋਂ ਬਾਅਦ ਚ ਹਟਾ ਦਿੱਤਾ ਗਿਆ। ਜਿਹੜੀ ਇਸ ਤਰ੍ਹਾਂ ਦੀ ਹਲਕੀ ਜੀ ਰਾਜਨੀਤੀ ਹੈ ਇਹ ਉੱਥੇ ਹੋਣੀ ਨਹੀਂ ਚਾਹੀਦੀ, ਪਰ ਹੁੰਦੀ ਆ, ਅਨਫਾਰਚੂਨੇਟ ਹੈ, ਪਰ ਇਹਨੂੰ ਅਸੀਂ ਰੱਦ ਨਹੀਂ ਕਰ ਸਕਦੇ। ਦੂਸਰਾ ਪੱਖ ਜਿਹੜਾ ਮੁੱਖ ਮੰਤਰੀ ਦੀ ਸ਼ੁਕਰਾਨਾ ਯਾਤਰਾ, ਇਹਦਾ ਆਮ ਤੌਰ ਤੇ ਅਖਬਾਰਾਂ ਇਹ ਮੰਨਦੀਆਂ ਨੇ ਕਿ ਪ੍ਰਭਾਵ ਬਹੁਤ ਤਗੜਾ, ਲੋਕ ਇਕੱਠੇ ਹੁੰਦੇ ਆ। ਮੁੱਖ ਮੰਤਰੀ ਜਦੋਂ ਕਹਿੰਦਾ ਕਿ ਬਾਕੀ ਪਾਰਟੀਆਂ ਗੱਲਾਂ ਕਰਦੀਆਂ ਰਹੀਆਂ, ਮੈਂ ਆ ਕੇ ਇਹ ਜਿਹੜਾ ਐਕਟ ਆ ਪਾਸ ਕਰਵਾ ਦਿੱਤਾ ਤੇ ਪਾਸ ਕਰਨ ਤੋਂ ਪਹਿਲਾਂ ਸਾਧੂ ਸੰਤਾਂ ਨੂੰ ਸਿੱਖ ਸੰਤਾਂ ਸਾਰਿਆਂ ਨੂੰ ਆਖਿਆ ਜੀ ਤੁਸੀਂ ਰਾਏ ਦਿਓ ਤੇ ਉਹਨਾਂ ਦੀ ਰਾਏ ਮੁਤਾਬਕ ਕਰਾਇਆ। ਇਹ ਵੀ ਗੱਲ ਨਿਕਲਦੀ ਹੈ ਕਿ ਪਹਿਲਾਂ ਐਕਟ ਅਕਾਲ ਤਖ਼ਤ ਦੇ ਜਥੇਦਾਰ ਨੂੰ ਵਿਖਾਇਆ ਗਿਆ ਸੀ ਤੇ ਉਹਨੂੰ ਪਤਾ ਨਹੀਂ ਸੀ ਕਿ ਇਹੋ ਹੀ ਪਾਸ ਹੋਣ ਲੱਗਾ। ਉਹਦੀ ਰਾਏ ਲਈ ਗਈ ਵੀ ਇਹੋ ਜਿਹਾ ਐਕਟ ਹੋਏ ਤੇ ਫਿਰ ਕੀ ਹੈ, ਉਹਨੇ ਆਖਿਆ ਬਹੁਤ ਵਧੀਆ। ਉਹਨੂੰ ਇਹ ਨਹੀਂ ਪਤਾ ਕਿ ਇਹੋ ਪਾਸ ਕਰਾਉਣਾ। ਪਾਸ ਹੋਏ ਤੋਂ ਵੀ ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਰਜਿੰਦਰ ਸਿੰਘ ਧਾਮੀ ਨੇ ਕਹਿਤਾ ਤੇ ਬਹੁਤ ਸੋਹਣਾ ਆਇਆ। ਬਾਅਦ ਚ ਸੁਖਬੀਰ ਸਿੰਘ ਬਾਦਲ ਦੀ ਟੀਮ ਨੇ ਸ਼ਾਇਦ ਝਿੜਕਿਆ ਹੋਵੇ ਤੇ ਚਰਚਾ ਹੀ ਹੈ, ਕਿਹੜੇ ਇਲਾਕੇ ਕਹਿਣ ਨਹੀਂ ਠੀਕ ਤੁਹਾਨੂੰ ਮਨਜ਼ੂਰ ਨਹੀਂ ਗਾ। ਹੁਣ ਉਹਦੇ ਉੱਤੇ ਵੀ ਕੰਟਰੋਵਰਸੀ ਆ, ਪਰ ਮੁੱਖ ਮੰਤਰੀ ਦੇ ਇਸ ਮੁੱਦੇ

0: स्वागत आमतौर पर लोग काफी करते हैं।
1: ਪੰਨ ਸਾਹਿਬ, ਅਸੀਂ ਕੱਲ੍ਹ ਗੱਲ ਕੀਤੀ ਸੀ ਕਿ ਜਿਹੜੇ ਧਮਾਕੇ ਹੋਏ ਜਲੰਧਰ ਅਤੇ ਅੰਮ੍ਰਿਤਸਰ ਖਾਸਾ ਵਿਖੇ, ਇੱਕ ਤਾਂ ਇਹ ਗੱਲ ਕਿ ਬਹੁਤ ਸੀਰੀਅਸ ਜਗ੍ਹਾ ਨੇ, ਬੜੀਆਂ ਪ੍ਰੋਟੈਕਟਡ ਜਗ੍ਹਾ ਨੇ ਦੋਵੇਂ ਹੀ, ਅਤੇ ਉਸ ਤੋਂ ਬਾਅਦ ਜਿਵੇਂ ਵਿਰੋਧਾਭਾਸੀ ਬਿਆਨ ਆਏ ਡੀ ਜੀ ਪੀ ਗੌਰਵ ਯਾਦਵ ਦੇ ਅਤੇ ਭਗਵੰਤ ਮਾਨ ਦੇ, ਭਗਵੰਤ ਮਾਨ ਨੇ ਜਿਹੜੀ ਗੱਲ ਕੀਤੀ ਸੀ ਉਸ ਵਿੱਚ ਭਾਜਪਾ ਨੂੰ ਜ਼ਿੰਮੇਵਾਰ ਦੱਸਿਆ, ਅਤੇ ਹੁਣ ਪਤਾ ਲੱਗਾ ਜੀ ਕਿ ਲੀਗਲ ਨੋਟਿਸ ਭਗਵੰਤ ਮਾਨ ਨੂੰ ਆ ਗਿਆ ਉਸ ਮਾਮਲੇ 'ਤੇ, ਇਹ ਭਾਜਪਾ ਨੇ ਭੇਜਿਆ।
0: ਦੇਖੋ, ਪਹਿਲੀ ਗੱਲ ਤਾਂ ਇਹ ਕਿ ਜਿੱਥੇ ਜਾ ਕੇ ਇਸ ਤਰ੍ਹਾਂ ਦੇ ਧਮਾਕੇ ਹੋਏ ਉਹ ਦੋਵੇਂ ਸਿਕਿਉਰਿਟੀ ਵਾਲੀਆਂ ਥਾਵਾਂ। ਜਦੋਂ ਸਿਕਿਉਰਿਟੀ ਵਾਲੀਆਂ ਥਾਵਾਂ ਤੇ ਧਮਾਕੇ ਹੁੰਦੇ ਆ, ਪਹਿਲਾਂ ਸਵਾਲ ਤੇ ਵੇਖਣਾ ਚਾਹੀਦਾ ਕਿ ਜੋ ਆਪਣੀ ਸਿਕਿਉਰਿਟੀ ਕਰਨ ਜੋਗੀ ਨਹੀਂ ਤੇ ਦੇਸ਼ ਦੀ ਤੇ ਪਬਲਿਕ ਦੀ ਕੀ ਕਰਨਗੇ। BSF ਦੇ ਗੇਟ ਦੇ ਉੱਤੇ ਬੰਬ ਸੁੱਟ ਕੇ ਭੱਜੇ, ਚਲੋ ਉੱਥੇ ਤਾਂ ਅਸੀਂ ਮੰਨ ਲਿਆ ਕਿ ਜਲੰਧਰ BSF ਚੌਕ ਤੇ ਰਸ਼ ਬੜਾ ਹੁੰਦਾ ਤੇ ਹਰ ਬੰਦੇ ਨੂੰ ਚੈੱਕ ਨਹੀਂ ਕੀਤਾ ਜਾ ਸਕਦਾ, ਜਾਂਦਿਆਂ ਬੰਦਾ ਕੋਈ ਟੁੱਟ ਕੇ ਨਿਕਲ ਗਿਆ ਭੀੜ ਚ। ਜਿਹੜਾ ਅੰਮ੍ਰਿਤਸਰ ਜ਼ਿਲ੍ਹੇ ਚ ਵਾਹਗਾ ਬਾਰਡਰ ਰੋਡ ਦੇ ਉੱਤੇ ਖਾਸਾ ਛਾਉਣੀ ਦੇ ਬਾਹਰ ਸੁੱਟਿਆ ਗਿਆ, ਉੱਥੇ ਤਾਂ ਇੰਨਾ ਰਸ਼ ਨਹੀਂ, ਕਹਿੰਦੇ ਜਦੋਂ ਚੱਲਿਆ ਉਦੋਂ ਲੱਗੇ ਬੰਦਾ ਕੋਈ ਨਹੀਂ। ਇਹਦਾ ਮਤਲਬ ਹੈ ਕਿ ਜਾਂ ਤਾਂ ਟਾਈਮ ਬੰਬ ਸੀ ਜਾਂ ਰਿਮੋਟ ਨਾਲ ਚਲਾਇਆ ਗਿਆ, ਤੇ ਜੇ ਉੱਥੇ ਬੰਦਾ ਕੋਈ ਸੁੱਟ ਕੇ ਚਲਾ ਗਿਆ ਤੇ ਬਾਅਦ ਚ ਚੱਲਿਆ। ਜਿਹੜੇ ਉੱਥੇ ਆਰਮੀ ਦੇ ਸੰਤਰੀ ਸਿਕਿਉਰਿਟੀ ਵਾਲੇ ਖੜੇ ਹੋ ਕੇ ਕਰਦੇ ਸੀ। ਇਹਨਾਂ ਦੋਵਾਂ ਤੋਂ ਬਾਅਦ ਜਿਹੜਾ ਮੁੱਖ ਮੰਤਰੀ ਨੇ ਕਾਹਲੀ ਚ ਬਿਆਨ ਦਿੱਤਾ, ਮੈਂ ਮੁੱਖ ਮੰਤਰੀ ਦੇ ਬਿਆਨ ਨਾਲ ਸਹਿਮਤ ਨਹੀਂ। ਉਹਨੂੰ ਚਾਹੀਦਾ ਸੀ ਕਹਿੰਦਾ ਕਿ ਇਹੋ ਜਿਹੇ ਧਮਾਕੇ ਜਿਹੜੇ ਇਹਨਾਂ ਦੀ ਬੜੀ ਅਸੀਂ ਪੂਰੀ ਜਾਂਚ ਕਰਾਵਾਂਗੇ, ਜਾਂਚ ਤੋਂ ਬਾਅਦ ਜਿਹੜੇ ਸਿੱਟੇ ਨਿਕਲਣਗੇ ਪਬਲਿਕ ਦੱਸ ਦਿਆਂਗੇ। ਉਹਨੇ ਕਾਹਲੀ ਚ ਬਿਆਨ ਦਿੱਤਾ ਕਿ ਚੋਣਾਂ ਆ ਗਈਆਂ ਨੇ, ਇਹ ਲੋਕ ਚੋਣਾਂ ਚ ਅੱਗੇ ਵੀ ਏਦਾਂ ਕਰਾਉਂਦੇ ਹੁੰਦੇ ਆ। ਉਹਨੇ ਇਸ਼ਾਰਿਆਂ ਦੇ ਵਿੱਚ ਭਾਜਪਾ ਤੇ ਦੋਸ਼ ਲਾ ਦਿੱਤਾ। ਭਾਜਪਾ ਦੀ ਲੀਡਰਸ਼ਿਪ ਨੇ ਕੱਲ ਮੁੱਖ ਮੰਤਰੀ ਨੂੰ ਮਾਨ ਰਾਜ ਦਾ ਦੋਸ਼ ਲਾ ਕੇ ਤੇ ਕਾਨੂੰਨੀ ਨੋਟਿਸ ਭੇਜ ਦਿੱਤਾ ਕਿ ਜਾਂ ਤਾਂ ਸਾਬਤ ਕਰ ਇਹਦੇ ਪਿੱਛੇ ਭਾਜਪਾ ਦਾ ਹੱਥ ਹੈ, ਜਾਂ ਮਾਫ਼ੀ ਮੰਗ, ਨਹੀਂ ਤਾਂ ਮਾਣਹਾਨੀ ਦਾ ਜਿਹੜਾ ਕ੍ਰਿਮੀਨਲ ਕੇਸ ਆ। ਮਾਣਹਾਨੀ ਦੇ ਦੋ ਕਿਸਮ ਦੇ ਕੇਸ ਹੁੰਦੇ ਆ, ਇੱਕ ਹੁੰਦਾ ਕਿ ਮੁਆਵਜ਼ਾ ਦੇ, ਦੂਸਰਾ ਹੁੰਦਾ ਕਿ ਤੂੰ ਮਾਣਹਾਨੀ ਕੀਤੀ ਹੈ ਤੈਨੂੰ ਸਜ਼ਾ ਮਿਲਣੀ ਚਾਹੀਦੀ ਹੈ, ਜੇਲ੍ਹ ਜਾਣ ਲਈ ਤਿਆਰ ਹੈ। ਉਹਨਾਂ ਨੇ ਕੱਲ ਮਾਣਹਾਨੀ ਦਾ ਨੋਟਿਸ ਭੇਜ ਦਿੱਤਾ ਨੂੰ ਮੁੱਖ ਮੰਤਰੀ ਭਗਵੰਤ ਮਾਨ ਨੂੰ। ਅੱਗੇ ਇੱਦਾਂ ਦੇ ਮਾਣਹਾਨੀ ਦੇ ਕੇਸ ਸਾਡੇ ਕੋਲ ਬੜੇ ਚੱਲਦੇ ਰਹੇ। ਇੱਕ ਕੇਸ ਤਾਂ 2017 ਦੀਆਂ ਚੋਣਾਂ ਵੇਲੇ ਦਾ, ਉਦੋਂ ਵਿਕਰਮ ਸਿੰਘ ਮਜੀਠੀਏ ਤੇ ਦੋਸ਼ ਲਾਏ ਸੀ ਆਮ ਆਦਮੀ ਪਾਰਟੀ ਵਾਲਿਆਂ ਨੇ, ਅਰਵਿੰਦ ਕੇਜਰੀਵਾਲ, ਸੰਜੇ ਸਿੰਘ ਇਹਨਾਂ ਸਾਰਿਆਂ ਨੇ। ਕੇਜਰੀਵਾਲ ਨੇ ਮਾਫ਼ੀ ਮੰਗ ਕੇ ਖੜਾ ਛਡਾ ਲਿਆ ਸੀ, ਪਰ ਪਾਰਲੀਮੈਂਟ ਮੈਂਬਰ ਸੰਜੇ ਸਿੰਘ ਤੇ ਅਜੇ ਤੱਕ ਕੇਸ ਲੜਦਾ ਪਿਆ। ਕੇਜਰੀਵਾਲ ਨੇ ਇਸ ਕਰਕੇ ਕੀਤਾ ਸੀ ਕਿ ਉਦੋਂ ਦੋ ਤਿੰਨ ਹੋਰ ਥਾਵਾਂ ਤੇ ਵੀ ਕੇਸ ਚੱਲਦੇ ਸੀ, ਸਾਰਿਆਂ ਚ ਉਹਨੇ ਮਾਫ਼ੀ ਮੰਗ ਲਈ ਸੀ, ਤੇ ਬਾਅਦ ਵਿੱਚ ਉਹਨੇ ਸਪਸ਼ਟੀਕਰਨ ਦਿੱਤਾ ਸੀ ਕਿ ਮੈਂ ਦਿੱਲੀ ਦਾ ਮੁੱਖ ਮੰਤਰੀ, ਜੇ ਇੱਕ ਦਿਨ ਉੱਥੇ ਅੰਮ੍ਰਿਤਸਰ ਕੇਸ ਭੁਗਤਾਂ, ਦੂਜੇ ਦਿਨ ਲੁਧਿਆਣੇ ਚ ਭੁਗਤਾਂ, ਕਿਸੇ ਦਿੱਲੀ ਚ, ਉੱਥੇ ਜੇ ਮੈਂ ਲਖਨਊ ਜਾਵਾਂ ਫਿਰ ਮੈਂ ਇਹੋ ਕੰਮ ਕਰੂੰਗਾ। ਦਿੱਲੀ ਦੀ ਪਬਲਿਕ ਇਸ ਗੱਲੋਂ ਨਾਰਾਜ਼ ਹੁੰਦੀ ਹੈ ਕਿ ਇੰਨੇ ਕੇਸਾਂ ਚ ਫਸਿਆ ਬੰਦਾ ਸਾਡੇ ਕੰਮਾਂ ਵਾਸਤੇ ਇੱਥੇ ਹਾਜ਼ਰ ਨਹੀਂ। ਉਹਨੇ ਮਾਫ਼ੀ ਮੰਗ ਲਈ, ਚਾਰ ਦਿਨ ਰੌਲਾ ਪਿਆ, ਗੱਲ ਖਤਮ ਹੋ ਗਈ ਸੀ। ਪਰ ਉਹਦਾ ਸਾਥੀ ਸੰਜੇ ਸਿੰਘ ਆਪਣੇ ਉਸ ਬਿਆਨ ਤੇ ਅਜੇ ਤੱਕ ਕਾਇਮ ਹੈ, ਜਿਹੜਾ ਉਹਨੇ ਮਜੀਠੀ ਦੇ ਦਿੱਤਾ ਕਿ ਉਹ ਕੇਸ ਅਜੇ ਵੀ ਮਾਣਹਾਨੀ ਦਾ ਚੱਲਦਾ ਪਿਆ। ਇੱਦਾਂ ਦਾ ਨੋਟਿਸ ਕੱਲ ਭਗਵੰਤ ਮਾਨ ਨੂੰ ਉਹਨਾਂ ਨੇ ਭੇਜਤਾ, ਜੇ ਚੱਲਣ ਲੱਗ ਗਿਆ ਕਿੰਨਾ ਚ ਚੱਲੂ ਅਜੇ ਕੋਈ ਪਤਾ ਨਹੀਂ।
1: ਪੰਨ ਸਾਹਿਬ, ਜੋ ਇੱਕ ਨਵੀਂ ਪਾਰਟੀ ਨੂੰ ਤਾਮਿਲਨਾਡੂ ਦੇ ਲੋਕਾਂ ਨੇ ਵੋਟਾਂ ਵਾਹਵਾ ਪਾਈਆਂ, ਪਰ ਇੰਨੀਆਂ ਨਹੀਂ ਪਾਈਆਂ ਕਿ ਉਹ ਇਕੱਲੇ ਸਰਕਾਰ ਬਣਾ ਸਕਣ। ਵਿਜੇ ਸਰਕਾਰ ਬਣਾਉਣ ਲਈ ਭੱਜਣ ਸਾ ਫਿਰਦਾ ਹੈ ਜੀ, ਪਰ ਗਵਰਨਰ ਨੇ ਸ਼ਾਇਦ ਨਾ ਕਰ ਦਿੱਤੀ ਹੈ। ਕੀ ਚੱਲ ਰਿਹਾ ਜੀ ਇਸ ਵੇਲੇ?
0: ਬੜੀਆਂ ਅਜੀਬੋ ਗਰੀਬ ਗੱਲਾਂ ਸੁਣਨ ਨੂੰ ਮਿਲ ਰਹੀਆਂ। ਪਹਿਲਾਂ ਤੇ ਇੱਕ ਸਭ ਤੋਂ ਵੱਡੀ ਪਾਰਟੀ ਉਸ ਸਿੱਟੇ ਦੀ ਸਰਕਾਰ ਬਣ ਜਾਣੀ, ਉਹਦੇ ਕੋਲ ਇੰਨੇ ਬੰਦੇ ਜੁੜ ਨਹੀਂ ਸਕੇ। ਕਾਂਗਰਸ ਦੀ ਹਮਾਇਤ ਮਿਲਣ ਤੋਂ ਬਾਅਦ ਵੀ ਉਹਨਾਂ ਦੇ 112 ਚਾਹੀਦੇ, 118 ਚਾਹੀਦੇ, 6 ਨਹੀਂ ਰੱਬ। ਕੱਲ ਫਿਰ ਗਵਰਨਰ ਕੋਲ ਗਿਆ ਕਿ ਮੇਰੀ ਵੱਡੀ ਪਾਰਟੀ ਹੈ, ਸਾਨੂੰ ਮੌਕਾ ਦਿਓ, ਅਸੀਂ ਸਾਫ਼ ਕਰ ਦਿਆਂਗੇ। ਗਵਰਨਰ ਨੇ ਆਖਿਆ ਨਾ, ਪਹਿਲਾਂ ਤੂੰ ਸਾਫ਼ ਕਰ ਫਿਰ ਤੈਨੂੰ ਮੌਕਾ ਦਿਆਂਗੇ। ਗਵਰਨਰ ਦਾ ਇਹ ਕਹਿਣਾ ਵੈਸੇ ਗਲਤ ਆ,

0: ਕਾਰਨ ਇਹ ਆ ਕਿ ਸ਼ਾਇਦ 1990 ਦੇ ਨੇੜੇ ਤੇੜੇ ਇੱਕ ਮੁਕਦਮਾ ਚੱਲਿਆ ਸੀ। ਉਹਦੇ ਤੋਂ ਬਾਅਦ ਨਰਸਿਮਹਾ ਰਾਓ ਦੀ ਸਰਕਾਰ ਵੇਲੇ ਫੈਸਲਾ ਹੋਇਆ ਸੀ, ਸੁਪਰੀਮ ਕੋਰਟ ਨੇ ਦਿੱਤਾ ਸੀ। ਉਹ ਮੁਕਦਮਾ ਇਹੋ ਸੀ, ਕਰਨਾਟਕਾ ਦਾ SR ਬੋਈਮਾਈ ਕੇਸ ਬਹੁਤ ਮਸ਼ਹੂਰ ਹੈ, ਕਿ ਗਵਰਨਰ ਇਹ ਨਹੀਂ ਕਹਿ ਸਕਦਾ ਮੇਰੇ ਕੋਲ ਲਿਆ ਕੇ ਬੰਦੇ ਪੇਸ਼ ਕਰੋ ਤੇ ਮੈਂ ਬਹੁ ਗਿਣਤੀ ਪਰਚਣੀ। ਗਵਰਨਰ ਇਹ ਕਹਿ ਸਕਦਾ ਕਿ ਤੁਸੀਂ ਵਿਧਾਨ ਸਭਾ ਚ ਜਾ ਕੇ ਬਹੁ ਗਿਣਤੀ ਸਾਬਤ ਕਰੋ, ਉਹ ਕਿਸੇ ਵੀ ਸੂਰਤ ਵਿੱਚ ਆਪਣੇ ਕੋਲ ਪਰੇਡ ਨਹੀਂ ਕਰਵਾ। ਉਹਦੇ ਤੋਂ ਬਾਅਦ ਵੀ 2-4 ਕੇਸ ਆਏ ਜਿੱਥੇ ਇਹ ਆਖਿਆ ਗਿਆ ਕਿ ਤੁਸੀਂ ਵਿਧਾਨ ਸਭਾ ਦੇ ਵਿੱਚ ਜਾ ਕੇ ਤੇ ਆਪਣੀ ਬਹੁ ਸੰਮਤੀ ਸਾਬਤ ਕਰੋ। ਇਹਦੇ ਮਾਮਲੇ ਚ ਵੀ ਇਹੋ ਹੈ, ਇਹਨਾਂ ਨੇ ਕੱਲ ਪਹੁੰਚ ਕੀਤੀ ਪਰ ਵਿਜੇ ਨੇ ਆ ਕੇ CBI ਤੇ CPM ਤੱਕ ਦੋ ਦੋ ਤੁਹਾਡੇ ਮੈਂਬਰ ਆ ਤੁਸੀਂ ਵੀ ਦੇ ਦਿਓ, ਸਾਡੇ 112 116 ਉੱਜੜ ਗਏ, ਦੋ ਫਿਰ ਘੱਟਦੇ ਆ। ਇੱਕ ਪਾਰਟੀ 45 ਮੰਕਲ ਕਾਚੀ ਉਹਦੇ 5 ਉਹ ਵੀ ਨਾਲ ਜੁੜਨ ਨੂੰ ਤਿਆਰ ਹੋ ਸਕਦੀ ਹੈ। ਇਹਦੇ ਦੌਰਾਨ ਵੱਡਾ ਹੁਲਾਰਾ ਕੱਲ ਮਿਲਿਆ ਕਿ DMK ਪਾਰਟੀ ਜਿਹਦੇ ਕੋਲ 50 ਤੋਂ ਵੱਧ ਮੈਂਬਰ ਨੇ ਤੇ ਦੂਜੀ ਵੱਡੀ ਪਾਰਟੀ ਆ ਉਸੇ ਅਸੈਂਬਲੀ ਚ, ਉਹਨਾਂ ਨੇ ਕਹਿਤਾ ਕਿ ਅਸੀਂ ਇਹਨੂੰ ਸਪੋਰਟ ਦੇਣ ਨੂੰ ਤਿਆਰ ਹਾਂ, ਕਿਉਂਕਿ BJP ਸਪੋਰਟ ਦੇਣ ਨੂੰ ਤਿਆਰ ਸੀ। ਉਹਨਾਂ ਨੇ ਆਖਿਆ ਸਪੋਰਟ ਦਿਆਂਗੇ ਅਸੀਂ ਤੈਨੂੰ ਦਿਆਂਗੇ, ਉਹਨੇ ਵੀ ਕਹਿਤਾ ਮੈਂ BJP ਦੀ ਸਪੋਰਟ ਨਹੀਂ ਲੈਣੀ। ਜਦੋਂ ਸਪੋਰਟ ਦੇਣ ਨੂੰ ਤਿਆਰ ਨੇ ਉਦੋਂ ਗਵਰਨਰ ਦਾ ਇਹ ਕਹਿਣਾ ਪਹਿਲਾਂ ਬੰਦੇ ਮੇਰੇ ਕੋਲ ਲਿਆ। ਇਹਦੇ ਉੱਤੇ ਕਾਫੀ ਇਸ ਵੇਲੇ ਰੌਲਾ ਪੈ ਰਿਹਾ ਕਿ ਗਵਰਨਰ ਨਿਯਮਾਂ ਦੀ ਲੰਘਣਾ ਕਰਕੇ ਇਸ ਤਰ੍ਹਾਂ ਕਰ ਰਿਹਾ। ਵਿਜੇ ਨੇ ਇੱਕ ਸਟੈਂਡ ਜਿਹੜਾ ਲੈ ਲਿਆ ਕਿ ਉਹ ਕਿਸੇ ਦੀ ਵੀ ਮਦਦ ਲੈ ਸਕਦਾ, ਸਿਰਫ BJP ਦੀ ਨਹੀਂ, ਉਹਦੀ ਕਨੈਕਟਰੀ ਸਟੈਂਡ ਤੋਂ ਕੈਮਰਾ ਵੀ, ਕਈ ਲੋਕ ਬਾਅਦ ਚ ਬਦਲਦੇ ਵੀ ਹੁੰਦੇ ਨੇ। ਉਹਦੇ ਇਸ ਸਟੈਂਡ ਤੇ ਬਾਅਦ ਜਿੱਦਾਂ DMK ਨੇ ਜਿਨ੍ਹਾਂ ਦੀ ਹੁਣੇ ਹੁਣੇ ਸਰਕਾਰ ਗੁਆਚੀ ਹੈ ਉਹਨਾਂ ਨੇ ਸਟੈਂਡ ਲੈ ਲਿਆ ਕਿ ਅਸੀਂ ਵਿਜੇ ਨਾਲ ਖਲੋਣ ਨੂੰ ਤਿਆਰ ਆ, ਕਿਸੇ ਵੀ ਤਰੀਕੇ BJP ਨੂੰ ਆਉਣ ਤੋਂ ਰੋਕਣਾ। ਉਹਦਾ ਕਰਕੇ ਹੁਣ ਗਵਰਨਰ ਇੱਕੋ ਵਾਰੀ ਤਾਂ ਰੋਕ ਸਕਦਾ ਪਰ ਬਹੁਤਾ ਚਿਰ ਰੋਕ ਨਹੀਂ ਸਕਦਾ। ਜੇ ਅੱਜ ਭੜਕ ਚ ਅੰਨਾ DMK ਜਿਹੜੇ ਉਹ ਵੀ ਆਉਣ ਨੂੰ ਤਿਆਰ ਨੇ, ਉਧਰੋਂ ਹਮਾਇਤ ਮਿਲਦੀ ਸਰਕਾਰ ਤਾਂ ਫਿਰ ਵੀ ਬਣ ਸਕਦੀ ਹੈ। ਪਰ ਵਿਜੇ ਨੇ ਇੱਕ ਗੱਲ ਚੰਗੀ ਕੀਤੀ, ਉਹਨੇ ਕਹਿਤਾ ਕਿ ਮੈਂ ਅੰਨਾ DMK ਨਾਲ ਸਮਝੌਤਾ ਨਹੀਂ ਕਰਨਾ, ਕਿਉਂਕਿ ਇਹਦਾ ਦੂਸਰੇ ਪਾਸੋਂ ਸਮਝੌਤਾ ਉਧਰ ਭਾਜਪਾ ਦੇ ਨਾਲ ਹੈ, ਇਹ ਜਾਂ ਉਧਰ ਰੱਖਣ ਜਾਂ ਮੇਰੇ ਨਾਲ, ਦੋਵੇਂ ਪਾਸੇ ਨਹੀਂ ਕਰ ਸਕਦਾ।
1: ਪੰਨੂ ਸਾਹਿਬ, ਕਿਸਾਨੀ ਪਹਿਲਾਂ ਹੀ ਕਾਫੀ ਦਬਾਅ ਹੇਠ ਹੈ, ਹਾਲਾਤ ਬਹੁਤੇ ਚੰਗੇ ਨਹੀਂ, ਤੇ ਫਰੀਦਕੋਟ ਦੇ ਵਿੱਚ ਨਕਲੀ ਫੈਕਟਰੀ ਫੜੀ ਗਈ ਜਿਹਦੇ ਵਿੱਚ ਨਕਲੀ ਫਰਟੀਲਾਈਜ਼ਰ ਤੇ ਕੀੜੇ ਮਾਰ ਦਵਾਈਆਂ ਜਿਹੜੀਆਂ ਤਿਆਰ ਕੀਤੀਆਂ ਜਾਂਦੀਆਂ ਸੀ। ਪ੍ਰਕਾਸ਼ ਸਿੰਘ ਬਾਦਲ ਦੀ ਸਰਕਾਰ ਵੇਲੇ ਅਜਿਹਾ ਰੌਲਾ ਪਿਆ ਸੀ, ਪਰ ਇਸ ਤਰ੍ਹਾਂ ਦਾ ਕੰਮ ਆ ਜਾਂਦਾ ਸਾਹਮਣੇ ਫਿਰ ਕਿਤੇ ਨਾ ਕਰੀ। ਇਹ ਜਿਹੜੀ ਤਾਜ਼ਾ ਹੁਣ ਖਬਰ ਆਈ ਹੈ ਇਹ ਕੀ ਹੈ ਜੀ?
0: ਤੁਸੀਂ ਜਿਹੜੀ ਗੱਲ ਆਖੀ ਨਾ ਨਕਲੀ ਫੈਕਟਰੀ ਫੜੀ ਗਈ, ਤੇ ਮੁੜ ਕੇ ਤੁਸੀਂ ਆਖਿਆ ਕਿ ਨਕਲੀ ਫੈਕਟਰੀ ਫੜੀ ਗਈ ਜਿਸ ਚ ਨਕਲੀ ਖਾਦ ਬਣਦੀ ਸੀ। ਤੁਹਾਡੀ ਪਹਿਲੀ ਗੱਲ ਵੀ ਠੀਕ ਸੀ ਕਿ ਨਕਲੀ ਫੈਕਟਰੀ ਫੜੀ, ਕਿਉਂਕਿ ਫੈਕਟਰੀ ਜ਼ਰੂਰ ਚੱਲਦੀ, ਉਹਦੇ ਕੋਲ ਲਾਇਸੈਂਸ ਹੀ ਨਹੀਂ, ਕੋਈ ਨਕਲੀ ਫੈਕਟਰੀ ਹੈ, ਕੋਈ ਲਾਇਸੈਂਸ ਨਹੀਂ ਨਾ ਡਿਪਾਰਟਮੈਂਟ ਤੋਂ ਫੈਕਟਰੀ ਚਲਾਉਣ ਦਾ ਨਾ ਖਾਦ ਬਣਾਉਣ ਦਾ, ਕਿਸੇ ਪਾਸੇ ਕੋਈ ਅਪਰੂਵਲ ਹੈ ਨਹੀਂ। ਇਹਦੇ ਬਾਵਜੂਦ ਉਹ ਫੈਕਟਰੀ ਚਲਾਈ ਜਾਂਦਾ ਸੀ। ਦੂਸਰਾ ਇਹ ਕਿ ਜਦੋਂ ਛਾਪਾ ਵੱਜਾ ਉਸ ਫੈਕਟਰੀ ਚ ਖਾਦ ਵੀ ਬਣੀ ਫੜੀ ਗਈ ਨਕਲੀ, ਔਰ ਬੋਰੀਆਂ ਉੱਤੇ ਪ੍ਰਿੰਟ ਲੱਗੇ ਸਾਰਾ ਕੁਛ ਅਸਲੀ ਵਰਗਾ। ਫਿਰ ਫੋੜਾ ਫਾੜੀ ਕਰਦਿਆਂ ਇਸ ਕੋਨੇ ਚ ਕੀੜੇ ਮਾਰ ਦਵਾਈਆਂ ਵੀ ਬਹੁਤ ਸਾਰੀਆਂ ਫੜੀਆਂ ਗਈਆਂ। ਉਹਦੇ ਤੋਂ ਲੱਗਦਾ ਕਿ ਕੀੜੇ ਮਾਰ ਦਵਾਈਆਂ ਵੀ ਇਹ ਲੋਕ ਨਕਲੀ ਉੱਥੇ ਬਣਾ ਰਹੇ ਸੀ। ਜਿਹੜੇ ਤੁਸੀਂ ਕਹਿੰਦੇ ਕਿ ਪ੍ਰਕਾਸ਼ ਸਿੰਘ ਬਾਦਲ ਦੇ ਰਾਜ ਵੇਲੇ ਫੜੀ ਗਈ ਸੀ ਕਾਰ ਦੀ ਫੈਕਟਰੀ, ਉਹਦੇ ਚ ਇੰਨਾ ਕਿਰਤ ਰੌਲਾ ਪੈ ਗਿਆ ਸੀਗਾ, ਸਾਰਾ ਕੁਝ ਹੋਇਆ ਮਿਲੀ ਭੁਗਤ ਨਾਲ ਸੀ, ਪਰ ਫੈਕਟਰੀ ਫਿਰ ਵੀ ਨਹੀਂ ਸੀ ਫੜੀ ਗਈ। ਉਹਦੇ ਚ ਉਦੋਂ ਲੋਕਾਂ ਨੂੰ ਪਤਾ ਸਾਰਿਆਂ ਨੂੰ ਕਿ ਚਿੱਟੀ ਭੁੰਡੀ ਕਹਿ ਲਓ ਜਾਂ ਚਿੱਟਾ ਮੱਛਰ ਪੌਰ ਨਰਮੇ ਨੂੰ ਖਾ ਗਿਆ ਸੀ। ਉਸ ਚਿੱਟੇ ਮੱਛਰ ਬਾਰੇ ਬਾਦਲ ਸਰਕਾਰ ਨੇ ਆਖਿਆ ਕਿ ਅਸੀਂ ਹੁਣ ਖਾਦ ਭੇਜਦੇ ਹਾਂ ਤੇ ਦਵਾਈਆਂ ਭੇਜਦੇ ਹਾਂ, ਕੀੜੇਮਾਰ ਦਵਾਈਆਂ ਸਪਲਾਈ ਹੋ ਗਈਆਂ, ਜਿਹੜੇ ਖੇਤ ਵਿੱਚ ਪਾਈਆਂ ਸਾਰੇ ਖੇਤਾਂ ਚ ਰਹਿੰਦੀ ਵੀ ਫਸਲ ਤਬਾਹ ਹੋ ਗਈ। ਫਿਰ ਆਖਿਆ ਜੀ ਪੜਤਾਲ ਕਰੋ, ਪੜਤਾਲ ਕਰਨ ਤੇ ਪਤਾ ਲੱਗਾ ਜਿਹੜੀਆਂ ਜਿਹੜਾ ਐਡਰੈਸ ਲਿਖਿਆ ਸੀ ਫੈਕਟਰੀ ਦਾ, ਉੱਥੇ ਕੋਈ ਫੈਕਟਰੀ ਹੈ ਨੀ, ਜਿਹਨਾਂ ਨੂੰ ਪੇਮੈਂਟ

0: ਜੀ ਸੀ ਆੜਤੀਆਂ ਨੇ ਦਵਾਈ ਵੇਚਣ ਵਾਲਿਆਂ ਨੇ ਉਹ ਸਾਰੇ ਖਾਤੇ ਪੜਤਾਲ ਕੀਤੇ ਜੋ ਮਾਤੜ ਲੋਕਾਂ ਦੇ ਖਾਤੇ ਸੀ ਜਿਨ੍ਹਾਂ ਨੂੰ 1 ਲੱਖ 2 ਲੱਖ ਰੁਪਇਆ ਦੇ ਕੇ ਆਖਿਆ ਸੀ ਤੇਰਾ ਖਾਤਾ ਵਰਤਣਾ ਤੇ ਉਹਨਾਂ ਦੇ ਖਾਤਿਆਂ ਚ ਪੈਸੇ ਮੰਗਵਾ ਕੇ ਤੇ ਉਹਨਾਂ ਕਢਵਾ ਲਏ ਸੀ ਨਾ ਦਫ਼ਤਰ ਲੱਭਾ ਨਾ ਈਮੇਲ ਲੱਭੀ ਤੇ ਮੁੜ ਕੇ ਡਾਇਰੈਕਟਰ ਤੇ ਪਾਸਤਾ ਸੀ ਥੋੜਾ ਚਿਰ ਸਸਪੈਂਡ ਕਰਕੇ ਬਹਾਲ ਕਰਤਾ ਸੀ ਇਹਦੇ ਨਾਲ ਥੋੜਾ ਜਿਹਾ ਵਕਤ ਰੱਖ ਕੇ ਸਭ
1: ਇੱਕ ਬ੍ਰੇਕ ਤੋਂ ਬਾਅਦ ਪਰਤ ਕੇ ਪੰਨੂ ਸਾਹਿਬ ਬਾਕੀ ਮੁੱਦਿਆਂ ਤੇ ਚਰਚਾ ਕਰਦੇ ਹਾਂ ਜੀ ਇਸ ਪ੍ਰੋਗਰਾਮ ਦੇ ਸਪੌਂਸਰ ਹਨ ਜੀ ਸੋਨਿਕ ਇੰਸ਼ੋਰੈਂਸ ਤੇ ਮਾਨਸ ਪਹੁਜਾ ਹੋਰੀ ਮਾਨਸ ਹੋਰਾਂ ਦਾ ਦਾਅਵਾ ਹੈ ਕਿ ਅਲਬਰਟਾ ਵਿੱਚ ਟਰੱਕਾਂ ਦੀ ਇੰਸ਼ੋਰੈਂਸ ਤੇ ਵਧੀਆ ਰੇਟ ਤੁਸੀਂ ਲੈਣੇ ਨੇ ਤੇ ਸੰਪਰਕ ਕਰ ਲਓ ਸੋਨਿਕ ਇੰਸ਼ੋਰੈਂਸ ਤੇ ਮਾਨਸ ਪਹੁਜਾ ਜਿਨ੍ਹਾਂ ਦਾ ਫੋਨ ਨੰਬਰ ਹੈ 587-832-1208 ਅਲਬਰਟਾ ਵਿੱਚ ਟਰੱਕਾਂ ਦੇ ਬੈਸਟ ਰੇਟ ਇੰਸ਼ੋਰੈਂਸ ਤੇ ਦੇਣ ਦਾ ਵਾਅਦਾ ਕਰਦੇ ਨੇ ਸੋਨਿਕ ਤੇ ਮਾਨਸ ਪਹੁਜਾ ਦੂਸਰੇ ਸਪੌਂਸਰ ਮਰਸੀਡੀਜ਼ ਬੈਂਜ਼ ਕੰਟਰੀ ਹਿਲਸ ਗੌਰਵ ਸ਼ਰਮਾ ਹੋਰੀ ਆਪ ਜੀ ਨੂੰ ਵਧੀਆ ਡੀਲ ਦੇ ਲੈ ਕੇ ਦੇ ਸਕਦੇ ਨੇ ਮਰਸੀਡੀਜ਼ ਬੈਂਸ ਕੰਟਰੀ ਹਿਲਸ ਤੋਂ ਫੋਨ ਨੰਬਰ ਹੈ 403-903-6757 ਪੰਜਾਬ ਇੰਸ਼ੋਰੈਂਸ ਤੋਂ ਹਰਪਿੰਦਰ ਸਿੱਧੂ ਤੇ ਲਵਪ੍ਰੀਤ ਸਿੱਧੂ ਜੋ ਸੁਪਰਵਿਜ਼ਰ ਇੰਸ਼ੋਰੈਂਸ ਤੇ ਲਾਈਫ ਇੰਸ਼ੋਰੈਂਸ ਤੇ ਸਪੈਸ਼ਲਿਸਟ ਨੇ ਤੁਸੀਂ ਉਹਨਾਂ ਕੋਲੋਂ ਭਰੋਸੇਯੋਗ ਜਾਣਕਾਰੀ ਲਈ ਇਨਫੋਰਮੇਸ਼ਨ ਲਈ ਤੁਸੀਂ ਇਨਫੋਰਮੇਸ਼ਨ ਲੈ ਸਕਦੇ ਹੋ 403-404-3500 403-404-3500 YYC ਹੋਮ ਕੇਅਰ ਤੋਂ ਵੀਰਪਾਲ ਕੌਰ ਉਹਨਾਂ ਦੀ ਕੰਪਨੀ ਜਿਹੜੀ ਹੈ ਜੀ ਘਰ ਵਿੱਚ ਬਜ਼ੁਰਗਾਂ ਦੀ ਸਾਂਭ ਸਹੀ ਸੇਵਾਵਾਂ ਦਿੰਦੀ ਹੈ ਫੋਨ ਕਰ ਲਓ 825-760-0983 ਜੇਕਰ ਬਜ਼ੁਰਗਾਂ ਦੀ ਸਾਂਭ ਸੰਭਾਲ ਤੁਸੀਂ ਸਰਕਾਰੀ ਖਰਚੇ 'ਤੇ ਕਰਵਾਉਣਾ ਚਾਹੁੰਦੇ ਹੋ ਬਿੱਲ ਸਿੱਧਾ ਅਲਬਰਟਾ ਗਵਰਨਮੈਂਟ ਨੂੰ ਭੇਜਣਗੇ YYC ਹੋਮ ਕੇਅਰ ਦੇ ਵੀਰਪਾਲ ਕੌਰ ਹੋਰਾਂ ਦਾ ਫੋਨ ਨੰਬਰ 8257600983 ਸਮੋਸਾ ਹਾਊਸ ਇੰਡੀਅਨ ਰੈਸਟੋਰੈਂਟ ਜਿਨ੍ਹਾਂ ਵੱਲੋਂ ਮਦਰ ਇੰਡੀਆ ਰੈਸਟੋਰੈਂਟ ਵੀ ਖੋਲ੍ਹਿਆ ਜਾ ਰਿਹਾ ਹੈ 24 ਘੰਟੇ 7 ਦਿਨ ਖੁੱਲ੍ਹਣ ਵਾਲਾ ਸਮੋਸਾ ਹਾਊਸ ਰੈਸਟੋਰੈਂਟ ਸਿਟੀ ਸਕੇਪ ਲੈਂਡਿੰਗ ਦੇ ਵਿੱਚ ਹੈ ਵੈੱਜ ਨੌਨ ਵੈੱਜ ਆਈਟਮਸ ਬਹੁਤ ਵਧੀਆ ਬਣਾਉਂਦੇ ਨੇ ਸੰਪਰਕ ਲਓ ਸਮੋਸਾ ਹਾਊਸ ਵਾਲਿਆਂ ਨਾਲ 403-461-6161 403-461-6161 ਪਿਕਸਲ ਫੋਟੋ ਸਟੂਡੀਓ ਨੌਰਥ ਈਸਟ ਕੈਲਗਰੀ ਦੇ ਸਵਾਨਾ ਬਾਜ਼ਾਰ ਵਿੱਚ ਪਿਕਸਲ ਫੋਟੋ ਸਟੂਡੀਓ ਹੈ ਅਗਰ ਤੁਹਾਨੂੰ ਪਾਸਪੋਰਟ PR ਇੰਡੀਆ ਪਾਸਪੋਰਟ ਇੰਡੀਆ ਵੀਜ਼ਾ US ਵੀਜ਼ਾ ਕਿਸੇ ਤਰ੍ਹਾਂ ਦੀ ਫੋਟੋ ਚਾਹੀਦੀ ਹੋਵੇ ਤਾਂ ਸਿਰਫ $7 ਦੇ ਵਿੱਚ 2 ਫੋਟੋਆਂ ਤੁਹਾਨੂੰ ਕਰ ਦੇਣਗੇ ਜੀ ਪਿਕਸਲ ਫੋਟੋ ਸਟੂਡੀਓ ਵਾਲੇ ਬੱਚਿਆਂ ਦੀਆਂ ਫੋਟੋ ਯਾਦਗਾਰੀ ਫੈਮਿਲੀ ਫੋਟੋਜ਼ ਵੀ ਕਰ ਦੇਣਗੇ ਜੇ ਬਿਜ਼ਨਸ ਲਈ ਹੈਡਸ਼ੋਟਸ ਚਾਹੀਦੇ ਨੇ ਉਹ ਵੀ ਆਪ ਜੀ ਨੂੰ ਪਿਕਸਲ ਫੋਟੋ ਸਟੂਡੀਓ ਤੋਂ ਮਿਲ ਜਾਣਗੇ ਫੋਨ ਨੰਬਰ 403-947-0060 ਬ੍ਰੇਕ ਤੋਂ ਬਾਅਦ ਫਿਰ ਸਵਾਗਤ ਹੈ ਜੀ ਪੰਨੂ ਸਾਹਿਬ ਚੋਣ ਕਮਿਸ਼ਨ ਦੇ ਮੈਂਬਰਾਂ ਦੀ ਨਿਯੁਕਤੀ ਦਾ ਜਿਹੜਾ ਕੇਸ ਆ ਰੁਕਿਆ ਹੋਇਆ ਸੀ ਉਹਦੀ ਸੁਣਵਾਈ ਦੁਬਾਰਾ ਚੱਲ ਪਈ ਹੈ ਜੀ ਇਹ ਕੀ ਕੇਸ ਆ ਜਿਹੜਾ ਰੁਕਿਆ ਹੋਇਆ ਸੀ ਇਹਦੀ ਕੀ ਬੈਕਗ੍ਰਾਊਂਡ ਕੀ ਹੈ ਜੀ
0: ਕੁਲਦੀਪ ਜੀ ਇਹ ਕੇਸ ਰੋਕ ਦਿੱਤਾ ਗਿਆ ਸੀ ਆਗਿਆ ਕਰਕੇ ਤੇ ਇਲੈਕਸ਼ਨ ਨਾਲ ਇਹਦੇ ਉੱਤੇ ਸੁਣਵਾਈ ਕੀਤੀ ਹੋਈ ਤੇ ਇਲੈਕਸ਼ਨ ਕਮਿਸ਼ਨ ਨੇ ਸਰਕਾਰ ਦਾ ਧਿਆਨ ਵੰਡਣ ਦਾ ਇਹ ਮਾਮਲਾ 2020 ਦੀਆਂ ਜਿਹੜੀਆਂ ਪਾਰਲੀਮੈਂਟ ਚੋਣਾਂ ਸੀ ਉਸ ਤੋਂ ਪਹਿਲਾਂ ਦਾ ਉਦੋਂ ਪਹਿਲਾਂ ਹੋਇਆ ਇਹ ਸੀ ਕਿ ਸਰਕਾਰ ਨੇ ਆਪਣੀ ਮਰਜ਼ੀ ਨਾਲ ਇਲੈਕਸ਼ਨ ਕਮਿਸ਼ਨਰ ਅਪੁਆਇੰਟ ਕਰਨੇ ਸ਼ੁਰੂ ਕਰ ਦਿੱਤੇ ਜਿਹੜੇ ਇਲੈਕਸ਼ਨ ਕਮਿਸ਼ਨਰ ਇਹ ਅਪੁਆਇੰਟ ਕਰਦੇ ਸੀ ਉਹਨਾਂ ਤੇ ਇਤਰਾਜ਼ ਹੁੰਦਾ ਸੀ ਇਹਨਾਂ ਦਾ ਢੰਗ ਇਹੋ ਜਿਹਾ ਸੀ ਕਿ 4 ਬੰਦੇ ਆਪਣੇ ਬੈਠੇ ਹੋਣ ਤੇ 1 ਆਪੋਜੀਸ਼ਨ ਦਾ ਲੀਡਰ ਬਿਠਾ ਲਓ ਤੇ ਆਪਣੇ ਬਹੁ ਗਿਣਤੀ ਨਾਲ ਮਰਜ਼ੀ ਦੇ ਬੰਦੇ ਅਪੁਆਇੰਟ ਕਰ ਦਿਓ ਉਦੋਂ ਸੁਪਰੀਮ ਕੋਰਟ ਨੇ ਇੱਕ ਆਰਡਰ ਕੀਤਾ ਸੀ ਕਿ ਸਾਰਾ ਕੁਝ ਤੁਹਾਡੇ ਕੱਲਿਆਂ ਦੇ ਹੱਥ ਨਹੀਂ ਚਾਹੀਦਾ ਇੱਕ ਕਮੇਟੀ ਇਹੋ ਜਿਹੀ ਹੋਣੀ ਚਾਹੀਦੀ ਹੈ ਜਿਸ ਚ ਪ੍ਰਧਾਨ ਮੰਤਰੀ ਬੈਠੇ ਆਪੋਜੀਸ਼ਨ ਲੀਡਰ ਬੈਠੇ ਤੇ ਨਾਲ ਦੇਸ਼ ਦੀ ਸੁਪਰੀਮ ਕੋਰਟ ਦਾ ਚੀਫ ਜਸਟਿਸ ਬੈਠੇ ਤੇ ਚੋਣ ਕਮਿਸ਼ਨਰਾਂ ਦੀ ਜਿਹੜੀ ਚੋਣ ਹੈ ਉਹ ਕਰਨ ਇਹਦੇ ਉੱਤੇ ਸਰਕਾਰ ਭੜਕ ਪਈ ਕਿ ਨਿਆਂਪਾਲਿਕਾ ਨੇ ਤੇ ਠੀਕ ਗਲਤ ਦਾ ਫੈਸਲਾ ਦੇਣਾ ਤੁਸੀਂ ਕਿਸੇ ਚੋਣ ਦਾ ਹਿੱਸਾ ਕਿੱਦਾਂ ਮੰਨ ਸਕਦੇ ਉਹਨਾਂ ਨੇ 1 ਹਫ਼ਤਾ ਵੀ ਨਹੀਂ ਲੰਘਣ ਦਿੱਤਾ ਪਾਰਲੀਮੈਂਟ ਚ ਬਿੱਲ ਲਿਆਂਦਾ ਤੇ ਪਾਸ ਕਰ ਦਿੱਤਾ ਕਿ ਨਵਾਂ ਪ੍ਰੋਸੀਜਰ ਕੀ ਹੋਊਗਾ ਉਹਦੇ ਵਿੱਚੋਂ ਚੀਫ ਜਸਟਿਸ ਨੂੰ ਕੱਢਤਾ ਇਹ ਲਿਖਤਾ ਕਿ ਪ੍ਰਧਾਨ ਮੰਤਰੀ ਬੈਠੇਗਾ ਨਾਲ ਆਪੋਜੀਸ਼ਨ ਲੀਡਰ ਬੈਠੇਗਾ ਤੀਸਰਾ ਨੁਮਾਇੰਦਾ ਜਿਹੜਾ ਕੋਈ ਮੰਤਰੀ ਬੈਠੇਗਾ ਜਿਹਨੂੰ ਪ੍ਰਧਾਨ ਮੰਤਰੀ ਆਪ ਅਪੁਆਇੰਟ ਕਰੇਗਾ ਜੇ ਪ੍ਰਧਾਨ ਮੰਤਰੀ ਵੱਲੋਂ ਨਿਯੁਕਤ ਕੀਤਾ ਤੀਸਰਾ ਮੰਤਰੀ ਬਣਾ ਇਹਦਾ ਮਤਲਬ ਅਸਲ ਚ ਪ੍ਰਧਾਨ ਮੰਤਰੀ ਦੀਆਂ ਆਪਣੀਆਂ 2 ਵੋਟਾਂ ਹੋ ਗਈਆਂ ਉਹਨੇ ਆਪਣੀ ਮਰਜ਼ੀ ਦਾ ਬੰਦਾ ਹੀ ਨਿਯੁਕਤ ਕਰਨਾ ਤੇ ਸਾਹਮਣੇ ਬੈਠਾ ਇਕੱਲਾ ਆਪੋਜੀਸ਼ਨ ਲੀਡਰ ਕੀ ਕਰੂ ਇਸ ਮੁੱਦੇ ਨੂੰ

0: ਫਿਰ ਚੈਲੰਜ ਕੀਤਾ ਗਿਆ ਸੀ ਸੁਪਰੀਮ ਕੋਰਟ ਚ। ਉਹਨਾਂ ਦਿਨਾਂ ਚ ਪਾਰਲੀਮੈਂਟ ਦੀਆਂ ਚੋਣਾਂ ਸਿਰ ਤੇ ਸੀ, ਇੱਕ ਚੋਣ ਕਮਿਸ਼ਨਰ ਰਿਟਾਇਰ ਹੋ ਗਿਆ, ਇੱਕ ਨੇ ਕਿਸੇ ਗੱਲ ਤੋਂ ਅਸਤੀਫਾ ਦਿੱਤਾ ਤੇ ਰਾਤੋ ਰਾਤ ਸਮਾਨ ਚੁੱਕ ਕੇ ਦਿੱਲੀ ਛੱਡ ਕੇ ਯੂਪੀ ਚ ਆਪਣੇ ਘਰ ਜਾ ਕੇ ਬਹਿ ਗਿਆ। ਉਹਨੇ ਕਦੇ ਕੋਈ ਬਿਆਨ ਨਹੀਂ ਦਿੱਤਾ ਤੇ ਸਾਰੇ ਆਖਣ ਕੋਲ ਦੋ ਸੀਟਾਂ ਖਾਧੀ ਹੈ, ਤੁਸੀਂ ਨਵੇਂ ਚੋਣ ਕਮਿਸ਼ਨਰ ਅਪੁਆਇੰਟ ਕਰੋ। ਮੋਦੀ ਸਰਕਾਰ ਨੇ ਨਹੀਂ ਕੀਤੇ। ਜਦੋਂ ਬਿਲਕੁਲ ਚੋਣਾਂ ਦਾ ਟਾਈਮ ਆ ਗਿਆ, ਅਚਾਨਕ ਮੀਟਿੰਗ ਸੱਦੀ, ਰਾਹੁਲ ਗਾਂਧੀ ਨੂੰ ਆਪੋਜੀਸ਼ਨ ਲੀਡਰ ਦੇ ਤੌਰ ਤੇ ਸੱਦਿਆ, ਪ੍ਰਧਾਨ ਮੰਤਰੀ ਤੇ ਇੱਕ ਹੋਰ ਮੰਤਰੀ ਬੈਠੇ, ਦੋ ਇਹ ਤੇ ਤੀਸਰਾ ਉਹ ਇਕੱਲਾ। ਇਹਨਾਂ ਆਪਣੀ ਮਰਜ਼ੀ ਦੇ ਦੋ ਚੋਣ ਕਮਿਸ਼ਨਰ ਅਪੁਆਇੰਟ ਕਰਤੇ, ਮੁੱਖ ਚੋਣ ਕਮਿਸ਼ਨਰ ਹੈਗਾ ਹੀ ਸੀ ਤੇ ਕੰਮ ਪੂਰਾ ਕਰਤਾ। ਇਹਨੂੰ ਜਾ ਕੇ ਸੁਪਰੀਮ ਕੋਰਟ ਵਿੱਚ ਚੈਲੰਜ ਕਰਨ ਵਾਸਤੇ ਟਾਈਮ ਚਾਹੀਦਾ ਸੀ ਪੰਜ ਚਾਰ ਦਿਨ ਦਾ। ਉਹਦੇ ਤੋਂ ਪਹਿਲਾਂ ਚੋਣਾਂ ਸ਼ੁਰੂ ਹੋ ਗਈਆਂ ਤੇ ਸੁਪਰੀਮ ਕੋਰਟ ਨੇ ਆਖਿਆ ਜੀ ਹੁਣ ਚੋਣਾਂ ਸ਼ੁਰੂ ਹੋ ਗਈਆਂ, ਹੁਣ ਅਸੀਂ ਦਖਲ ਨਹੀਂ ਦੇਣਾ। ਮੁੜ ਕੇ ਇਹਨਾਂ ਨੇ ਪਾਰਲੀਮੈਂਟ ਚ ਇੱਕ ਕਾਨੂੰਨ ਪਾਸ ਕਰਤਾ ਕਿ ਜਿਹੜੇ ਚੋਣ ਕਮਿਸ਼ਨਰ ਨੇ ਇਹ ਜੋ ਮਰਜ਼ੀ ਕਰਨ, ਇਹਨਾਂ ਦੇ ਉੱਤੇ ਸਾਰੀ ਉਮਰ ਕੋਈ ਕੇਸ ਨਹੀਂ ਚੱਲੂਗਾ। ਉਹਨਾਂ ਦੀ ਤਾਕਤ ਵੀ ਇੰਨੀ ਵਧਾ ਤੀ ਜਿੰਨੀ ਤਾਕਤ ਸੁਪਰੀਮ ਕੋਰਟ ਦੇ ਚੀਫ ਜਸਟਿਸ ਦੀ ਆਪਣੀ। ਉਹ ਮੁਕਰਮਾ ਚੱਲਦਾ ਪਿਆ ਸੀ, ਉਹਦੀ ਹੁਣ ਸੁਣਵਾਈ ਦੁਬਾਰਾ ਸ਼ੁਰੂ ਹੋਈ ਹੈ। ਕੱਲ ਕੁਛ ਮੁੜਲੀਆਂ ਦਲੀਲਾਂ ਹੋਈਆਂ ਨੇ, ਅਗਲਿਆਂ ਦਿਨਾਂ ਚ ਦੀ ਸੁਣਵਾਈ ਚੱਲਦੀ ਰਹੂ।
1: ਪਰ ਸਾਹਿਬ, ਹਰਿਆਣੇ ਦੇ ਵਿੱਚ ਕਿਸੇ ਮਹਿਲਾ MLA ਦੀ ਖਬਰ ਹੈ ਕਿ ਉਹਨੇ ਵੋਟਾਂ ਮੰਗੀਆਂ ਇਹ ਕਹਿ ਕੇ ਕਿ ਅਸੀਂ ਜਿਹਨਾਂ ਦੇ ਵਿਆਹ ਨਹੀਂ ਹੋਏ ਰਿਸ਼ਤੇ ਕਰਾਵਾਂਗੇ ਜੀ ਉਹਨਾਂ ਨੂੰ। ਹਾਸੋਹੀਣੀ ਜੀ ਖਬਰ ਕੀ ਹੈ ਜੀ?
0: ਹਾਸੋਹੀਣੀ ਪਹਿਲਾਂ ਵੀ ਹੋ ਚੁੱਕਾ ਹੈ, ਜਦੋਂ 2014 ਦੀਆਂ ਚੋਣਾਂ ਸੀ ਉਦੋਂ ਭਾਜਪਾ ਦਾ ਇੱਕ ਕੇਂਦਰੀ ਕਿਸਾਨ ਲੀਡਰ ਪਿੱਛੋਂ ਹਰਿਆਣੇ ਦਾ, ਉਹਨੇ ਸਟੇਜ ਤੋਂ ਆਖਿਆ ਸੀ ਕਿ ਜੇ ਤੁਸੀਂ ਭਾਜਪਾ ਨੂੰ ਜਿਤਾ ਦਿਓ ਯੂਪੀ ਬਿਹਾਰ ਤੇ ਦੂਜੇ ਰਾਜਾਂ ਤੋਂ ਤੁਹਾਡੇ ਮੁੰਡਿਆਂ ਵਾਸਤੇ ਵੋਟੀਆਂ ਦਾ ਪ੍ਰਬੰਧ ਅਸੀਂ ਕਰਾਂਗੇ। ਇਹਦੇ ਤੇ ਯੂਪੀ ਬਿਹਾਰ ਦੇ ਵਿੱਚ ਰੌਲਾ ਪੈ ਗਿਆ ਤੇ ਸਾਡੀਆਂ ਕੁੜੀਆਂ ਨੂੰ ਵੋਟਾਂ ਵਾਸਤੇ ਪੇਸ਼ ਕੀਤਾ ਜਾ ਰਿਹਾ। ਭਾਜਪਾ ਨੇ ਉਦੋਂ ਇਸ ਗੱਲ ਨੂੰ ਥੋੜਾ ਜਿਹਾ ਬੜਾਵਾਂ ਦੇ ਦੂ ਕੇ, ਕਿਉਂਕਿ ਉੱਥੇ ਦੂਜਿਆਂ ਸੂਬਿਆਂ ਚ ਵੀ ਰਾਜ ਇਹਨਾਂ ਦਾ ਸੀ, ਠੰਡਾ ਪਾਤਾ ਸੀ। ਹਰਿਆਣੇ ਚ ਸਮੱਸਿਆ ਕੁੜੀਆਂ ਮਾਰਨ ਦੀ ਬਹੁਤ ਹੈ, ਜੰਮਦੀਆਂ ਧੀਆਂ ਮਾਰਦੇ ਮੁੰਡਿਆਂ ਦੇ ਵਿਆਹ ਨਹੀਂ ਹੁੰਦੇ। ਜਦੋਂ ਵਿਆਹ ਨਾ ਹੋਣ ਉਹ ਫਿਰ ਜਾਂਦੇ ਯੂਪੀ ਬਿਹਾਰ ਛੱਤੀਸਗੜ੍ਹ ਝਾਰਖੰਡ ਕਿਸੇ ਪਾਸੇ ਜਾਣ ਜਿੱਥੇ ਦਾ ਲੱਗਦਾ ਉੱਥੋਂ ਇੱਕ ਕੁੜੀ ਖਰੀਦ ਲਿਆਉਂਦੇ ਆ। ਆਪਾਂ ਜਿਹਨੂੰ ਮੁੱਲ ਕਹਿੰਦੇ ਆ ਉਹਨੂੰ ਹਿੰਦੀ ਚ ਮੋਲ ਕਹਿੰਦੇ ਆ। ਉਹ ਜਿਹੜੀ ਏਦਾਂ ਦੀ ਔਰਤ ਆਈ ਹੁੰਦੀ ਆ ਉਹਨੂੰ ਕਹਿੰਦੇ ਮੋਲ ਕੀ, ਜਿਹਦਾ ਮਤਲਬ ਇੱਕ ਮੁੱਲ ਦੀ। ਉਹ ਫਿਰ ਮੋਲ ਕੀ, ਇਸ ਤਰ੍ਹਾਂ ਹਰਿਆਣੇ ਦੇ ਬਹੁਤ ਸਾਰੇ ਪਿੰਡ ਨੇ ਜਿਹਨਾਂ ਚ ਅੱਗੋਂ ਮੁੰਡੇ ਵੀ ਵਿਆਹੇ ਗਏ, ਨੂੰਹਾਂ ਵੀ ਹੋ ਗਈਆਂ, ਪਰ ਬਜ਼ੁਰਗ ਮਾਈ ਨੂੰ ਅਜੇ ਤੱਕ ਮੋਲਕੀ ਕਹਿੰਦੇ ਆ। ਅੱਗੋਂ ਵੀ ਮੁੰਡਿਆਂ ਵਾਸਤੇ ਕੁੜੀਆਂ ਨਹੀਂ ਮਿਲਦੀਆਂ ਜੋ ਮੋਲਕੀ ਲਿਆਉਂਦੇ ਆ। ਉਦੋਂ 2014 ਚ ਇੱਕ ਕਿਸਾਨ ਲੀਡਰ ਨੇ ਆਖਿਆ ਸੀ, ਅੱਜ ਕੱਲ ਹਰਿਆਣੇ ਚ ਮਿਊਂਸਪਲ ਕਮੇਟੀਆਂ ਦੀਆਂ ਚੋਣਾਂ ਹੋ ਰਹੀਆਂ ਨੇ, ਉੱਥੇ ਰਵਾੜੀ ਸ਼ਹਿਰ ਦੇ ਵਿੱਚ BJP ਦੀ MLA ਬੀਬੀ ਆਰਤੀ, ਉਹਨੇ ਕੱਲ ਇਹ ਬਿਆਨ ਦੇ ਦਿੱਤਾ ਕਿ ਸਾਡੀ ਪਾਰਟੀ ਦੇ ਤੁਸੀਂ ਕੌਂਸਲਰ ਜਿਤਾਓ, ਮਿਊਂਸਪਲ ਕਾਰਪੋਰੇਸ਼ਨ ਅਸੀਂ ਜਿੱਤ ਲਈਏ, ਤੁਹਾਡੇ ਜਿਹੜੇ ਮੁੰਡਿਆਂ ਦੇ ਵਿਆਹ ਨਹੀਂ ਹੁੰਦੇ ਉਹਨਾਂ ਵਾਸਤੇ ਕੁੜੀਆਂ ਦਾ ਪ੍ਰਬੰਧ ਅਸੀਂ ਕਰਾਂਗੇ, ਤੁਹਾਡੇ ਮੁੰਡਿਆਂ ਦੇ ਵਿਆਹ ਕਰਵਾ ਦਿਆਂਗੇ। ਇਸ ਗੱਲ ਦਾ ਕਿੰਨਾ ਕਸਰ ਪੈਂਦਾ ਪਤਾ ਨਹੀਂ, ਪਰ ਖਬਰਾਂ ਤੇ ਬਹੁਤ ਚੱਲ ਰਹੀਆਂ ਨੇ, ਰੌਲਾ ਕਾਫੀ ਪੈ ਰਿਹਾ।
1: ਰਵਾੜੀ ਦੀ ਹੀ ਥੋੜੀ ਜਿਹੀ ਗੱਲ ਕਰ ਲੈਂਦੇ ਜੀ ਕਿ ਘਰ ਦੇ ਵਿੱਚੋਂ 257 ਵੋਟਾਂ ਨਿਕਲੀਆਂ, ਇਹ ਕੀ ਕਹਾਣੀ ਹੈ?
0: ਮੇਰੇ ਖਿਆਲ ਪਹਿਲਾਂ ਸ਼ਹਿਰ ਮੈਂ ਗਲਤੀ ਨਾਲ ਰਵਾੜੀ ਕਹਿ ਗਿਆ, ਸ਼ਹਿਰ ਕੁਛ ਹੋ ਰਿਹਾ। ਆਹ ਤੁਹਾਡੀ ਗੱਲ ਠੀਕ ਹੈ, ਰਵਾੜੀ ਦੇ ਵਿੱਚ ਇੱਕ ਘਰ ਦੇ ਵਿੱਚ 257 ਵੋਟਾਂ ਨਿਕਲੀਆਂ ਨੇ। ਪੜਤਾਲ ਕਰਨ ਤੇ ਪਤਾ ਲੱਗਾ ਕਿ ਜਿਹਨਾਂ ਹਾਊਸ ਨੰਬਰ ਨਹੀਂ ਲੱਭਦਾ ਸਾਰਿਆਂ ਦੀ ਵੋਟ ਮਕਾਨ ਨੰਬਰ 1001001, ਮਕਾਨ ਨੰਬਰ 1001001 ਇਹ ਚ ਪਾਈ ਜਾਂਦੇ ਸੀ, ਉਸ ਇੱਕੋ ਘਰ ਚ ਇੰਨੀਆਂ ਨੇ। ਜਦੋਂ ਹੁਣ ਪੜਤਾਲ ਕੀਤੀ, ਇੱਕ ਪਰਿਵਾਰ ਦੇ ਤਿੰਨ ਜੀ, ਉਹ ਤਿੰਨੇ ਦਿੱਲੀ ਚ ਰਹਿੰਦੇ, ਉਹ ਕਹਿੰਦੇ ਅਸੀਂ ਇੱਕ ਵਾਰੀ ਗਏ ਸਾਂ ਉੱਥੇ, 2 ਮਹੀਨੇ ਰਹੇ ਸਾਂ, ਛੱਡ ਕੇ ਆ ਗਏ ਸਨ। ਇੱਕ ਹੋਰ ਪਰਿਵਾਰ ਕਹਿੰਦੇ ਜੀ ਉਹ ਮਕਾਨ ਅਸੀਂ ਠੀਕਿਆ ਸੀ, ਬਾਅਦ ਚ ਅਸੀਂ ਅੱਗੇ ਵੇਚਤਾ, ਸਾਨੂੰ ਤੇ ਐਂ ਨੂੰ 10 ਸਾਲ ਤੋਂ ਉੱਪਰ ਹੋ ਗਏ। 2-3 ਹੋਰ ਪਰਿਵਾਰ ਆ ਜਿਹਨਾਂ ਨੇ ਆਖਿਆ ਜੀ ਅਸੀਂ ਉੱਥੇ ਕਦੇ ਗਏ ਹੀ ਨਹੀਂ, ਸਾਡੀ ਵੋਟ ਉੱਥੇ ਕਿਹਨੇ ਬਣਾ ਲਈ ਸਾਨੂੰ ਪਤਾ ਹੀ ਨਹੀਂ। ਉੱਥੇ ਹੁਣ 257 ਵੋਟਾਂ ਜਿਹੜੀਆਂ ਬਣੀਆਂ ਨੇ, ਉਹਨਾਂ ਚ ਜਿਹੜੇ ਵੋਟਰਾਂ ਨੇ ਮੋਬਾਈਲ ਨੰਬਰ ਦਿੱਤੇ ਆ, ਜਿਹਨੂੰ ਫੋਨ ਕਰੋ

0: ਬਹੁਤੇ ਲੋਕ ਅੱਗੋਂ ਕਹਿੰਦੇ ਜੀ ਸਾਨੂੰ ਤੇ ਪਤਾ ਨੀ ਅੱਗੇ ਉੱਥੇ ਇੱਦਾਂ ਦਾ ਮਕਾਨ ਵੀ ਹੈਗਾ, ਕੋਈ ਮਕਾਨ ਨੰਬਰ ਵੀ ਹੈਗਾ, ਅਸੀਂ ਤੇ ਕਦੇ ਉਧਰ ਰਹੇ ਨੀ। ਉਹਨਾਂ ਨੇ ਵੋਟਾਂ ਕਿੰਨੇ ਬਣਾ ਤੀਆਂ, ਇਹਦੇ ਉੱਤੇ ਬੜਾ ਸਸਪੈਂਸ ਹੈ ਕਿ ਇਸ ਮਾਮਲੇ ਚ ਕੋਈ ਨਾ ਕੋਈ ਹੇਰਾਫੇਰੀ ਹੋਈ ਹੈ ਤੇ ਬਹੁਤ ਵੱਡੀ ਹੇਰਾਫੇਰੀ ਹੋਈ ਹੈ। ਇਸ ਵੇਲੇ ਰੌਲਾ ਪੈ ਰਿਹਾ, ਹੁਣ 10 ਤਰੀਕ ਨੂੰ ਵੋਟਾਂ ਪੈਣੀਆਂ, ਅੱਜ 8 ਹੋ ਗਈ ਹੈ, ਜੋ ਵੀ ਪੜਤਾਲ ਹੋਊਗੀ 10 ਤੋਂ ਬਾਅਦ ਹੀ ਹੋਊਗੀ।
1: ਬਹੁਤ ਸ਼ੁਕਰੀਆ ਜੀ ਪੰਨੂ ਸਾਹਿਬ ਸਾਨੂੰ ਸਾਰੀ ਜਾਣਕਾਰੀ ਦੇਣ ਲਈ, ਧੰਨਵਾਦ ਜੀ।
0: ਜੀ ਬਹੁਤ ਮਿਹਰਬਾਨੀ ਜੀ, ਸ਼ੁਕਰੀਆ।
1: ਇਹ ਸਨ ਜੀ ਪੰਜਾਬ ਤੋਂ ਜਤਿੰਦਰ ਪੰਨੂ ਜੀ, ਜਿਨ੍ਹਾਂ ਨਾਲ ਅਸੀਂ ਬਹੁਤ ਸਾਰੇ ਮੁੱਦਿਆਂ ਤੇ ਚਰਚਾ ਕੀਤੀ ਹੈ। ਅੱਜ ਦੇ ਪ੍ਰੋਗਰਾਮ ਵਿੱਚ ਜਾਣਕਾਰੀ ਵਾਲਾ ਹਿੱਸਾ ਬਸ ਇੰਨਾ ਹੀ, ਕੁਛ ਗੀਤ ਸੰਗੀਤ ਆਪ ਜੀ ਦੀ ਲਈ ਪੇਸ਼ ਕੀਤਾ ਜਾਵੇਗਾ ਤੇ ਮੈਨੂੰ ਤੇ ਇਜਾਜ਼ਤ ਹੋਈਆਂ ਭੁੱਲ ਚੁੱਕਾ ਲਿਖੇਵਾਂ ਜੀ, ਸਤਿ ਸ੍ਰੀ ਅਕਾਲ।

相信呢 Bonnie 啊点呢首歌嘅听众啊都已经揸住佢隻公仔。一边唱呢首佢点嘅歌曲嚟自有草蜢嘅暂停开始过。

终于揾得翻啦！呢首系我哋听众 Kelly 点嘅。这个已经自动攞咗支咪啊！

如果今天过得很辛苦，那就早点休息吧。今日一冲热水澡，蒸发掉白天所有烦恼。欢迎进入 Bambi 的音乐活道。

果今天过得很辛苦，那就早点休息吧。今日一冲热水澡，蒸发掉白天所有烦恼。欢迎进入 Bambi 的音乐国道。

0: 如果你真的能种出一种代表爱的花，你会叫它什么？
1: 我想叫林静雪。

0: 是比今年相逢此际真意晚啊。
1: 真意晚你何须问你

0: 在世，但你世人就偏偏当你是一块肉，咁草木竟然能与金玉相配呢？我同你总必要会有好贵
1: 缘，
0: 高公，而且。

看。

0: 太何苦呢？若不管家，又怕老死公公。
1: 三儿家老不老，也不做官心。
0: 你知否？皇上他定会下旨册封冤。

0: 关
1: 圣西
0: 圣公。

感当然来自邝美云，来自小薇。50年珍藏。

0: The time is 4 p.m.
1: You are listening to Fairchild Radio CHKF FM 94.7, a multicultural radio station in Calgary.
2: ਪੰਜਾਬ ਤੋਂ ਪ੍ਰਸਿੱਧ ਪੱਤਰਕਾਰ ਜਤਿੰਦਰ ਪੰਨੂ ਜੀ ਨੂੰ ਸੋਮਵਾਰ ਤੋਂ ਸ਼ੁੱਕਰਵਾਰ ਰੇਡੀਓ ਸੁਰਸੰਗਮ 94.7 ਐਫਐਮ ਤੇ ਸੁਣੋ ਹਫਤੇ ਦੇ 20 ਘੰਟੇ ਰੇਡੀਓ ਸੁਰਸੰਗਮ radiosursangam.ca ਫੋਨ 403-585-0910 ਰੇਡੀਓ ਸੁਰਸੰਗਮ
3: Whenever you want it wherever you are at the palm of your hands listen to FM 94.7 anywhere with the Fairchild Radio app available now for free on your device's player or app store Connecting you to the community anytime, anywhere.
4: ਕੈਨੇਡਾ ਵਿੱਚ ਅਲਬਰਟਾ ਸਮੇਤ ਖਸਰੇ ਦਾ ਪ੍ਰਕੋਪ ਵੱਧ ਰਿਹਾ ਹੈ ਖਸਰਾ ਛੂਤ ਦੀ ਵੱਡੀ ਬਿਮਾਰੀ ਹੈ ਪਰ ਟੀਕਾਕਰਨ ਨਾਲ ਰੋਕਥਾਮ ਹੋ ਸਕਦੀ ਹੈ ਆਪਣੇ ਪਰਿਵਾਰ ਅਤੇ ਭਾਈਚਾਰੇ ਨੂੰ ਸਮੇਂ ਸਿਰ ਟੀਕਾਕਰਨ ਕਰਵਾ ਕੇ ਸੁਰੱਖਿਅਤ ਬਣਾਓ ਖਸਰਾ ਨਾ ਹੋਣ ਦਿਓ ਟੀਕੇ ਲਗਵਾਓ alberta.ca/measles ਤੇ ਜਾ ਕੇ ਪਤਾ ਕਰੋ ਕਿ ਤੁਸੀਂ ਸੁਰੱਖਿਅਤ ਹੋ ਜਾਂ ਨਹੀਂ ਜੇਕਰ ਨਹੀਂ ਤੇ ਫਿਰ ਕੀ ਕਰਨਾ ਹੈ ਅਲਬਰਟਾ ਸਰਕਾਰ ਵੱਲੋਂ ਇੱਕ ਸੁਨੇਹਾ
5: Calgary's oldest, biggest and only South Asian radio station, Sabarang Radio 94.7 FM.
6: Monday, Tuesday, Thursday, Friday 7 to 8 p.m. Sundays 1 to 5 p.m.
5: Visit sabarang.ca.
2: 94.7 FM Radio Sursangam. Har hafte weekante suno. Monday to Friday, Sham 4 to 5. Kuldeep Singh Vichar Charcha. Sham 8 to 9, Jitinder Pannu. Radio Sursangam.ca. Phone 403-585-0910. Radio Sursangam.
1: The following program speaks to the South Asian community. Uniting the world for your listening pleasure at Fairchild Radio, the multicultural spirit of Calgary, CHKF 94.7 FM.

0: ਹਰ ਸਮੇਂ ਤੁਹਾਡੇ ਸੰਗ ਤੁਹਾਡਾ ਆਪਣਾ ਇਹ ਰੇਡੀਓ ਸੁਰਸੰਗਮ।
1: ਓਹੋ ਅੱਜ ਫੇਰ ਨੀ ਲੋਡ ਮਿਲਿਆ।
2: ਕੀ ਹੋਇਆ?
1: ਬਸ ਪੁੱਛਣਾ, ਇੰਸ਼ੋਰੈਂਸ ਕਨਫਰਮੇਸ਼ਨ ਨਹੀਂ ਆਈ ਟਾਈਮ ਤੇ, ਤੇ ਹੁਣ ਫੇਰ ਇੱਕ ਦਿਨ ਵੇਟ ਕਰਨੀ ਪੈਣੀ ਹੈ, ਤੇ ਬੱਚਿਆਂ ਨੂੰ ਫੇਰ ਨੀ ਮਿਲ ਹੋਣਾ ਦੋ ਦਿਨ।
2: ਓਹੋ ਰਹਿ ਗਏ ਨਾ ਫੇਰ ਪਿੱਛੇ। ਮੈਂ ਸੁਣਿਆ ਹੈ ਸੋਨਿਕ ਇੰਸ਼ੋਰੈਂਸ ਦੇ ਮਾਨਸ ਪਹੁਜਾ ਅਤੇ ਰਮਨ ਵੜੈਚ ਤੇ ਉਹਨਾਂ ਦੀ ਟੀਮ ਇੰਸ਼ੋਰੈਂਸ ਕਨਫਰਮੇਸ਼ਨ ਬਹੁਤ ਜਲਦੀ ਪ੍ਰੋਵਾਈਡ ਕਰਵਾ ਦਿੰਦੀ ਹੈ, ਤੇ ਉਹ ਤਾਂ ਪੋਰਟਲ ਵੀ ਸੈੱਟ ਕਰ ਦਿੰਦੇ ਨੇ ਤਾਂ ਕਿ ਤੁਸੀਂ ਆਪ ਹੀ ਕਨਫਰਮੇਸ਼ਨ ਦੇ ਸਕੋ, ਬਸ਼ਰਤੇ ਤੁਹਾਡੀ ਇੰਸ਼ੋਰੈਂਸ ਐਕਟਿਵ ਹੈ। ਤੁਸੀਂ ਅੱਜ ਹੀ ਉਹਨਾਂ ਨੂੰ ਫੋਨ ਕਰੋ ਤੇ ਜਲਦੀ ਤੋਂ ਜਲਦੀ ਗੱਲ ਕਰਕੇ ਕੋਈ ਹੱਲ ਲੱਭੋ ਤਾਂ ਕਿ ਅਗਲੀ ਵਾਰੀ ਤੁਸੀਂ ਘਰ ਟਾਈਮ ਤੇ ਆ ਸਕੋ ਤੇ ਬੱਚਿਆਂ ਨਾਲ ਟਾਈਮ ਵੀ ਸਪੈਂਡ ਕਰ ਸਕੋ। ਫੋਨ ਨੰਬਰ ਹੈ ਮਾਨਸ ਪਹੁਜਾ 5871208 ਜਾਂ ਰਮਨ ਵੜੈਚ 7807530001। ਸੋਨਿਕ ਇੰਸ਼ੋਰੈਂਸ।
3: ਮਰਸੀਡੀਜ਼ ਕਾਰ ਖਰੀਦਣਾ ਚਾਹੁੰਦੇ ਹੋ? ਹੁਣ ਕੈਨੇਡਾ ਦੇ ਵਿੱਚ ਤੁਹਾਡੇ ਸੁਪਨੇ ਸੱਚ ਹੋਣ ਦਾ ਸਮਾਂ ਆ ਗਿਆ।
4: ਕੈਨੇਡਾ ਦੇ ਵਿੱਚ ਮਰਸੀਡੀਜ਼ ਦੀ ਸਭ ਤੋਂ ਵੱਡੀ ਡੀਲਰਸ਼ਿਪ ਕੈਲਗਰੀ ਏਅਰਪੋਰਟ ਦੇ ਨੇੜੇ। ਮਰਸੀਡੀਜ਼ ਬੈਂਸ ਕੰਟਰੀ ਹਿੱਲ ਪਹੁੰਚੋ ਤੇ ਸਿੱਧੀ ਗੱਲਬਾਤ ਕਰੋ ਗੌਰਵ ਸ਼ਰਮਾ ਦੇ ਨਾਲ। ਪੰਜਾਬੀ, ਹਿੰਦੀ, ਉਰਦੂ ਜਾਂ ਫਿਰ ਅੰਗਰੇਜ਼ੀ ਦੇ ਵਿੱਚ ਗੱਲਬਾਤ ਕਰੋ, ਗੌਰਵ ਸ਼ਰਮਾ ਤੁਹਾਨੂੰ ਦੇਣਗੇ ਵਧੀਆ ਸਲਾਹ ਤੇ ਵਧੀਆ ਡੀਲਸ। ਮਰਸੀਡੀਜ਼ ਬੈਂਸ ਕੰਟਰੀ ਹਿੱਲਸ 70 ਦੇ ਕਰੀਬ ਕਾਰਾਂ ਦੀ ਡਿਸਪਲੇ ਵਾਲਾ ਵੱਡਾ ਸ਼ੋਰੂਮ। ਸਭ ਦਾ ਮਾਣ, ਸਭ ਦੀ ਚਾਹਤ, ਆਪਣੀ ਸੁਪਨਮਈ ਕਾਰ ਖਰੀਦਣ ਲਈ ਗੌਰਵ ਸ਼ਰਮਾ ਨੂੰ ਸ਼ੋਰੂਮ ਚ ਜਾ ਕੇ ਮਿਲੋ ਜਾਂ ਫਿਰ ਫੋਨ ਕਰ ਲਓ 4039036757।
3: ਮਰਸੀਡੀਜ਼ ਬੈਂਸ ਕੰਟਰੀ ਹਿੱਲਸ।
5: ਕੀ ਤੁਹਾਡੇ ਪਰਿਵਾਰ ਵਿੱਚ ਕਿਸੇ ਨੂੰ ਹੋਮ ਕੇਅਰ ਦੀ ਜ਼ਰੂਰਤ ਹੈ? ਆਪਣੇ ਹੀ ਘਰ ਅੰਦਰ ਆਪਣੀ ਬੋਲੀ ਵਿੱਚ ਹੋਮ ਕੇਅਰ ਪ੍ਰਾਪਤ ਕਰਨ ਲਈ YYC ਹੋਮ ਕੇਅਰ ਵਾਲਿਆਂ ਦਾ ਅਗਲਾ ਸੰਦੇਸ਼ ਸੁਣੋ।
6: ਸਤਿ ਸ਼੍ਰੀ ਅਕਾਲ ਜੀ, ਮੇਰਾ ਨਾਮ ਵੀਰਪਾਲ ਕੌਰ ਟਾਟਾ, ਮੈਂ ਫਾਊਂਡਰ ਆ YYC ਹੋਮ ਕੇਅਰ ਸਰਵਿਸਿਜ਼ ਦੀ ਐਂਡ ਮੈਂ ਪੈਰਾਮੈਡੀਕਾ ਬਾਈ ਪ੍ਰੋਫੈਸ਼ਨ। ਐਟ YYC ਹੋਮ ਕੇਅਰ ਸਰਵਿਸਿਜ਼ ਅਸੀਂ ਘਰਾਂ ਦੇ ਵਿੱਚ ਹੋਮ ਕੇਅਰ ਪ੍ਰੋਵਾਈਡ ਕਰਦੇ ਹਾਂ, ਜਿਹਦੇ ਵਿੱਚ ਅਸੀਂ ਸਰਕਾਰ ਨੂੰ ਸਿੱਧਾ ਬਿੱਲ ਕਰਦੇ ਹਾਂ ਅੰਡਰ ਕਲਾਇੰਟ ਡਾਇਰੈਕਟਡ ਹੋਮ ਕੇਅਰ ਇਨਵਾਈਸੀ ਪ੍ਰੋਗਰਾਮ। ਇਹਦੇ ਲਈ ਗੌਰਮੈਂਟ ਫੰਡਿੰਗ ਹੈਗੀ ਆ। ਉਹਦੇ ਲਈ ਤੁਹਾਨੂੰ ਕੋਈ ਵੀ ਕੁਐਸਚਨ ਹੋਣ ਤੁਸੀਂ ਸਾਨੂੰ ਫੋਨ ਕਰ ਸਕਦੇ ਹੋ 8257600983 'ਤੇ। ਥੈਂਕ ਯੂ।
2: ਕੈਨੇਡਾ ਵਿੱਚ ਰਹਿੰਦਿਆਂ ਇੰਸ਼ੋਰੈਂਸ ਦੀ ਬਹੁਤ ਅਹਿਮੀਅਤ ਹੈ। ਕਿਸੇ ਵੀ ਤਰ੍ਹਾਂ ਦੀ ਇੰਸ਼ੋਰੈਂਸ ਲਈ ਪੰਜਾਬ ਇੰਸ਼ੋਰੈਂਸ ਦੇ ਰੀਜਨਲ ਮੈਨੇਜਰ ਹਰਪਿੰਦਰ ਸਿੱਧੂ ਨਾਲ ਅੱਜ ਹੀ ਸੰਪਰਕ ਕਰੋ। ਸੁਪਰ ਵੀਜ਼ਾ, ਲਾਈਫ ਇੰਸ਼ੋਰੈਂਸ, ਮੋਰਗੇਜ ਇੰਸ਼ੋਰੈਂਸ, RESP ਦੀਆਂ ਵਧੀਆ ਸੇਵਾਵਾਂ ਲਈ ਪਿਛਲੇ ਲੰਮੇ ਅਰਸੇ ਤੋਂ ਕੈਲਗਰੀ ਵਿੱਚ ਜਾਣਿਆ ਪਹਿਚਾਣਿਆ ਨਾਮ ਹੈ ਹਰਪਿੰਦਰ ਸਿੱਧੂ। ਇਹ ਇੰਸ਼ੋਰੈਂਸ ਲਈ ਨਾਮਵਰ ਕੰਪਨੀਆਂ ਨਾਲ ਕੰਮ ਕਰਦੇ ਹਨ। ਹੋਰ ਜਾਣਕਾਰੀ ਲਈ ਪੰਜਾਬ ਇੰਸ਼ੋਰੈਂਸ ਦੇ ਹਰਪਿੰਦਰ ਸਿੱਧੂ ਨਾਲ 403-404-3500 ਤੇ ਸੰਪਰਕ ਕਰੋ।
4: ਆਪਣੇ ਘਰ ਦਾ ਦੂਜਾ ਨਾਂ ਆ ਸਕੂਨ ਤੇ ਕੈਨੇਡਾ ਚ ਘਰ ਖਰੀਦਣਾ ਇੱਕ ਵੱਡੀ ਚੁਣੌਤੀ।
5: ਘਰ ਖਰੀਦਣ ਤੋਂ ਪਹਿਲਾਂ ਇਤਮਾਨ ਨਾਲ ਕਿਸੇ ਪ੍ਰੋਫੈਸ਼ਨਲ ਦੀ ਸਲਾਹ ਜ਼ਰੂਰ ਲਓ।
4: ਵਧੀਆ ਘਰ ਖਰੀਦਣਾ, ਪੈਸੇ ਬਚਾਉਣੇ ਨੇ, ਸਿਰਦਰਦੀ ਤੋਂ ਵੀ ਬਚਣਾ, ਤੇ ਯਾਦ ਕਰ ਲਓ ਇੱਕ ਨਾਮ ਮਨਦੀਪ ਸਿੰਘ ਗਿੱਲ।
5: ਸਿਰਫ ਘਰ ਖਰੀਦਣ ਲਈ ਹੀ ਨਹੀਂ ਬਲਕਿ ਵੇਚਣਾ ਵੀ ਹੋਵੇ ਤਾਂ ਬਿਲਕੁਲ ਸਹੀ ਸਲਾਹ ਦੇਣਗੇ ਮਨਦੀਪ ਸਿੰਘ ਗਿੱਲ।
4: ਘਰ ਖਰੀਦਣ ਤੇ ਵੇਚਣ ਲਈ ਮੈਕਸਵੈਲ ਸੈਂਟਰਲ ਦੇ ਨਾਲ ਕੰਮ ਕਰਦੇ ਮਨਦੀਪ ਸਿੰਘ ਗਿੱਲ ਦੇਣਗੇ ਵਧੀਆ ਸਲਾਹ ਤੇ ਪ੍ਰੋਫੈਸ਼ਨਲ ਸਰਵਿਸ।
5: ਭਰੋਸੇਯੋਗ ਰਿਐਲਟਰ ਮਨਦੀਪ ਸਿੰਘ ਗਿੱਲ ਦਾ ਨੰਬਰ ਨੋਟ ਕਰੋ 403-617-1868।
4: ਜੇਕਰ ਕਰ ਰਹੇ ਹੋ ਘਰ ਖਰੀਦਣ ਤੇ ਵੇਚਣ ਦੀ ਪਲੈਨਿੰਗ, ਮਨਦੀਪ ਸਿੰਘ ਗਿੱਲ ਨੂੰ ਕਾਲ ਕਰ ਲਓ ਜਾਂ ਵਿਜ਼ਿਟ ਕਰੋ ਉਹਨਾਂ ਦੀ ਵੈਬਸਾਈਟ mandeep.realtor।
5: ਮੈਕਸਵੈਲ ਸੈਂਟਰਲ ਦੇ ਰਿਐਲਟਰ ਮਨਦੀਪ ਸਿੰਘ ਗਿੱਲ 4036171868।
7: ਫਲਾਈਟ ਬਹੁਤ ਲੇਟ ਹੋ ਗਈ, ਖਾਣ ਲਈ ਬਰਗਰ ਲੈ ਲਈਏ?
8: ਨਾ ਜੀ, ਆਪਾਂ ਤੇ ਗਰਮਾ ਗਰਮ ਰੋਟੀ ਖਾਵਾਂਗੇ।
7: ਮਾੜੇ ਨਖਰੇ ਨਾ ਕਰੋ, ਮੈਥੋਂ ਰਾਤ ਦੇ 3 ਵਜੇ ਰੋਟੀਆਂ ਨਹੀਂ ਪੱਕਦੀਆਂ।
8: ਓਹੋ, ਤੁਹਾਨੂੰ ਨਹੀਂ ਕਸ਼ਟ ਦੇਣਾ, ਆਪਾਂ ਚੱਲਣਾ ਸਮੋਸਾ ਹਾਊਸ ਇੰਡੀਅਨ ਕੁਜ਼ੀਨ ਐਂਡ ਸਵੀਟਸ, ਜੋ 24 ਘੰਟੇ ਖੁੱਲੇ ਹੁੰਦੇ ਨੇ।
7: ਸਮੋਸਾ ਹਾਊਸ ਇੰਡੀਅਨ ਕੁਜ਼ੀਨ, ਬ੍ਰੇਕਫਾਸਟ ਵਿੱਚ ਗਰਮਾ ਗਰਮ ਪਰੌਂਠੇ, ਲੰਚ ਐਂਡ ਡਿਨਰ ਵਿੱਚ ਪੂਰੀਆਂ, ਛੋਲੇ ਭਟੂਰੇ, ਫਿਸ਼ ਟਿੱਕਾ, ਚਾਈਨੀਜ਼ ਇੰਡੀਅਨ ਫੂਡ, ਹਰ ਪ੍ਰਕਾਰ ਦੀਆਂ ਮਿਠਾਈਆਂ ਅਤੇ ਕੇਟਰਿੰਗ ਵੀ ਕਰਦੇ ਨੇ। ਇੰਡੀਅਨ ਕੌਫੀ ਅਤੇ ਕੁੱਲਰ ਸਪੈਸ਼ਲ ਚਾਹ ਵੀ ਇਹਨਾਂ ਕੋਲੋਂ ਮਿਲਦੀ ਹੈ। ਹਰ ਪ੍ਰਕਾਰ ਦੇ ਖਾਣਿਆਂ ਲਈ ਸ਼ਾਨਦਾਰ ਰੈਸਟੋਰੈਂਟ ਸਮੋਸਾ ਹਾਊਸ ਇੰਡੀਅਨ ਕੁਜ਼ੀਨ ਐਂਡ ਸਵੀਟਸ, ਓਪਨ 24 ਆਵਰਸ, ਯੂਨਿਟ 2154-43-10104 ਐਵੇਨਿਊ ਨਾਰਥ ਈਸਟ ਕੈਲਗਰੀ। ਕਾਲ 403-460-6 403-461-6161।
9: ਸੋਹਣੇ ਘਰ ਦੀ ਨਿਸ਼ਾਨੀ ਹੁੰਦੀ ਹੈ ਸ਼ਾਨਦਾਰ ਫਲੋਰਿੰਗ, ਜਿੱਥੇ ਕਦਮ ਰੱਖਦਿਆਂ ਹੀ ਤੁਹਾਡੇ ਮਹਿਮਾਨ ਫਲੋਰਿੰਗ ਕੰਪਨੀ ਦਾ ਪਤਾ ਪੁੱਛਣ ਲੱਗ ਜਾਣ, ਤੇ ਉਹ ਪਤਾ ਹੈ ਕੈਲਗਰੀ ਕਾਰਪੇਟ ਐਂਪਾਇਰ।

0: ਇੱਥੇ ਤੁਸੀਂ ਲੈ ਸਕਦੇ ਹੋ ਆਪਣੀ ਪਸੰਦ ਦੀ ਫਲੋਰਿੰਗ ਦਾ ਸਮਾਨ। ਫਲੋਰਿੰਗ ਘਰ ਦਾ ਹੋਵੇ ਜਾਂ ਹੋਵੇ ਕਮਰਸ਼ੀਅਲ, ਨਵਾਂ ਲਵਾਉਣਾ ਹੋਵੇ ਜਾਂ ਹੋਵੇ ਰੈਨੋਵੇਸ਼ਨ ਦਾ ਪਲਾਨ। ਕਾਰਪੇਟ, ਹਾਰਡਵੁੱਡ, ਲੈਮੀਨੇਟ, ਟਾਇਲ ਤੇ ਹੋਰ ਸ਼ਾਨਦਾਰ ਫਲੋਰਿੰਗ ਦੇ ਡਿਜ਼ਾਈਨਾਂ ਨਾਲ ਭਰਿਆ ਹੈ ਇਹਨਾਂ ਦਾ ਸ਼ੋਰੂਮ। ਅੱਜ ਹੀ ਇਹਨਾਂ ਦੇ ਸ਼ੋਰੂਮ ਤੇ ਪੁੱਜੋ। 2935 19th Street ਨਾਰਥ ਈਸਟ ਕੈਲਗਰੀ, ਕੈਲਗਰੀ, ਕਾਰਪੇਟ ਐਮਪਾਇਰ। ਫੋਨ ਨੰਬਰ 403-510-1515। 2935 19th Street ਨਾਰਥ ਈਸਟ ਕੈਲਗਰੀ।
1: ਗਰੋਸਰੀ ਖਰੀਦਣ ਲਈ ਹਮੇਸ਼ਾ ਯਾਦ ਰੱਖੋ ਕੈਲਗਰੀ ਦਾ ਮਸ਼ਹੂਰ ਸਾਂਝਾ ਪੰਜਾਬ ਗਰੋਸਰੀ ਸਟੋਰ।
2: ਤਾਜ਼ੀਆਂ ਸਬਜ਼ੀਆਂ, ਫਲ ਫਰੂਟ, ਦਾਲਾਂ, ਮਸਾਲੇ ਤੇ ਬਰਤਨਾਂ ਤੋਂ ਇਲਾਵਾ ਘਰਾਂ ਦੀ ਵਰਤੋਂ ਦਾ ਹਰ ਸਮਾਨ ਮਿਲੇਗਾ। ਕੀਮਤਾਂ ਘੱਟ ਤੇ ਕੁਆਲਿਟੀ A1।
1: ਜਾਣਿਆ ਪਛਾਣਿਆ ਨਾਮ ਹੈ ਸਾਂਝਾ ਪੰਜਾਬ ਗਰੋਸਰੀ ਸਟੋਰ।
2: ਤੁਹਾਡੀ ਗਰੋਸਰੀ ਦੀਆਂ ਲੋੜਾਂ ਪੂਰੀਆਂ ਕਰਨ ਲਈ ਸਾਂਝਾ ਪੰਜਾਬ ਦੀਆਂ ਕੈਲਗਰੀ ਦੇ ਵਿੱਚ ਹਨ 6 ਲੋਕੇਸ਼ਨਾਂ। ਹਫਤੇ ਦੇ 7 ਦਿਨ ਸਵੇਰੇ 9 ਵਜੇ ਤੋਂ ਲੈ ਕੇ ਸ਼ਾਮ 9 ਵਜੇ ਤੱਕ।
1: ਸਾਂਝਾ ਪੰਜਾਬ ਗਰੋਸਰੀ ਸਟੋਰ, ਪਹਿਲੀ ਲੋਕੇਸ਼ਨ 331-3690 ਵੈਸਟ ਵਿੰਡ ਡਰਾਈਵ,
2: ਦੂਜੀ ਲੋਕੇਸ਼ਨ 117-7771 Avenue,
1: ਤੀਜੀ ਲੋਕੇਸ਼ਨ 570-6520 ਫਾਲਕਨ ਰਿਜ ਬੁਲੇਵਾਰਡ,
2: ਚੌਥੀ ਲੋਕੇਸ਼ਨ 606 ਸਿਟੀ ਸਕੇਪ ਸਕਿਓਰ,
1: ਪੰਜਵੀਂ ਲੋਕੇਸ਼ਨ 3150-235 ਰੈਡ ਐਮਬਰਸ ਵੇ,
2: ਛੇਵੀਂ ਲੋਕੇਸ਼ਨ 445 ਕੈਰਿੰਗਟਨ ਬੁਲੇਵਾਰਡ ਨਾਰਥ ਵੈਸਟ ਕੈਲਗਰੀ।
1: ਸਾਂਝਾ ਪੰਜਾਬ ਗਰੋਸਰੀ ਸਟੋਰ ਦੀਆਂ 6 ਲੋਕੇਸ਼ਨਾਂ ਦਾ ਸਾਂਝਾ ਫੋਨ ਨੰਬਰ
2: 403-835-2222। ਨਾਰਥ ਈਸਟ ਕੈਲਗਰੀ ਦੇ ਕੈਸਲ ਰਿਜ ਏਰੀਆ ਦੇ ਵਿੱਚ ਹੈ ਲਾਟ ਖਰੀਦਣ ਦਾ ਸ਼ਾਨਦਾਰ ਮੌਕਾ, ਜਿੱਥੇ ਬਣਾਏ ਜਾ ਸਕਦੇ ਨੇ 3 ਟਾਊਨ ਹਾਊਸ। ਇਨ੍ਹਾਂ ਹੀ ਨਹੀਂ, ਇਨ੍ਹਾਂ ਤਿੰਨਾਂ ਦੇ ਨਾਲ ਲੀਗਲ ਬੇਸਮੈਂਟ ਸੂਈਟ ਵੀ ਬਣਾਈਆਂ ਜਾ ਸਕਦੀਆਂ ਨੇ। ਬਿਲਡਰਸ ਤੇ ਇਨਵੈਸਟਰਸ ਲਈ ਹੈ ਸ਼ਾਨਦਾਰ ਮੌਕਾ, ਫਿਊਚਰ ਰੈਂਟਲ ਇਨਕਮ ਲਈ ਹੈ ਇਹ ਇੱਕ ਬਹੁਤ ਵਧੀਆ ਆਪਸ਼ਨ। ਵਧੇਰੇ ਜਾਣਕਾਰੀ ਲਈ ਕਾਲ ਕਰ ਸਕਦੇ ਹੋ ਏਮੀ ਨੂੰ 403-617-2111 ਤੇ ਅਮਨ ਗਿੱਲ ਨੂੰ ਵੀ ਕਾਲ ਕਰ ਸਕਦੇ ਹੋ 403-479-7007 ਤੇ। ਬਿਲਡਿੰਗ ਪਰਮਿਟ ਪਹਿਲਾਂ ਤੋਂ ਹੀ ਅਪਰੂਵਡ ਹੈ।
1: ਰੇਡੀਓ ਸੁਰਸੰਗਮ 94.7 FM ਸੁਣ ਰਹੇ ਸਾਰੇ ਸਰੋਤਿਆਂ ਨੂੰ ਕੁਲਦੀਪ ਸਿੰਘ ਵੱਲੋਂ ਸਤਿ ਸ੍ਰੀ ਅਕਾਲ ਜੀ। ਅੱਜ ਦਿਨ ਸ਼ੁੱਕਰਵਾਰ, ਮਈ ਮਹੀਨੇ ਦੀ 8 ਤਰੀਕ ਸੰਨ 2026, ਹੁਣ ਤੋਂ ਲੈ ਕੇ 5 ਵਜੇ ਤੱਕ ਮੇਰਾ ਤੇ ਆਪ ਜੀ ਦਾ ਸਾਥ ਰਹੇਗਾ। ਅੱਜ ਦੇ ਇਸ ਪ੍ਰੋਗਰਾਮ ਵਿੱਚ ਅਸੀਂ ਬਹੁਤ ਸਾਰੀਆਂ ਖਬਰਾਂ 'ਤੇ ਚਰਚਾ ਕਰਨੀ ਹੈ ਜੀ। ਇਸ ਤੋਂ ਇਲਾਵਾ ਮੌਸਮ ਦੀ ਵੀ ਗੱਲ ਕਰਾਂਗੇ। ਸਾਡੇ ਅੱਜ ਦੇ ਬਾਕੀ ਰਹਿੰਦੇ ਪ੍ਰੋਗਰਾਮਾਂ ਵਿੱਚ 5 ਵਜੇ ਸ਼ਾਨ ਅਲੀ ਜੀ ਪ੍ਰੋਗਰਾਮ ਪੇਸ਼ ਕਰਨਗੇ। ਰਾਤ 8 ਵਜੇ ਇੱਕ ਵਿਸ਼ੇਸ਼ ਗੱਲਬਾਤ ਆਪ ਜੀ ਲਈ ਪੇਸ਼ ਕੀਤੀ ਜਾਵੇਗੀ। ਉਹ ਗੱਲਬਾਤ ਭਾਈ ਬਲਦੇਵ ਸਿੰਘ ਬਟਾਲਾ, ਉਹਨਾਂ ਨਾਲ ਗੱਲਬਾਤ ਕੀਤੀ ਜਾਵੇਗੀ। ਜੋ ਲੇਟੈਸਟ ਸਿੱਖ ਮੁੱਦੇ ਨੇ, ਤਾਜ਼ਾ ਸਿੱਖ ਮੁੱਦਿਆਂ 'ਤੇ, ਬੇਅਦਬੀ ਕਾਨੂੰਨ ਅਤੇ ਹੋਰਨਾਂ ਚੀਜ਼ਾਂ 'ਤੇ ਉਹਨਾਂ ਦੇ ਵਿਚਾਰ ਜਾਣੇ ਜਾਣਗੇ। 9 ਵਜੇ ਪੰਜਾਬ ਤੋਂ ਜਤਿੰਦਰ ਪੰਨੂ ਜੀ ਨਾਲ ਅਸੀਂ ਗੱਲਬਾਤ ਕਰਾਂਗੇ। ਇਹ ਸਾਡੇ ਅੱਜ ਦੇ ਬਾਕੀ ਰਹਿੰਦੇ ਪ੍ਰੋਗਰਾਮ 'ਤੇ ਉਹਨਾਂ ਦਾ ਵੇਰਵਾ। ਥੋੜ੍ਹੀ ਜਿਹੀ ਮੌਸਮ ਦੀ ਗੱਲ ਕਰ ਲਈਏ ਪਹਿਲਾਂ। ਇਸ ਵੇਲੇ ਕੈਲਗਰੀ ਦੇ ਵਿੱਚ 20 ਡਿਗਰੀ ਸੈਲਸੀਅਸ 'ਤੇ ਲਾਗੇ ਛਾਗੇ ਟੈਂਪਰੇਚਰ ਹੈ। ਜੇ ਅਸੀਂ ਗੱਲ ਕਰੀਏ ਕਿ ਆਉਣ ਵਾਲਾ ਦਿਨ ਕਿਹੋ ਜਿਹਾ ਹੋਣਗੇ, ਸਭ ਤੋਂ ਪਹਿਲਾਂ ਤਾਂ ਇਹ ਕਿ ਕੱਲ੍ਹ ਨੂੰ ਕੈਲਗਰੀ ਸ਼ਹਿਰ ਦੇ ਵਿੱਚ ਨਗਰ ਕੀਰਤਨ ਸਜਾਏ ਜਾ ਰਹੇ ਨੇ, ਪਰ ਅੱਜ ਰਾਤ ਨੂੰ ਹਲਕੀ ਫੁਲਕੀ ਬਾਰਿਸ਼ ਦਾ ਇਮਕਾਨ ਹੈ। ਪਰ ਜੋ ਹੁਣ ਤੱਕ ਫੋਰਕਾਸਟ ਹੈ, ਉਹ ਬਾਰਿਸ਼ ਅੱਜ ਰਾਤ ਨੂੰ ਹੀ ਹੋਵੇਗੀ ਅਤੇ ਕੱਲ੍ਹ ਸਵੇਰ ਤੱਕ ਮੌਸਮ ਠੀਕ ਹੋਣ ਦੀ ਸੰਭਾਵਨਾ ਹੈ। ਕੱਲ੍ਹ ਨੂੰ ਬਾਰਿਸ਼ ਨਹੀਂ ਹੋਣ ਦੀ ਸੰਭਾਵਨਾ, ਲੇਕਿਨ ਬੱਦਲਵਾਈ ਅਤੇ ਧੁੱਪ, ਇਸ ਤਰ੍ਹਾਂ ਦਾ ਮਿਕਸ ਜਿਹਾ ਮੌਸਮ ਬਣਿਆ ਰਹੇਗਾ, ਇਹ ਅਨੁਮਾਨ ਹੈ ਜੀ। ਅਤੇ ਅਗਲੇ ਦਿਨਾਂ ਦੇ ਵਿੱਚ 20-22 ਡਿਗਰੀ ਸੈਲਸੀਅਸ ਦਿਨ ਦਾ ਟੈਂਪਰੇਚਰ ਰਹੇਗਾ, ਅਜਿਹਾ ਹੁਣ ਅੰਦਾਜ਼ਾ ਲੱਗ ਰਿਹਾ ਹੈ। ਅੱਜ ਦੇ ਇਸ ਪ੍ਰੋਗਰਾਮ ਵਿੱਚ ਅਸੀਂ ਜਿਹਨਾਂ ਮੁੱਦਿਆਂ 'ਤੇ ਚਰਚਾ ਕਰਨੀ ਹੈ ਉਹਨਾਂ ਦੇ ਬਾਰੇ ਅਸੀਂ ਬੇਸਿਕ ਜੀ ਜਾਣਕਾਰੀ ਪਹਿਲਾਂ ਆਪ ਜੀ ਨਾਲ ਸਾਂਝੀ ਕਰ ਲਈਏ ਕਿ ਕੈਨੇਡਾ ਦੇ ਵਿੱਚ ਜੋ ਅਨਇੰਪਲੋਇਮੈਂਟ ਅਤੇ ਇੰਪਲੋਇਮੈਂਟ ਦੀ ਸਥਿਤੀ ਹੈ, ਉਹਦੇ ਬਾਰੇ ਜੋ ਲੇਟੈਸਟ ਰਿਪੋਰਟ ਆਈ ਹੈ ਉਹ ਬਹੁਤ ਹੀ ਵਧੀਆ ਨਹੀਂ ਹੈ ਜੀ। ਇਸ ਤੋਂ ਇਲਾਵਾ ਹੰਟਾ ਵਾਇਰਸ, ਜੋ ਕਿ ਕਰੂਜ਼

ਚਿਪ ਤੋਂ ਬਾਅਦ ਹੋਰ ਥਾਵਾਂ ਤੇ ਵੀ ਫੈਲਿਆ ਪਰ ਇਸ ਵਿੱਚ ਜਿਹੜੇ ਸਵਾਰ ਕੈਨੇਡੀਅਨ ਸੀ ਉਹਨਾਂ ਦਾ ਕੀ ਬਣਿਆ ਉਹਨਾਂ ਬਾਰੇ ਆਪ ਜੀ ਨੂੰ ਜਾਣਕਾਰੀ ਦੇਵਾਂਗੇ। ਕੈਨੇਡਾ ਦੀਆਂ ਯੂਨੀਵਰਸਿਟੀਆਂ ਤੇ ਸਾਈਬਰ ਹਮਲਾ ਹੋਇਆ ਤੇ ਇਸ ਵਿੱਚ ਕਿਹੜੀ ਕਿਹੜੀ ਯੂਨੀਵਰਸਿਟੀ ਤੇ ਕਿਸ ਤਰ੍ਹਾਂ ਦਾ ਹਮਲਾ ਹੋਇਆ ਇਹਦੇ ਬਾਰੇ ਗੱਲਬਾਤ ਕਰਾਂਗੇ ਤੇ ਹਮਲਾ ਕੀਤਾ ਕਿਸ ਨੇ ਉਹ ਵੀ। ਅਲਬਰਟਾ ਦੀ ਪ੍ਰੈਮੀਅਰ ਡੈਨੀਅਲ ਸਮਿਥ ਨੇ ਇਹ ਕਿਹਾ ਹੈ ਕਿ ਮਾਰਕ ਕਾਰਨੀ ਨੂੰ ਪਾਈਪਲਾਈਨਾਂ ਬਾਰੇ ਜਲਦੀ ਕੋਈ ਨਾ ਕੋਈ ਫੈਸਲਾ ਲੈਣਾ ਚਾਹੀਦਾ ਹੈ। ਅਲਬਰਟਾ ਦੇ ਲੋਕ ਉਡੀਕ ਰਹੇ ਨੇ। ਯੂਨੀਵਰਸਿਟੀ ਦੀ ਖੋਜ ਦੇ ਮਾਮਲੇ ਦੇ ਵਿੱਚ ਗਲੋਬਲ ਰਿਪੋਰਟ ਜਿਹੜੀ ਹੈ ਕੈਨੇਡਾ ਨੂੰ USA ਨਾਲੋਂ ਬਿਹਤਰ ਸਮਝਦੀ ਹੈ ਇਹ ਕੀ ਕਹਾਣੀ ਹੈ। ਬ੍ਰਿਟਿਸ਼ ਕੋਲੰਬੀਆ ਦੇ ਵਿੱਚ ਟ੍ਰੰਬਲਰ ਰਿਜ ਸੈਕੰਡਰੀ ਸਕੂਲ ਜਿੱਥੇ ਕਿ ਮੈਸ ਸ਼ੂਟਿੰਗ ਹੋਈ ਸੀ ਉਸ ਸਕੂਲ ਨੂੰ ਪੂਰੀ ਤਰ੍ਹਾਂ ਢਾ ਕੇ ਨਵਾਂ ਸਕੂਲ ਉਸਾਰਿਆ ਜਾਵੇਗਾ। USA ਦੇ ਕੈਨੇਡਾ ਵਿੱਚ ਅੰਬੈਸਡਰ ਉਹਨਾਂ ਨੇ ਇੱਕ ਕੈਨੇਡੀਅਨ ਈਵੈਂਟ ਵਿੱਚ ਹਿੱਸਾ ਲੈਣ ਦਾ ਜੋ ਪ੍ਰੋਗਰਾਮ ਰੱਖਿਆ ਸੀ ਉਸ ਨੂੰ ਕੈਂਸਲ ਕਰ ਦਿੱਤਾ। ਕੀ ਕਾਰਨ ਦੱਸਿਆ ਗਿਆ ਉਹਦੇ ਬਾਰੇ ਗੱਲ ਕਰਾਂਗੇ। ਫੀਫਾ ਵਰਲਡ ਕੱਪ ਕੈਨੇਡਾ US ਤੇ ਮੈਕਸੀਕੋ ਵਿੱਚ ਜਲਦੀ ਸ਼ੁਰੂ ਹੋ ਰਿਹਾ ਪਰ ਕੈਨੇਡਾ ਦੀ ਟੀਮ ਨੂੰ ਝਟਕਾ ਲੱਗਾ। ਕੈਨੇਡਾ ਦਾ ਕਪਤਾਨ ਜ਼ਖਮੀ ਹੋ ਗਿਆ ਜੀ। ਕੁਝ ਖਬਰਾਂ ਸਾਡੇ ਕੋਲ ਲੋਕਲ ਹੈਗੀਆਂ ਨੇ ਜਿਨ੍ਹਾਂ 'ਤੇ ਅਸੀਂ ਵਿਚਾਰ ਚਰਚਾ ਕਰਾਂਗੇ ਕਿਉਂਕਿ ਸਮਾਂ 5 ਵਜੇ ਤੱਕ ਹੈ। ਸੋ ਜਿੰਨੀਆਂ ਖਬਰਾਂ ਪ੍ਰੋਗਰਾਮ ਦੇ ਵਿੱਚ ਫਿੱਟ ਹੋ ਸਕੀਆਂ ਉਹਨਾਂ ਨੂੰ ਫਿੱਟ ਕਰਨ ਦਾ ਯਤਨ ਕਰਾਂਗੇ ਅਤੇ ਨਾਲ ਜੋ ਮਿਡਲ ਈਸਟ ਦੀ ਸਥਿਤੀ ਹੈ ਅਤੇ ਮਾਰਕੀਟ ਦੀ ਸਥਿਤੀ ਹੈ ਉਹਦੇ ਬਾਰੇ ਵੀ ਚਰਚਾ ਕਰਾਂਗੇ ਕਿ ਕੀ ਇਸ ਵੇਲੇ ਚੱਲ ਰਿਹਾ। ਜੋ ਅਪ ਡਾਊਨ ਪਿਛਲੇ ਦਿਨਾਂ ਵਿੱਚ ਚੱਲਿਆ ਕੀ ਉਸ ਦੇ ਵਿੱਚ ਕੋਈ ਫਰਕ ਪਿਆ, ਕੀ ਕੁਛ ਨਵੇਂ ਹਾਲਾਤ ਪੈਦਾ ਹੋਏ ਨੇ, ਇਹਨਾਂ ਸਾਰੇ ਮੁੱਦਿਆਂ 'ਤੇ ਚਰਚਾ ਕਰਾਂਗੇ ਜੀ ਪ੍ਰੋਗਰਾਮ ਵਿੱਚ ਅੱਗੇ ਚੱਲ ਕੇ। ਇਸ ਪ੍ਰੋਗਰਾਮ ਦੇ ਸਪੋਂਸਰ ਹਨ ਜੀ ਸੋਨਿਕ ਇੰਸ਼ੋਰੈਂਸ ਅਤੇ ਮਾਨਸ ਪਹੁਜਾ। ਮਾਨਸ ਹੋਰੀ ਦਾਅਵਾ ਕਰਦੇ ਨੇ ਕਿ ਅਲਬਰਟਾ ਵਿੱਚ ਟਰੱਕਾਂ ਦੀ ਇੰਸ਼ੋਰੈਂਸ ਦੇ ਅਗਰ ਤੁਸੀਂ ਵਧੀਆ ਰੇਟ ਲੈਣੇ ਨੇ ਤਾਂ ਸੰਪਰਕ ਕਰ ਲਓ ਸੋਨਿਕ ਇੰਸ਼ੋਰੈਂਸ ਨਾਲ, ਬਲਕਿ ਬੈਸਟ ਰੇਟ ਦੇਣਗੇ ਅਲਬਰਟਾ ਦੇ ਵਿੱਚ 587-832-1208। ਤੁਹਾਡੇ ਕੋਲ ਟਰੱਕ ਹੈ, ਓਨਰ ਓਪਰੇਟਰ ਉਹ ਟਰੱਕਾਂ ਦੀ ਕੰਪਨੀ ਹੈ ਅਤੇ ਬਹੁਤ ਵਧੀਆ ਇੰਸ਼ੋਰੈਂਸ ਦੇ ਰੇਟ ਤੁਹਾਨੂੰ ਮਾਨਸ ਦੇ ਸਕਦੇ ਨੇ 587-832-1208। ਮਰਸੀਡੀਜ਼ ਬੈਂਜ਼ ਕੰਟਰੀ ਹਿਲਸ ਕੈਨੇਡਾ ਵਿੱਚ ਮਰਸੀਡੀਜ਼ ਦੀ ਸਭ ਤੋਂ ਵੱਡੀ ਡੀਲਰਸ਼ਿਪ ਹੈ ਅਤੇ ਗੌਰਵ ਸ਼ਰਮਾ ਅਤੇ ਸੀਨੀਅਰ ਸੇਲਸ ਪਰਸਨ ਨੇ ਜੀ, ਤੁਸੀਂ ਉਹਨਾਂ ਨਾਲ ਸੰਪਰਕ ਕਰ ਸਕਦੇ ਹੋ 403-903-6757 403-903-6757 ਮਰਸੀਡੀਜ਼ ਬੈਂਜ਼ ਕੰਟਰੀ ਹਿਲਸ। ਪੰਜਾਬ ਇੰਸ਼ੋਰੈਂਸ ਦੇ ਲਾਇਸੈਂਸਡ ਇੰਸ਼ੋਰੈਂਸ ਐਡਵਾਈਜ਼ਰ ਬ੍ਰੋਕਰ ਹਰਪਿੰਦਰ ਸਿੱਧੂ ਅਤੇ ਲਵਪ੍ਰੀਤ ਸਿੱਧੂ ਜੋ ਲਾਈਫ ਇੰਸ਼ੋਰੈਂਸ ਅਤੇ ਸੁਪਰਵੀਜ਼ਰ ਇੰਸ਼ੋਰੈਂਸ ਦੀਆਂ ਸੇਵਾਵਾਂ ਦਿੰਦੇ ਨੇ। ਫੋਨ ਨੰਬਰ ਹੈ 403-404-3500 403-404-3500 ਪੰਜਾਬ ਇੰਸ਼ੋਰੈਂਸ। YYC ਹੋਮ ਕੇਅਰ ਤੋਂ ਵੀਰਪਾਲ ਕੌਰ ਹੋਰਾਂ ਦੀ ਜਿਹੜੀ ਕੰਪਨੀ ਜੀ ਘਰ ਵਿੱਚ ਬਜ਼ੁਰਗਾਂ ਦੀ ਸਾਂਭ ਸੰਭਾਲ ਲਈ ਸੇਵਾਵਾਂ ਦਿੰਦੀ ਹੈ। ਅਗਰ ਤੁਸੀਂ ਘਰ ਵਿੱਚ ਬਜ਼ੁਰਗਾਂ ਦੀ ਸਾਂਭ ਸੰਭਾਲ ਚਾਹੁੰਦੇ ਹੋ ਉਹ ਵੀ ਸਰਕਾਰੀ ਖਰਚੇ 'ਤੇ ਤਾਂ ਸੰਪਰਕ ਕਰ ਲਓ ਵੀਰਪਾਲ ਕੌਰ ਹੋਰਾਂ ਨਾਲ। ਫੋਨ ਨੰਬਰ 825-760-0983 82576-0983 YYC ਹੋਮ ਕੇਅਰ। ਸਮੋਸਾ ਹਾਊਸ ਇੰਡੀਅਨ ਰੈਸਟੋਰੈਂਟ ਜਿਨ੍ਹਾਂ ਵੱਲੋਂ ਮਦਰ ਇੰਡੀਆ ਰੈਸਟੋਰੈਂਟ ਵੀ ਖੋਲ੍ਹਿਆ ਜਾ ਰਿਹਾ ਜੀ। ਸਮੋਸਾ ਹਾਊਸ ਇੰਡੀਅਨ ਰੈਸਟੋਰੈਂਟ ਜੋ ਕਿ 24 ਘੰਟੇ 7 ਦਿਨ ਖੁੱਲ੍ਹਦਾ, ਦੇਸੀ ਘਿਓ ਵਿੱਚ ਦਾਲਾਂ ਸਬਜ਼ੀਆਂ ਬਣਾਉਂਦੇ ਨੇ ਅਤੇ ਫੋਨ ਨੰਬਰ ਹੈ 403-400-6661 403-461-6161। ਪਿਕਸਲ ਫੋਟੋ ਸਟੂਡੀਓ ਨਾਰਥ ਈਸਟ ਕੈਲਗਰੀ ਦੇ ਸਵਾਨਾ ਬਾਜ਼ਾਰ ਵਿੱਚ ਪਿਕਸਲ ਫੋਟੋ ਸਟੂਡੀਓ ਜਿੱਥੋਂ ਤੁਸੀਂ ਸਿਰਫ $7 ਦੇ ਵਿੱਚ ਪਾਸਪੋਰਟ ਸਾਈਜ਼ ਫੋਟੋ ਬਣਵਾ ਸਕਦੇ ਹੋ, ਚਾਹੇ ਕੈਨੇਡੀਅਨ ਪਾਸਪੋਰਟ ਹੋਵੇ, ਇੰਡੀਅਨ, US ਵੀਜ਼ਾ, PR, OCI, ਕਿਸੇ ਕੰਮ ਲਈ ਵੀ ਤੁਹਾਨੂੰ ਫੋਟੋ ਚਾਹੀਦੀ ਹੋਵੇ ਅਤੇ ਤੁਸੀਂ ਪਿਕਸਲ ਫੋਟੋ ਸਟੂਡੀਓ 'ਤੇ ਸਿਰਫ $7 ਦੇ ਵਿੱਚ ਫੋਟੋਆਂ ਬਣਾ ਸਕਦੇ ਹੋ ਸਵਾਨਾ ਬਾਜ਼ਾਰ ਦੇ ਵਿੱਚ। ਤੁਸੀਂ ਸੰਪਰਕ ਕਰ ਲਓ 403-947-0060 ਪਿਕਸਲ ਫੋਟੋ ਸਟੂਡੀਓ। ਅਤੇ ਉਹ ਹੁਣ ਚਰਚਾ ਸ਼ੁਰੂ ਕਰਦੇ ਹਾਂ ਜੀ। ਸਭ ਤੋਂ ਪਹਿਲਾਂ ਮਾਰਕੀਟ ਦੀ ਥੋੜ੍ਹੀ ਜਿਹੀ ਗੱਲ ਕਰ ਲਈਏ। ਜਿਵੇਂ ਮੈਂ ਕੱਲ੍ਹ ਵੀ ਦੱਸਿਆ ਸੀ, ਬਲਕਿ ਕਈ ਦਿਨਾਂ ਤੋਂ ਦਾ ਅਸੀਂ ਆਪ ਜੀ ਨਾਲ ਗੱਲਬਾਤ ਜਿਹੜੀ ਹੈ ਸਾਂਝੀ ਕਰਦੇ ਆ ਰਹੇ ਹਾਂ ਕਿ ਜਦੋਂ ਕੋਈ ਜੰਗ ਰੋਕਣ ਦੀ ਜਾਂ ਜੰਗ ਦੇ ਵਿੱਚ ਕੋਈ ਸ਼ਾਂਤੀ ਦੀ ਖਬਰ ਆਉਂਦੀ ਹੈ ਤਾਂ ਕੱਚੇ ਤੇਲ ਦੀਆਂ ਕੀਮਤਾਂ ਜਿਹੜੀਆਂ ਨੇ ਘਟਣ ਲੱਗ ਪੈਂਦੀਆਂ ਨੇ। ਜਦੋਂ ਮਾੜੀ ਜਿਹੀ ਕੋਈ ਹਲਚਲ ਫੇਰ ਹੁੰਦੀ ਹੈ ਫੇਰ ਉੱਪਰ ਨੂੰ ਗ੍ਰਾਫ ਜਾਣ ਲੱਗਦਾ। ਕੱਲ੍ਹ ਜਿਹੜਾ ਅਸੀਂ ਪ੍ਰੋਗਰਾਮ ਕੀਤਾ ਸੀ ਉਸ ਵਿੱਚ ਇਹੀ ਸੀ ਇਨਫੋਰਮੇਸ਼ਨ ਸਾਡੇ ਕੋਲ ਕਿ ਥੋੜ੍ਹਾ ਜਿਹਾ ਜੋ ਉੱਥੇ ਹਾਲਾਤ ਵਿਗੜੇ ਸੀ ਪਹਿਲਾਂ, ਫਿਰ ਥੋੜ੍ਹਾ ਜਿਹਾ ਠੀਕ ਹੋਏ, ਕੰਟਰੋਲ ਹੇਠ ਹੋਏ ਅਤੇ ਉਸ ਤੋਂ ਬਾਅਦ ਫਿਰ ਕੀਮਤਾਂ ਡਿੱਗੀਆਂ।

ਲੇਕਿਨ ਤਾਜ਼ਾ ਜਿਹੜੀ ਰਿਪੋਰਟ ਹੈ ਉਸ ਵਿੱਚ ਇੰਨਾ ਕੁ ਜ਼ਰੂਰ ਹੈ ਕਿ ਗੋਲੀਬਾਰੀ ਜਿਹੜੀ ਹੈ ਇੱਕ ਦੂਸਰੇ ਦੇ ਸ਼ਿਪਸ ਤੇ ਵੈਸਲਸ ਤੇ ਬੋਟਸ ਤੇ ਉਹ ਜਾਰੀ ਹੈ ਤੇ ਰੌਲਾ ਰੱਪਾ ਵੀ ਜਾਰੀ ਹੈ। ਅਜੇ ਤੱਕ ਕੁਛ ਪੱਕੀ ਜੰਗਬੰਦੀ ਦੀ ਖ਼ਬਰ ਨਹੀਂ ਹੈ। ਜੇ ਕੱਚੇ ਤੇਲ ਦੀਆਂ ਕੀਮਤਾਂ ਦੀ ਗੱਲ ਕਰੀਏ ਤਾਂ ਵੈਸਟ ਟੈਕਸਸ ਇੰਟਰਮੀਡੀਏਟ ਜਿਹੜਾ ਕੱਚਾ ਤੇਲ ਹੈ ਕਰੂਡ ਆਇਲ ਉਹ ਇਸ ਵੇਲੇ 95-96 ਦੇ ਆਸ ਪਾਸ ਟ੍ਰੇਡ ਹੋ ਰਿਹਾ ਇੱਕ ਬੈਰਲ ਦਾ ਰੇਟ। ਬ੍ਰੈਂਟ ਕਰੂਡ ਜੋ ਕਿ ਬੈਸਟ ਫੋਰਮ ਮੰਨੀ ਜਾਂਦੀ ਹੈ ਕਰੂਡ ਆਇਲ ਦੀ ਉਹ 100 ਦੇ ਲਗਭਗ ਮਾੜਾ ਮੋਟਾ ਉੱਪਰ ਇਸ ਤੋਂ ਟ੍ਰੇਡ ਹੋ ਰਿਹਾ। ਸੋ 100 ਦੇ ਆਸ ਪਾਸ ਕੀਮਤ ਘੁੰਮਦੀ ਹੋਈ ਅਜੇ ਵੀ ਬਹੁਤ ਕੀਮਤ ਉੱਚੀ ਹੈ ਅਤੇ ਦੁਨੀਆ ਭਰ ਦੇ ਵਿੱਚ ਇਹਨਾਂ ਤੇਲ ਦੀਆਂ ਕੀਮਤਾਂ ਨੇ ਖਾਸ ਤੌਰ 'ਤੇ ਡੀਜ਼ਲ ਅਤੇ ਜੈੱਟ ਫਿਊਲ ਦੀਆਂ ਕੀਮਤਾਂ ਨੇ ਬਹੁਤ ਜੋ ਇਕੋਨਮੀ ਨੂੰ ਉਥਲ ਪੁਥਲ ਕੀਤਾ। ਯੂਰਪ ਦੇ ਵਿੱਚ ਜੈੱਟ ਫਿਊਲ ਦੀ ਵੱਡੇ ਪੱਧਰ 'ਤੇ ਕਮੀ ਪਾਈ ਜਾ ਰਹੀ ਹੈ। ਕੈਨੇਡੀਅਨ ਅਮੈਰੀਕਨ ਏਅਰਲਾਈਨਾਂ ਨੇ ਵੀ ਉਡਾਨਾਂ ਘਟਾਈਆਂ ਨੇ ਅਤੇ ਯੂਰਪੀਅਨ ਯੂਨੀਅਨ ਨੇ ਇਹ ਕਿਹਾ ਏਅਰਲਾਈਨਾਂ ਨੂੰ ਕਿ ਜਿਹੜੇ ਰੇਟ 'ਤੇ ਤੁਸੀਂ ਪੈਸੇਂਜਰ ਬੁੱਕ ਕੀਤੇ ਨੇ ਪਹਿਲਾਂ ਟਿਕਟ ਦੀ ਜੋ ਪ੍ਰਾਈਸ ਰੱਖੀ ਸੀ ਉਸ ਤੋਂ ਜਦੋਂ ਉਹਨਾਂ ਦੇ ਸਫ਼ਰ ਕਰਨ ਦਾ ਸਮਾਂ ਆਉਂਦਾ ਤਾਂ ਫਿਰ ਤੁਸੀਂ ਹੋਰ ਫਿਊਲ ਸਰਚਾਰਜ ਨਹੀਂ ਲਾ ਸਕਦੇ ਕਿਉਂਕਿ ਏਅਰਲਾਈਨਾਂ ਨੇ ਉਹ ਵੀ ਸ਼ੁਰੂ ਕਰ ਦਿੱਤਾ ਸੀ। ਕੋਈ ਸਸਤੇ ਰੇਟ ਦੇ ਵਿੱਚ ਬੁੱਕ ਹੋਈਆਂ ਸੀ, ਚਲੋ ਜਿਹੜੀ ਨਵੀਂ ਬੁਕਿੰਗ ਹੋਣੀ ਹੈ ਉਸ 'ਤੇ ਫਿਊਲ ਸਰਚਾਰਜ ਤਾਂ ਲਾ ਲੈਣ, ਪਰ ਨਵੀਆਂ 'ਤੇ ਫਿਊਲ ਸਰਚਾਰਜ ਲਾਉਣ ਤੋਂ ਨਾ ਕਰ ਦਿੱਤੀ ਹੈ ਯੂਰਪੀਅਨ ਯੂਨੀਅਨ ਨੇ ਕਿ ਇਹ ਕੰਮ ਤੁਸੀਂ ਨਹੀਂ ਕਰ ਸਕਦੇ। ਤੁਸੀਂ ਅੰਦਾਜ਼ਾ ਲਾ ਸਕਦੇ ਹੋ ਕਿ ਕਿੰਨਾ ਪ੍ਰੈਸ਼ਰ ਏਅਰਲਾਈਨਾਂ ਵੀ ਚੱਲ ਰਹੀਆਂ ਨੇ ਅਤੇ ਅਲਟੀਮੇਟਲੀ ਇਹ ਕੰਜ਼ਿਊਮਰ 'ਤੇ ਪੈਸੇਂਜਰ 'ਤੇ ਅਤੇ ਜਿਹਨੇ ਚੀਜ਼ ਨੂੰ ਵਰਤਣਾ ਜਿਸਨੇ ਚੀਜ਼ ਜਿਹਨੇ ਅਲਟੀਮੇਟਲੀ ਪੇ ਕਰਨੇ ਨੇ ਪੈਸੇ ਉਸ 'ਤੇ ਕਿੰਨਾ ਬੋਝ ਪੈ ਰਿਹਾ। ਇਸ ਲੜਾਈ ਦੇ ਵਿੱਚੋਂ ਜੇ ਸਭ ਤੋਂ ਵੱਧ ਲਾਹਾ ਖੱਟਿਆ ਕਿਸੇ ਨੇ ਅਤੇ ਉਹ ਤੇਲ ਕੰਪਨੀਆਂ ਨੇ। ਅਸੀਂ ਕੱਲ੍ਹ 2-3 ਵੱਡੀਆਂ ਕੰਪਨੀਆਂ ਦੇ ਦੱਸੇ ਸੀ ਕਿ ਉਹਨਾਂ ਦੇ ਪ੍ਰੋਫਿਟਸ ਜਿਹੜੇ ਨੇ ਬਿਲੀਅਨਸ ਦੇ ਵਿੱਚ ਵਧੇ ਨੇ, ਜਿੰਨੇ ਹੈਗੇ ਨੇ ਉਸ ਤੋਂ ਕਈ ਕਈ ਬਿਲੀਅਨ ਹੋਰ ਵੱਧ ਗਏ ਨੇ। ਅੰਦਾਜ਼ਾ ਲਾ ਸਕਦੇ ਹੋ ਤੁਸੀਂ ਕਿ ਕਿਸ ਤਰ੍ਹਾਂ ਦਾ ਇਹ ਸਿਸਟਮ ਬਣਿਆ ਹੋਵੇਗਾ ਵਿਸ਼ਵ ਮਾਰਕੀਟ ਦੇ ਵਿੱਚ। ਸੋ ਕੱਚੇ ਤੇਲ ਦੀਆਂ ਕੀਮਤਾਂ ਬਾਰੇ ਦੱਸ ਚੁੱਕੇ ਹਾਂ, ਥੋੜ੍ਹੀ ਜਿਹੀ ਕਰੰਸੀ ਦੀ ਗੱਲ ਕਰ ਲਈਏ। ਕੈਨੇਡੀਅਨ ਜੋ ਹੈ ਜੀ, ਅਸੀਂ ਰਿਪੋਰਟ ਕੀਤਾ ਸੀ ਪਰਸੋਂ ਕਿ 70 ਰੁਪਏ ਇੱਕ ਜਿਹੜੇ ਕੈਨੇਡੀਅਨ ਦੇ ਮਿਲਣ ਲੱਗ ਪਏ ਸੀ, ਲੇਕਿਨ ਦੁਬਾਰਾ ਕੀਮਤ 69 'ਤੇ ਆ ਟਿਕੀ ਹੈ। 1 ਰੁਪਈਆ ਘੱਟ ਮਿਲੇਗਾ ਜੇ ਤੁਸੀਂ ਅੱਜ ਵੇਚਣਾ ਚਾਹੁੰਦੇ ਹੋ, 69 ਰੁਪੀਜ਼ ਪੂਰੇ ਤੁਹਾਨੂੰ ਇਸ ਵੇਲੇ ਮਿਲਣਗੇ। ਜਿੱਥੇ ਤੱਕ ਕੈਨੇਡੀਅਨ ਹੈ ਉਹ ਖੁਦ ਕੈਨੇਡੀਅਨ ਥੋੜ੍ਹਾ ਜਿਹਾ ਹੇਠਾਂ ਨੂੰ ਗਿਆ, ਇਸੇ ਕਰਕੇ ਰੁਪਏ ਦੇ ਮੁਕਾਬਲੇ ਇਹ ਸਥਿਤੀ ਬਣੀ ਹੈ। ਅਤੇ ਜੋ USA ਦੇ ਮੁਕਾਬਲੇ ਆ, ਜੇ ਤੁਸੀਂ ਅੱਜ 1 US ਡਾਲਰ ਦੇ ਕੇ ਅਤੇ ਕੈਨੇਡੀਅਨ ਲੈਣਾ ਚਾਹੋਗੇ ਤਾਂ $1.37 ਤੁਹਾਨੂੰ ਮਿਲਣਗੇ, $1.37। ਸੋ ਇਕੋਨਮੀ ਦੇ ਨਾਲ ਨਾਲ ਅਸੀਂ ਹੁਣ ਜਿਹੜੀ ਚੀਜ਼ 'ਤੇ ਚਰਚਾ ਕਰਨੀ ਹੈ ਜੀ ਉਹ ਅੱਗੇ ਚੱਲ ਕੇ ਕਰਾਂਗੇ, ਪਰ ਥੋੜ੍ਹੀ ਜਿਹੀ ਮਿਡਲ ਈਸਟ ਦੀ ਸਥਿਤੀ ਦੀ ਪਹਿਲਾਂ ਕਰ ਲਈਏ ਕਿ ਮਿਡਲ ਈਸਟ ਦੀ ਸਥਿਤੀ ਜਿਹੜੀ ਹੈ ਇਸ ਵੇਲੇ ਕੀ ਕਹਿ ਰਹੀ ਹੈ। USA ਐਂਡ ਇਰਾਨ ਦੇ ਵਿੱਚ ਜੋ ਫਾਇਰ ਐਕਸਚੇਂਜ ਹੋਏ ਨੇ ਕਿ ਇੱਕ ਦੂਸਰੇ 'ਤੇ ਗੋਲੀਬਾਰੀ ਹੋਈ ਇੱਕ ਦੂਸਰੇ ਦੇ ਵੈਸਲ 'ਤੇ, ਉਹਦੇ ਨਾਲ ਤੇਲ ਦੀਆਂ ਕੀਮਤਾਂ ਦੇ ਵਿੱਚ ਉਛਾਲ ਆਇਆ ਥੋੜ੍ਹਾ ਜਿਹਾ, ਜਿਹਦੇ ਬਾਰੇ ਮੈਂ ਪਹਿਲਾਂ ਬਿਆਨ ਕਰ ਚੁੱਕਾ। ਸੋ ਇਸ ਅਟੈਕਸ ਦੇ ਬਾਵਜੂਦ US ਪ੍ਰੈਜੀਡੈਂਟ ਡੋਨਲਡ ਟਰੰਪ ਇਹ ਕਹਿੰਦੇ ਨੇ ਕਿ ਇਹ ਸੀਜ਼ ਫਾਇਰ ਜਿਹੜੀ ਜੰਗ ਬੰਦੀ ਹੈ ਉਹ ਅਜੇ ਜਾਰੀ ਹੈ, ਉਹ ਜਾਰੀ ਰਹੇਗੀ। ਸੋ ਦੁਨੀਆ ਦਾ 20% ਤੇਲ ਜਿਹੜਾ ਹੈ ਆਇਲ ਅਤੇ ਗੈਸ, ਅਸੀਂ ਪਹਿਲਾਂ ਬਹੁਤ ਵਾਰੀ ਦੱਸਿਆ ਕਿ ਉਹ ਸਟ੍ਰੇਟ ਆਫ ਹੋਰਮੂਜ਼ ਇੱਥੋਂ ਗੁਜ਼ਰਦਾ ਅਤੇ ਕੰਫਲਿਕਟ ਸ਼ੁਰੂ ਹੋਣ ਤੋਂ ਪਹਿਲਾਂ 70 ਕਦੇ ਆਸ ਪਾਸ ਕੀਮਤ ਜਿਹੜੀ ਸੀ ਘੁੰਮਦੀ ਸੀ, $30 ਹੈਗੇ ਨੇ ਅਤੇ ਜੈੱਟ ਫਿਊਲ ਜਿਹੜਾ ਉਹ ਦੁੱਗਣੇ ਦੇ ਲਾਗੇ ਉਸਦੀ ਕੀਮਤ ਵਧੀ ਹੈ। ਸੋ ਟਰੰਪ ਨੇ ਕਿਹਾ ਕਿ ਲੇਟੈਸਟ ਜਿਹੜੀ ਗਨ ਫਾਇਰ ਜਾਂ ਕੁਛ ਵੀ ਐਕਸਚੇਂਜ ਆਫ ਫਾਇਰ ਹੋਈ ਹੈ ਇਸ ਵਿੱਚ US ਡਿਸਟਰੋਇਰ ਬੋਂਬਰ ਜਿਹੜੇ ਸੀ ਉਹਨਾਂ ਨੂੰ ਅਸੀਂ ਇਨਗੇਜ ਕੀਤਾ ਸੀ। ਸੋ ਇੰਨੀ ਸੁੱਖ ਸ਼ਾਂਤੀ ਵੀ ਨਹੀਂ ਹੈ। ਉਧਰੋਂ ਮਾਰਕੋ ਰੂਬੀਓ US ਸਟੇਟ ਜਿਹੜੇ ਨੇ, US ਸੈਕਟਰੀ ਆਫ ਸਟੇਟ ਨੇ ਜਿਹੜੇ, ਉਹ ਕਹਿੰਦੇ ਨੇ ਕਿ ਇਹਦੇ ਵਿੱਚ ਇਰਾਨੀਅਨ ਫੋਰਸਿਸ ਦੇ ਨਾਲ ਸਟੇਟ ਆਫ ਹੋਰਮੂਜ਼ ਦੇ ਵਿੱਚ ਜੋ ਮਿਲਟਰੀ ਐਕਸ਼ਨ ਹੋਇਆ ਉਸ ਦੇ ਵਿੱਚ ਜਿਹੜੀਆਂ ਇਰਾਨ ਦੀਆਂ ਕਿਸ਼ਤੀਆਂ ਕੈਨੇਡਾ ਅਤੇ USA ਦੇ ਜਹਾਜ਼ਾਂ 'ਤੇ ਗੋਲੀਬਾਰੀ ਕਰਨਗੀਆਂ ਜਾਂ ਅਮੈਰੀਕਨਸ 'ਤੇ ਗੋਲੀਬਾਰੀ ਕਰਨਗੀਆਂ ਉਹਨਾਂ ਨੂੰ ਪੂਰਨ ਤੌਰ 'ਤੇ ਤਬਾਹ ਕਰ ਦਿੱਤਾ ਜਾਵੇਗਾ। ਇਹਦਾ ਮਤਲਬ ਅਜੇ ਤੱਕ ਨਹੀਂ ਕੀਤਾ, ਪਰ ਵੱਡੇ ਖਤਰੇ ਦੇ ਆਸਾਰ ਹੈਗੇ ਨੇ ਕਿਸ ਵੇਲੇ ਲੜਾਈ ਦੁਬਾਰਾ ਬੁਰੀ ਤਰ੍ਹਾਂ ਭੜਕ ਪਵੇ, ਇਹਦੇ ਬਾਰੇ ਕੁਛ ਕਿਹਾ ਨਹੀਂ ਜਾ ਸਕਦਾ। ਉੱਧਰ ਦੁਨੀਆ ਭਰ ਦੇ ਵਿੱਚ ਇਸ ਲੜਾਈ ਨੂੰ ਲੈ ਕੇ ਜੋ ਸਥਿਤੀ ਉਤਪੰਨ ਹੋਈ ਹੈ ਉਸ ਨਾਲ ਸਾਰੇ ਹੀ ਕੁਛ ਨਾ ਕੁਛ ਜੂਝਣ ਦੀ ਕੋਸ਼ਿਸ਼ ਕਰ ਰਹੇ ਨੇ। ਭਾਰਤ ਵਿੱਚ ਆਪਣੇ ਕਿਸਮ ਦੀ ਜਿਹੜੀ ਜਿਹੜੀ ਖਿੱਚੋਤਾਣ ਹੈ ਕਿ ਕਿਵੇਂ ਚੀਜ਼ਾਂ ਜਿਹੜੀਆਂ ਨੇ ਤੇਲ ਗੈਸ ਫਰਟੀਲਾਈਜ਼ਰ ਸਾਰੀ ਚੀਜ਼ਾਂ ਨੂੰ ਕਿਵੇਂ ਪੂਰਾ ਕਰਨਾ ਅਤੇ ਆਉਣ ਵਾਲੇ ਸਮੇਂ ਦੇ ਵਿੱਚ ਕੀ ਬਣੇਗਾ। ਸੋ ਇਹ ਜਿਹੜਾ ਮੌਜੂਦਾ ਦੌਰ ਜਿਹੜਾ ਹੈ ਉਹ ਖਤਮ ਤਾਂ ਹੋ ਗਿਆ, ਲੱਗਦਾ ਰੁਕਿਆ ਹੋਇਆ, ਪਰ
ਇਸ ਤੋਂ ਬਾਅਦ

ਹੁਣ ਜਿਹੜੀ ਇੱਕ ਕਲੇਮ ਕੀਤਾ ਜਾ ਰਿਹਾ ਦੋਵਾਂ ਪਾਸਿਆਂ ਵੱਲੋਂ ਕਿ ਜਿੱਤਿਆ ਕੌਣ ਹੈ, ਇਹ ਬੜਾ ਵੱਡਾ ਸਵਾਲ ਹੈ। ਕਲੇਮ ਜਿਵੇਂ ਕਿ ਇੰਡੀਆ ਅਤੇ ਪਾਕਿਸਤਾਨ ਦਾ ਆਪਸ ਵਿੱਚ ਹੋਇਆ ਸੀ, ਉਸ ਵਿੱਚ ਦੋਵੇਂ ਪਾਸਿਆਂ ਵੱਲੋਂ ਕਲੇਮ ਕੀਤਾ ਗਿਆ ਕਿ ਅਸੀਂ ਜਿੱਤੇ ਹਾਂ, ਅਸੀਂ ਜਿੱਤੇ ਹਾਂ। ਹੁਣ ਇਹ ਕੋਈ ਫੁੱਟਬਾਲ ਦਾ ਮੈਚ ਤਾਂ ਨਹੀਂ ਹੈ ਜਿਹਦੇ ਵਿੱਚ ਅਖੀਰਲੀ ਸਕੋਰ ਲਾਈਨ ਜਿਹੜੀ ਆ ਉਹ ਦਿਖਾ ਦੇਵੇ ਕਿ ਕੌਣ ਜਿੱਤਿਆ ਸੀ ਅਤੇ ਕੌਣ ਹਾਰਿਆ ਸੀ। ਪਰ ਹੁਣ ਜਵਾਬ ਜੇ ਸਹੀ ਜਿਹੜਾ ਤੁਸੀਂ ਲੈਣਾ ਅਤੇ ਉਹ ਇਹੋ ਹੀ ਹੈ ਕਿ ਤੁਸੀਂ ਦੋਵਾਂ ਪਾਸਿਆਂ ਨੂੰ ਸੁਣ ਲਓ ਅਤੇ ਉਹਨਾਂ ਦੀ ਕਹਾਣੀ ਜਿਹੜੀ ਤੁਹਾਨੂੰ ਸੱਚੀ ਲੱਗਦੀ ਹੈ ਫਿਰ ਤੁਸੀਂ ਉਸਨੂੰ ਮੰਨ ਲਓ। ਇਰਾਨ ਦੇ ਵਿੱਚ ਆਮ ਤੌਰ 'ਤੇ ਜਿਹੜਾ ਮੀਡੀਆ ਸਰਕਾਰ ਦੁਆਰਾ ਕੰਟਰੋਲਡ ਹੈ, ਉਹਨਾਂ ਵੱਲੋਂ ਇਸ ਤਰ੍ਹਾਂ ਦੇ ਜਿਹੜੇ ਸਬੂਤ ਪੇਸ਼ ਕੀਤੇ ਗਏ ਕਿ ਉਹਨਾਂ ਦਾ ਮੁਲਕ ਇੱਕ ਫੌਜੀ ਤਾਕਤ, ਵੱਡੀ ਫੌਜੀ ਤਾਕਤ ਦੇ ਮੂਹਰੇ ਕਿਵੇਂ ਮਜ਼ਬੂਤ ਬਣ ਕੇ ਡਟ ਕੇ ਖੜਾ ਰਿਹਾ ਅਤੇ ਅਸੀਂ ਹਰਾ ਦਿੱਤਾ। ਉੱਧਰ ਡੋਨਲਡ ਟਰੰਪ ਅਤੇ ਉਹਨਾਂ ਦੀ ਐਡਮਿਨਿਸਟ੍ਰੇਸ਼ਨ ਜਿਹੜੀ ਹੈ ਜੀ, ਉਹ ਵੀ ਜਿੱਤ ਨੂੰ ਕਲੇਮ ਕਰਦੇ ਨੇ ਅਤੇ ਵਾਰ ਵਾਰ ਕਹਿ ਚੁੱਕੇ ਨੇ ਕਿ ਜੋ ਅਸੀਂ ਹਾਸਲ ਕਰਨਾ ਸੀ ਉਹ ਕਰ ਲਿਆ। ਹੁਣ ਇਹਦੇ ਪਿੱਛੇ ਹੋਰ ਬਹੁਤ ਸਾਰੀਆਂ ਏਜੰਸੀਆਂ ਹੈਗੀਆਂ ਨੇ ਅਤੇ ਉਹ ਸਾਰੀਆਂ ਆਪੋ ਆਪਣੇ ਤਰੀਕੇ ਨਾਲ ਜੋ ਬਿਆਨ ਦੇਣ ਦੀ ਕੋਸ਼ਿਸ਼ ਕਰ ਰਹੀਆਂ ਨੇ, ਆਪਣੇ ਤਰੀਕੇ ਨਾਲ ਇਨਫੋਰਮੇਸ਼ਨ ਦੇਣ ਦੀ ਕੋਸ਼ਿਸ਼ ਕਰ ਰਹੀਆਂ, ਲੇਕਿਨ ਸੱਚ ਜਿਹੜਾ ਹੈ ਜੀ ਉਹ ਕਿਧਰੇ ਛੁਪਿਆ ਹੋਇਆ। ਅਸਲ ਵਿੱਚ ਸੱਚ ਕੀ ਹੈ ਨਜ਼ਰ ਨਹੀਂ ਆ ਰਿਹਾ ਅਤੇ ਸ਼ਾਇਦ ਹੀ ਸਾਨੂੰ ਕਦੇ ਇਸ ਦਾ ਪਤਾ ਲੱਗੇ। ਇਰਾਨ ਆਪਣੇ ਤੌਰ 'ਤੇ ਆਪਣੇ ਲੋਕਾਂ ਦੇ ਵਿੱਚ ਆਪਣੀ ਸਾਖ ਬਣਾਈ ਰੱਖਣ ਲਈ ਉਹਨਾਂ ਦੀ ਲੀਡਰਸ਼ਿਪ 'ਤੇ ਉਹ ਚੀਜ਼ਾਂ ਜਿਹੜੀਆਂ ਨੇ ਕਰਦੇ ਨੇ, ਉਹਨਾਂ ਦਾ ਬਹੁਤ ਜ਼ਿਆਦਾ ਵਾਹ ਵਾਸਤਾ ਨਹੀਂ ਵੀ ਹੈ ਬਾਹਰ ਨਾਲ। ਅਮਰੀਕਾ ਥੋੜ੍ਹਾ ਜਿਹਾ ਬੈਟਰ ਸਥਿਤੀ ਦੇ ਵਿੱਚ ਇਸ ਕਰਕੇ ਕਿ ਅਮਰੀਕਾ ਦੀ ਆਪਣੀ ਸਰਜ਼ਮੀਨ 'ਤੇ ਕੋਈ ਇਹੋ ਜਿਹਾ ਹਮਲਾ ਨਹੀਂ ਹੋਇਆ ਜਿਸ ਤਰ੍ਹਾਂ ਦੇ ਇਰਾਨ 'ਤੇ ਕੀਤੇ ਨੇ, ਇਹ ਵੀ ਗੱਲ ਯਾਦ ਰੱਖਣ ਵਾਲੀ ਹੈ। ਇਰਾਨ ਅਮਰੀਕਾ ਨੇ ਜੇ ਨੁਕਸਾਨ ਉਠਾਇਆ ਵੀ, ਇਹਨਾਂ ਦੇ ਫੌਜੀ ਵੀ ਮਾਰੇ ਗਏ ਨੇ ਅਤੇ ਉਹ ਜੋ ਗਲਫ਼ ਦੇ ਵਿੱਚ ਜਿਹੜੇ ਪੋਸਟਡ ਸੀ ਉਹ ਉਹਨਾਂ 'ਤੇ ਹੋਏ ਨੇ, ਅਤੇ ਅਗਰ ਉਹਨਾਂ ਚੀਜ਼ਾਂ ਦਾ ਨੁਕਸਾਨ ਹੋਇਆ ਜਾਂ ਖਰਚਾ ਹੋਇਆ ਤਾਂ ਸਾਰਾ ਆਪਣੀ ਜਿਹੜੀ ਬਾਉਂਡਰੀ ਹੈ ਕੰਟਰੀ ਦੀ ਉਸ ਤੋਂ ਬਾਹਰ ਹੋਇਆ ਸਾਰਾ ਕੁਛ। ਜਦਕਿ ਇਰਾਨ ਦੇ ਵਿੱਚ ਇਰਾਨ ਦੇ ਵੱਡੀ ਲੀਡਰਸ਼ਿਪ ਮਾਰੀ ਗਈ, ਇਸ ਵਿੱਚ ਕੋਈ ਝੂਠ ਨਹੀਂ ਹੈ, ਗੱਲ ਸਮਝਣ ਵਾਲੀ ਹੈ। ਉਹਨਾਂ ਦੇ ਜਿਹੜੇ ਸਭ ਤੋਂ ਵੱਡੇ ਰੂਹਾਨੀ ਆਗੂ ਸੀ ਉਹ ਮਾਰੇ ਗਏ, ਨਵੇਂ ਆਗੂ ਨੇ ਚਿਹਰਾ ਵੀ ਨਹੀਂ ਦਿਖਾਇਆ ਅੱਜ ਤੱਕ ਲੋਕਾਂ ਵਿੱਚ ਬਾਹਰ ਨਿਕਲ ਕੇ। ਹੋਰ ਉਹਨਾਂ ਦੇ ਬਹੁਤ ਵੱਡੇ ਵੱਡੇ ਅਫਸਰ ਮਿਨਿਸਟਰ ਮਾਰੇ ਗਏ ਇਸ ਦੇ ਵਿੱਚ। ਪਰ ਇਹ ਦੂਸਰੇ ਪਾਸੇ ਇਨਫਰਾਸਟ੍ਰਕਚਰ ਵੀ ਉਹਨਾਂ ਦਾ ਜੋ ਹੋਇਆ, ਪਰ ਸਟ੍ਰੇਟ ਆਫ ਹੋਰਮੋਜ਼ ਨੂੰ ਲੈ ਕੇ ਉਹ ਜੋ ਕਲੇਮ ਕਰਦੇ ਨੇ ਉਸ 'ਤੇ ਅਸੀਂ ਕਾਫੀ ਯਕੀਨ ਵੀ ਕਰ ਸਕਦੇ ਹਾਂ, ਬਾਕੀ ਚੀਜ਼ਾਂ 'ਤੇ ਸ਼ਾਇਦ ਨਾ ਕਰ ਸਕੀਏ। ਲੇਕਿਨ ਇੱਕ ਗੱਲ ਉਹ ਵੀ ਕਹਿੰਦੇ ਨੇ ਕਿ ਦੁਨੀਆ ਦੀ ਬਹੁਤ ਵੱਡੀ ਤਾਕਤ ਦੇ ਅੱਗੇ ਅਸੀਂ ਡਟ ਕੇ ਖੜ੍ਹੇ ਰਹੇ ਹਾਂ, ਇਹ ਸਾਡੇ ਲਈ ਛੋਟੀ ਗੱਲ ਨਹੀਂ ਹੈ। ਅਤੇ ਹਾਂ ਕਿ ਇਰਾਨ ਨੇ ਆਪਣੇ ਤੌਰ 'ਤੇ ਜਿਹੜੇ ਹੋਰ ਖਾੜੀ ਦੇ ਮੁਲਕ ਨੇ, ਗਲਫ ਕੰਟਰੀਜ਼ ਹੈਗੇ ਨੇ, ਉਹਨਾਂ ਦਾ ਜੋ ਨੁਕਸਾਨ ਕੀਤਾ ਅਤੇ ਉਹਨਾਂ ਵਿੱਚ ਇੱਕ ਸੈਂਸ ਆਫ ਸਿਕਿਉਰਿਟੀ ਜੋ ਇੰਨੇ ਸਾਲਾਂ ਤੋਂ ਪਾਈ ਜਾ ਰਹੀ ਸੀ ਕਿ ਉਹ ਫੀਲ ਕਰ ਰਹੇ ਸੀ ਕਿ ਸਾਨੂੰ ਤਾਂ ਕੁਛ ਛੇੜ ਨਹੀਂ ਸਕਦਾ ਸੀ ਅਤੇ ਬਹੁਤ ਦੁਨੀਆ ਦੇ ਇਹ ਖਾਸ ਜਗ੍ਹਾ ਜਿਹੜੀ ਹੈ ਕ੍ਰੀਏਟ ਕਰ ਲਈ ਹੈ, ਉਹਨਾਂ ਨੂੰ ਵੀ ਅਹਿਸਾਸ ਕਰਵਾ ਦਿੱਤਾ ਇਰਾਨ ਨੇ ਕਿ ਇੱਥੇ ਸਭ ਕੁਛ ਵਲਨਰੇਬਲ ਹੈ, ਤੁਸੀਂ ਇਸ ਤਰ੍ਹਾਂ ਸੇਫ ਹੋ ਕੇ ਨਹੀਂ ਬੈਠ ਸਕਦੇ, ਤੁਸੀਂ ਅਗਰ ਜਿਹੜੇ ਸਾਥੀ ਮੁਲਕ ਨੇ ਲਾਗੇ ਦੇ ਤੁਸੀਂ ਉਹਦੇ ਖਿਲਾਫ ਦੂਸਰਿਆਂ ਨੂੰ ਆਪਣੀ ਸਰਜ਼ਮੀਨ ਵਰਤਣ ਦਿਓਗੇ ਤਾਂ ਅਸੀਂ ਪਿੱਛੇ ਨਹੀਂ ਹਟਾਂਗੇ। ਹਾਲਾਂਕਿ ਇਹਨਾਂ ਗੱਲਾਂ ਦੀਆਂ ਵੀ ਆਈਆਂ ਸੀ ਕਿ ਘੱਟੋ ਘੱਟ ਇਰਾਨ ਨੂੰ ਇਸ ਚੀਜ਼ ਦਾ ਖਿਆਲ ਰੱਖਣਾ ਚਾਹੀਦਾ ਕਿ ਜਿੱਥੇ ਇਸਲਾਮਿਕ ਭਾਈਚਾਰੇ ਦੀਆਂ ਮੁਕੱਦਸ ਜਗ੍ਹਾ ਨੇ ਜਿਹਨਾਂ ਦੇਸ਼ਾਂ ਦੇ ਵਿੱਚ, ਉਹਨਾਂ ਨੂੰ ਬਖਸ਼ ਦਿੱਤਾ ਜਾਵੇ, ਉਹਨਾਂ ਦੇ ਉੱਤੇ ਕੋਈ ਹਮਲਾ ਨਾ ਕੀਤਾ ਜਾਵੇ। ਪਰ ਇਰਾਨ ਨੇ ਬਾਦਸਤੂਰ ਹਮਲੇ ਜਿਹੜੇ ਸੀ ਉਹ ਜਾਰੀ ਰੱਖੇ। ਖੈਰ ਇਸ ਵੇਲੇ ਅਸੀਂ ਦੁਆ ਕਰ ਸਕਦੇ ਹਾਂ ਕਿ ਇਹ ਕੀ ਚੱਲ ਰਿਹਾ। ਇੱਕ ਅਮਰੀਕਾ ਦੇ ਸਾਬਕਾ ਉਪ ਰਾਸ਼ਟਰਪਤੀ ਕਮਲਾ ਹੈਰਿਸ, ਉਹਨਾਂ ਦਾ ਜਿਹੜਾ ਬਿਆਨ ਹੈ ਜੀ, ਉਹ ਉਹਨਾਂ ਨੇ ਇੱਕ ਲਫ਼ਜ਼ ਵਰਤਿਆ, ਖੈਰ ਉਹ ਵੀਡੀਓ ਹੈ, ਵੀਡੀਓ ਦੇ ਵਿੱਚ ਜਿਸ ਤਰ੍ਹਾਂ ਦਾ ਮੂੰਹ ਬਣਾਉਂਦੇ ਨੇ ਉਸ ਤੋਂ ਦੇਖਿਆ ਪਤਾ ਲੱਗਦਾ। ਪਰ ਆਓ ਜਰਾ ਕੁ ਸੁਣਦੇ ਹਾਂ ਕਿ ਉਹਨਾਂ ਨੇ ਕੀ ਕਿਹਾ ਇਰਾਨ ਵਾਰ ਦੇ ਬਾਰੇ। ਦੋ ਲਫ਼ਜ਼ ਨੇ ਜੀ ਇਰਾਨ ਵਾਰ ਦੇ ਬਾਰੇ, ਸਿਰਫ ਇਰਾਨ ਵਾਰ ਦੇ ਬਾਰੇ ਸੁਣੋ। ਇਹ ਸਨ ਜੀ ਕਮਲਾ ਹੈਰਿਸ, ਸਾਬਕਾ ਵਾਈਸ ਪ੍ਰੈਜੀਡੈਂਟ USA। ਸੋ ਅਸੀਂ ਹੁਣ ਹੋਰ ਖਬਰਾਂ ਵੱਲ ਧਿਆਨ ਕਰਦੇ ਹਾਂ, ਕੈਨੇਡਾ ਦੀ ਇਕੋਨਮੀ ਵੱਲ। ਲੇਕਿਨ ਉਸ ਤੋਂ ਬਾਅਦ ਜੋ ਹੰਟਾ ਵਾਇਰਸ ਜੋ ਹੋਲੈਂਡ ਦੇ ਇੱਕ ਕਰੂਜ਼ ਸ਼ਿਪ ਤੋਂ ਨਿਕਲਿਆ, ਫੈਲਿਆ ਅਤੇ ਹੁਣ ਦੁਨੀਆ ਦੇ ਕਈ ਹਿੱਸਿਆਂ ਵਿੱਚ ਇਸ ਦੇ ਉਹਨਾਂ ਲੋਕਾਂ ਦੇ ਕੰਟੈਕਟ ਵਿੱਚ ਆਏ, ਉਹ ਬਹੁਤ ਸਾਰੇ ਲੋਕ ਜਿਹੜੇ ਨੇ ਉਹਨਾਂ ਨੂੰ ਆਈਸੋਲੇਟ ਕੀਤਾ ਗਿਆ, ਕੈਨੇਡਾ ਵਿੱਚ ਵੀ ਹੈਗੇ ਨੇ। ਪਰ ਚਾਰ ਕੈਨੇਡੀਅਨ ਉਸ ਜਹਾਜ਼ 'ਤੇ ਸਵਾਰ ਜਿਹੜੇ ਨੇ ਦੱਸੇ ਜਾਂਦੇ ਸੀ ਉਹ ਅਜੇ ਵੀ ਉੱਪਰ ਨੇ। ਕੌਂਸਲਰ ਅਫੀਸ਼ਲ ਜਿਹੜੇ ਨੇ ਕੈਨਰੀ ਆਈਲੈਂਡ 'ਤੇ ਜਾ ਰਹੇ ਨੇ, ਚਾਰ ਕੈਨੇਡੀਅਨ ਉੱਥੇ ਫਸੇ ਹੋਏ ਨੇ ਉਸ ਸ਼ਿਪ ਦੇ ਉੱਪਰ। ਅਤੇ ਫੈਡਰਲ ਗੌਰਮੈਂਟ ਕਹਿੰਦੀ ਹੈ ਕਿ ਤਿੰਨ ਲੋਕ ਜਿਹੜੇ ਕਿ ਜਿਨ੍ਹਾਂ ਦੇ ਇਸ ਕਰੂਜ਼ ਸ਼ਿਪ ਦੇ ਨਾਲ ਵੈਸੇ

ਸਬੰਧ ਸੀ, ਸਵਾਰ ਨਹੀਂ ਸੀ। ਓਨਟੇਰੀਓ ਤੇ ਕਿਊਬਿਕ ਦੇ ਵਿੱਚ ਆਈਸੋਲੇਟ ਕਰ ਰਹੇ ਨੇ ਰੂਰਲ ਏਰੀਏ ਦੇ ਵਿੱਚ। ਸੋ ਇਹ ਚਾਰ ਵਿਅਕਤੀ ਵੈਸੇ ਸਿਹਤ ਉਹਨਾਂ ਦੀ ਠੀਕ ਠਾਕ ਹੈ। ਵਰਲਡ ਹੈਲਥ ਆਰਗੇਨਾਈਜੇਸ਼ਨ ਨੇ ਕਿਹਾ ਕਿ 8 ਕੇਸਾਂ ਦੀ ਰਿਪੋਰਟ ਆਈ ਹੈ ਜਿਹਦੇ ਵਿੱਚ 3 ਮੌਤਾਂ ਹੋਈਆਂ ਨੇ ਅਤੇ ਬਾਕੀ ਜਿਹੜੇ ਨੇ ਅਜੇ ਕੰਟਰੋਲ ਹੈ ਅਤੇ ਇਸ ਨੂੰ ਅਸੀਂ ਸਟਾਰਟ ਆਫ ਪੈਂਡੇਮਿਕ ਨਹੀਂ ਕਹਿ ਸਕਦੇ। ਗੱਲ ਕੈਨੇਡਾ ਦੀ ਆਰਥਿਕਤਾ ਦੀ, ਅਨਇੰਪਲੋਇਮੈਂਟ ਦੀ। ਅਪ੍ਰੈਲ ਮਹੀਨੇ ਦੇ ਵਿੱਚ ਕੈਨੇਡਾ ਦੇ ਵਿੱਚ ਅਨਇੰਪਲੋਇਮੈਂਟ ਰੇਟ ਵੱਧ ਕੇ 6.9% ਹੋ ਗਈ ਹੈ। ਪਿਛਲੀ ਜਿਹੜੀ ਰਿਪੋਰਟ ਆਈ ਸੀ ਮਾਰਚ ਦੀ, ਉਸ ਵਿੱਚ ਕੁਛ ਰਾਹਤ ਸੀ, ਪਰ ਤਾਜ਼ਾ ਰਿਪੋਰਟ ਦੇ ਵਿੱਚ ਕਿਹਾ ਗਿਆ ਕਿ 18,000 ਨੌਕਰੀਆਂ ਕੈਨੇਡਾ ਨੇ ਗਵਾਈਆਂ ਨੇ। ਸਟੈਟਿਸਟਿਕਸ ਕੈਨੇਡਾ ਦਾ ਲੇਬਰ ਫੋਰਸ ਸਰਵੇ ਜੋ ਸ਼ੁੱਕਰਵਾਰ ਨੂੰ ਜਾਰੀ ਕੀਤਾ ਗਿਆ, ਇਸ ਵਿੱਚ ਅਪ੍ਰੈਲ ਦੇ ਵਿੱਚ ਅਨਇੰਪਲੋਇਮੈਂਟ ਰੇਟ ਜਿਹੜੀ ਆ ਉੱਚੀ ਵੱਧ ਗਈ ਹੈ ਅਤੇ ਏਜੰਸੀ ਨੇ ਕਿਹਾ ਕਿ ਮਾਰਚ ਦੇ ਵਿੱਚ 14,000 ਦੇ ਵਾਧੇ ਤੋਂ ਬਾਅਦ ਅਪ੍ਰੈਲ ਮਹੀਨੇ ਦੇ ਵਿੱਚ 18,000 ਨੌਕਰੀਆਂ ਖੁੱਸ ਗਈਆਂ ਨੇ। ਇਹ ਲੌਸ ਉਸ ਵੇਲੇ ਆਇਆ ਜਦੋਂ ਅਨਇੰਪਲੋਇਮੈਂਟ ਜਿਹੜੀ ਮਾਰਚ ਵਿੱਚ 6.7 ਸੀ ਉਹ ਵੱਧ ਕੇ 6.9 ਹੋ ਗਈ। ਅਕਤੂਬਰ ਦੇ ਵਿੱਚ ਇੰਨੀ ਜ਼ਿਆਦਾ ਉੱਚੀ ਅਨਇੰਪਲੋਇਮੈਂਟ ਸੀ ਜਿੱਥੇ ਬਹੁਤ ਸਾਰੇ ਲੋਕ ਕੰਮ ਲੱਭ ਰਹੇ ਸੀ। ਇਕੋਨਮਿਸਟ ਅਰਥਸ਼ਾਸਤਰੀ ਸਮਝਦੇ ਸੀ ਕਿ ਅਪ੍ਰੈਲ ਦੇ ਵਿੱਚ ਜੌਬਾਂ ਵਧਣਗੀਆਂ ਅਤੇ ਅਨਇੰਪਲੋਇਮੈਂਟ ਰੇਟ ਉੱਥੇ ਕੀ ਰਹੇਗੀ 6.7 ਦੇ ਲਾਗੇ। ਪਰ ਈਅਰ ਓਵਰ ਈਅਰ ਬੇਸਿਸ 'ਤੇ ਕੈਨੇਡਾ ਨੇ 67,000 ਨੌਕਰੀਆਂ ਪੈਦਾ ਕੀਤੀਆਂ ਅਤੇ ਕੰਟਰੀ ਵੈਸੇ ਜਨਵਰੀ ਤੋਂ ਲੈ ਕੇ ਹੁਣ ਤੱਕ 1,12,000 ਨੌਕਰੀਆਂ ਕੰਟਰੀ ਵਿੱਚ ਜਾ ਚੁੱਕੀਆਂ ਨੇ, ਜਿਨ੍ਹਾਂ ਵਿੱਚੋਂ ਜ਼ਿਆਦਾ ਮੈਨੂਫੈਕਚਰਿੰਗ ਅਤੇ ਹੋਲਸੇਲ ਵਿੱਚ ਹੈਗੀਆਂ ਨੇ। ਆਖਰੀ ਵਾਰੀ ਕੈਨੇਡਾ ਵਿੱਚ ਜਦੋਂ ਇੰਨੀਆਂ 4 ਮਹੀਨਿਆਂ ਵਿੱਚ ਨੌਕਰੀਆਂ ਗਈਆਂ ਸੀ ਉਹ ਸੀ ਅਕਤੂਬਰ 2020 ਤੋਂ ਜਨਵਰੀ 2021 ਤੱਕ, ਜਦੋਂ ਕੋਵਿਡ-19 ਚੱਲ ਰਿਹਾ ਸੀ। ਪਰ ਜਿਹੜੇ ਪੈਂਡੈਮਿਕ ਜਾਂ ਮਹਾਂਮਾਰੀ ਵਾਲੇ ਸਮੇਂ ਤੋਂ ਬਾਹਰ ਤੁਸੀਂ ਦੇਖਿਆ ਜਾਵੇ ਉਹ ਸਾਲ ਵਿੱਚੋਂ ਕੱਢਦੀ ਤਾਂ 2009 ਵਿੱਚ ਅਜਿਹਾ ਆਖਰੀ ਹੋਇਆ ਸੀ ਜਦੋਂ ਕੈਨੇਡਾ ਵਿੱਚ 2,41,000 ਨੌਕਰੀਆਂ ਗੁੱਲ ਹੋਈਆਂ ਸੀ 4 ਮਹੀਨੇ 'ਚ। ਆ ਜਿਹੜੀਆਂ ਅਪ੍ਰੈਲ ਵਿੱਚ ਹੁਣ ਹੋਈਆਂ ਨੇ ਜੀ, ਇਹਨਾਂ ਵਿੱਚੋਂ 4 ਮਹੀਨਿਆਂ ਦੇ ਵਿੱਚ 42,000 ਨੌਕਰੀਆਂ ਅਪ੍ਰੈਲ ਦੇ ਵਿੱਚ ਜੋ ਹੋਈਆਂ ਉਹ ਓਨਟੇਰੀਓ ਵਿੱਚ ਹੀ ਸੀ ਜੋ ਕਿ ਹੈਲਥ ਕੇਅਰ ਸੋਸ਼ਲ ਅਸਿਸਟੈਂਸ ਵਗੈਰਾ ਸੀ। ਪਰ ਇਹਦੇ ਵਿੱਚ ਕੁਛ 43,000 ਜੌਬ ਲੌਸਿਸ ਜਿਹੜੀਆਂ ਕਿਊਬਿਕ ਵਿੱਚ ਹੋਈਆਂ ਹੋਲਸੇਲ ਅਤੇ ਰਿਟੇਲ ਵਿੱਚ। ਸਟੈਟਿਸਟਿਕਸ ਕੈਨੇਡਾ ਨੇ ਕਿਹਾ ਕਿ ਐਵਰੇਜ ਆਵਰਲੀ ਵੇਜ ਰੇਟ ਜਿਹੜਾ ਹੈ ਉਹ 1 ਸਾਲ ਪਹਿਲਾਂ ਨਾਲੋਂ 4.5% ਤਨਖਾਹ ਵਧੀ ਹੈ, ਪਰ ਓਵਰਆਲ ਸਥਿਤੀ ਕੋਈ ਬਹੁਤੀ ਉਤਸ਼ਾਹਜਨਕ ਨਹੀਂ ਹੈ। ਇੰਟਰਨੈਸ਼ਨਲ ਪੱਧਰ 'ਤੇ ਇੱਕ ਸਾਈਬਰ ਹਮਲਾ ਹੋਇਆ ਜਿਸ ਨਾਲ ਯੂਨੀਵਰਸਿਟੀਆਂ ਅਤੇ ਸਕੂਲਾਂ ਦੇ ਵਿੱਚ ਕੇਓਸ ਪੈਦਾ ਹੋਇਆ, ਕਨਫਿਊਜ਼ਨ ਵੀ ਹੋਇਆ ਅਤੇ ਕਈ ਜਗ੍ਹਾ 'ਤੇ ਰੁਕਾਵਟਾਂ ਵੀ ਪੈਦਾ ਹੋਈਆਂ। USA, ਕੈਨੇਡਾ, ਆਸਟ੍ਰੇਲੀਆ ਦੇ ਮੇਜਰ ਜਿਹੜੇ ਯੂਨੀਵਰਸਿਟੀ ਅਤੇ ਸਕੂਲਾਂ ਦੇ ਵਿੱਚ ਸਾਈਬਰ ਹਮਲਾ ਹੋਇਆ। ਇਹ ਜਿਹੜਾ ਹੈਕਿੰਗ ਗਰੁੱਪ ਹੈ ਜੀ, ਇਸ ਨੂੰ ਸ਼ਾਈਨੀ ਹੰਟਰਸ ਕਿਹਾ ਗਿਆ। ਇਹਨਾਂ ਨੇ ਰਿਸਪੋਂਸੀਬਿਲਟੀ ਲਈ ਹੈ, ਜ਼ਿੰਮੇਵਾਰੀ ਲਈ ਹੈ ਅਤੇ ਇਸ ਨਾਲ ਐਕਡੈਮਿਕ ਸੋਫਟਵੇਅਰ ਕੈਨਵਸ ਜਿਹੜਾ ਹੈ ਜੋ ਕਿ ਹਜ਼ਾਰਾਂ ਸਕੂਲਾਂ ਅਤੇ ਯੂਨੀਵਰਸਿਟੀਆਂ ਦੁਆਰਾ ਵਰਤਿਆ ਜਾਂਦਾ ਹੈ ਉਹ ਆਫਲਾਈਨ ਹੋ ਗਿਆ। ਔਰ ਵੀਰਵਾਰ ਦੇਰ ਤੱਕ ਕੰਪਨੀ ਇਨਫਰਾਸਟ੍ਰਕਚਰ ਜੋ ਕਿ ਕੈਨਵਸ ਨੂੰ ਓਨਡ ਕਰਦੀ ਹੈ, ਉਹਨਾਂ ਦੀ ਮਾਲਕ ਕੰਪਨੀ ਕੈਨਵਸ ਦੀ, ਉਹਨਾਂ ਨੇ ਅਪਡੇਟ ਦਿੱਤੀ ਸੀ ਕਿ ਕੈਨਵਸ ਜਿਹੜਾ ਹੈ ਉਹ ਹੁਣ ਦੁਬਾਰਾ ਵਾਪਸ ਆ ਗਿਆ, ਪਰ ਕੁਛ ਯੂਨੀਵਰਸਿਟੀਆਂ ਅਜੇ ਵੀ ਇਸ ਨੂੰ ਚਲਾਉਣ ਵਿੱਚ ਮੁਸ਼ਕਲ ਮਹਿਸੂਸ ਕਰ ਰਹੀਆਂ ਨੇ। ਸਾਈਬਰ ਹਮਲੇ ਨੇ ਯੂਨੀਵਰਸਿਟੀਆਂ ਨੂੰ ਅਤੇ ਸਕੂਲਾਂ ਨੂੰ ਪੂਰੀ ਦੁਨੀਆ ਵਿੱਚ ਟਾਰਗੇਟ ਕੀਤਾ, ਜਿਨ੍ਹਾਂ ਦੀ ਗਿਣਤੀ 9,000 ਦੇ ਕਰੀਬ ਬਣਦੀ ਹੈ।

0: ਗਰੁੱਪ ਜਿਹੜਾ ਹੈ ਇਹਨਾਂ ਦੇ ਵਿੱਚ ਜਦੋਂ ਬਹੁਤ ਸਾਰੇ ਸਟੂਡੈਂਟਸ ਨੇ ਜਦੋਂ ਉਹਨਾਂ ਨੇ ਲੌਗਇਨ ਕਰਨ ਦੀ ਟਰਾਈ ਕੀਤੀ ਤਾਂ ਸ਼ਾਈਨੀ ਹੰਟਰਸ ਰੂਟਿੰਗ ਯੂਰ ਸਿਸਟਮ ਸਿੰਸ 19 ਇਸ ਤਰ੍ਹਾਂ ਦਾ ਵਾਰਨਿੰਗ ਮੈਸੇਜ ਜਿਹੜੇ ਸੀ ਉਹ ਆ ਗਏ। ਜੇ ਅਸੀਂ ਕੈਨੇਡਾ ਦੀ ਗੱਲ ਕਰੀਏ ਤਾਂ ਕੈਨੇਡਾ ਦੇ ਵਿੱਚ ਵੈਨਕੂਵਰ ਦੇ ਵਿੱਚ UBC ਯੂਨੀਵਰਸਿਟੀ ਆਫ ਬ੍ਰਿਟਿਸ਼ ਕੋਲੰਬੀਆ ਅਤੇ ਯੂਨੀਵਰਸਿਟੀ ਆਫ ਟੋਰਾਂਟੋ, ਯੂਨੀਵਰਸਿਟੀ ਆਫ ਅਲਬਰਟਾ, ਯੂਨੀਵਰਸਿਟੀ ਆਫ ਕੈਲਗਰੀ, ਯੂਨੀਵਰਸਿਟੀ ਹੋਰ ਜਿਹੜੀਆਂ ਮੇਜਰ ਸੀਗੀਆਂ ਜੀ ਕੈਨੇਡੀਅਨ ਯੂਨੀਵਰਸਿਟੀਆਂ, ਉਹਨਾਂ ਦੇ ਵਿੱਚ ਇਹ ਦੇਖਿਆ ਗਿਆ ਕਿ ਸਮੱਸਿਆ ਸਾਰਿਆਂ ਦੇ ਵਿੱਚ ਆਈ ਹੈ। ਸੋ ਇਹ ਇਸ ਤਰ੍ਹਾਂ ਦੇ ਜਿਹੜੇ ਹੈਕਰ ਹੂਕਰ ਹੈਗੇ ਨੇ ਜੀ, ਇਹ ਕਾਫੀ ਕਿੰਨੇ ਜ਼ਿਆਦਾ ਸਟਰੋਂਗ ਹੋ ਸਕਦੇ ਨੇ ਅਤੇ ਕਿਵੇਂ ਜੋ ਇੱਕ ਸੋਫਟਵੇਅਰ ਨੂੰ ਉਹਨਾਂ ਨੇ ਟਾਰਗੇਟ ਕੀਤਾ ਅਤੇ ਜਿਸ ਨਾਲ ਕੈਨੇਡੀਅਨ ਯੂਨੀਵਰਸਿਟੀਆਂ, ਆਸਟ੍ਰੇਲੀਆ ਦੀਆਂ, USA ਦੀਆਂ 9000 ਇੰਸਟੀਚਿਊਟ ਜਿਹੜੇ ਸੀ ਉਹ ਇੰਪੈਕਟ ਹੋਏ। ਬਹੁਤ ਵੱਡੀ ਇਹ ਜਿਹੜੀ ਕਹਿ ਸਕਦਾ ਕਿ ਬ੍ਰੀਚ ਹੈ। ਅਲਬਰਟਾ ਦੀ ਪ੍ਰੈਮੀਅਰ ਡੈਨੀਅਲ ਸਮਿਥ ਆਪਣੇ ਆਫਿਸ ਦੇ ਵਿੱਚੋਂ ਉਹਨਾਂ ਨੇ ਮਾਰਕ ਕਾਰਨੀ ਨੂੰ ਸੰਦੇਸ਼ ਦਿੱਤਾ ਕਿ ਕੈਨੇਡੀਅਨਸ ਜਿਹੜੇ ਨੇ ਅਲਬਰਟਾ ਦੇ ਵਿੱਚ ਰਹਿੰਦੇ ਉਹਨਾਂ ਦੀ ਬਰਦਾਸ਼ਤ ਜਿਹੜੀ ਹੈ ਮੁੱਕਦੀ ਜਾ ਰਹੀ ਹੈ ਅਤੇ ਇੰਡਸਟਰੀ ਸਟੇਕ ਹੋਲਡਰਸ ਅਤੇ ਮਾਰਕ ਕਾਰਨੀ ਇਸ ਬਾਰੇ ਕੁਛ ਮੇਜਰ ਪ੍ਰੋਜੈਕਟ ਜਿਹੜੇ ਨੇ ਉਹਨਾਂ ਨੂੰ ਅੱਗੇ ਤੋਰਨ ਲਈ ਕੁਛ ਨਾ ਕੁਛ ਜ਼ਰੂਰ ਕਰਨ। ਇੱਕ MOU ਸਾਈਨ ਕੀਤਾ ਗਿਆ ਸੀ ਐਨਰਜੀ ਕੋਆਪਰੇਸ਼ਨ ਪੈਕਟ, ਜਿਸ ਵਿੱਚ ਨਵੀਂ ਪਾਈਪਲਾਈਨ ਜਿਹੜੀ ਅਲਬਰਟਾ ਤੋਂ ਪੈਸਿਫਿਕ ਕੋਸਟ ਤੱਕ ਜਾਣੀ ਹੈ ਉਸ ਸੰਬੰਧੀ ਗੱਲਬਾਤ ਕੀਤੀ ਗਈ ਸੀ। ਸਮਿਥ ਨੇ ਕਿਹਾ ਕਿ ਦੋਵੇਂ ਪਾਰਟੀਆਂ ਦੇ ਕੋਲ ਕਾਫੀ ਕੰਸਟਰਕਟਿਵ ਕਨਵਰਸੇਸ਼ਨ ਹੋਈ ਹੈ, ਪਰ ਹੁਣ ਉਹਨਾਂ ਨੇ ਕਿਹਾ ਕਿ ਕਾਰਨੀ ਨੂੰ ਮੈਂ ਦੱਸ ਦਿੱਤਾ ਕਿ ਅਸੀਂ MOU ਤੋਂ ਅੱਗੇ ਤੁਰੀਏ ਅਤੇ ਮੈਂ ਉਮੀਦ ਕਰਦੀ ਹਾਂ ਕਿ ਅਗਲੇ ਕੁਛ ਦਿਨਾਂ ਦੇ ਵਿੱਚ ਇਹ ਹੋਣਾ ਚਾਹੀਦਾ ਹੈ। ਇਹ ਮੈਮੋਰੈਂਡਮ ਆਫ ਅੰਡਰਸਟੈਂਡਿੰਗ ਜਿਸ 'ਤੇ ਪ੍ਰੋਵਿੰਸ ਅਤੇ ਫੈਡਰਲ ਸਰਕਾਰ ਦੇ ਪਿਛਲੇ ਸਾਲ ਸਾਈਨ ਹੋਏ ਸੀ ਉਹਦੇ ਬਾਰੇ ਸਮਿਥ ਕਹਿੰਦੇ ਨੇ ਕਿ ਇਹਦੇ 'ਚ ਅਜੇ ਵੀ ਕਈ ਚੀਜ਼ਾਂ 'ਤੇ ਕੰਮ ਹੋਣ ਵਾਲਾ ਹੈ ਤਾਂ ਕਿ ਅਸੀਂ ਇਸਨੂੰ ਕਿਸੇ ਪਾਸੇ ਲਾ ਸਕੀਏ। ਸੋ ਉਹ ਕਹਿੰਦੇ ਨੇ ਕਿ ਆਈ ਨੋ ਇੰਡਸਟਰੀ ਇਜ਼ ਗੈਟਿੰਗ ਏ ਬਿਟ ਇੰਪੇਸ਼ੈਂਟ, ਅਲਬਰਟਨਸ ਆਰ ਗੈਟਿੰਗ ਏ ਲਿਟਲ ਬਿਟ ਇੰਪੇਸ਼ੈਂਟ, ਲੋਕ ਥੋੜ੍ਹੇ ਜਿਹੜੇ ਨੇ ਚਾਹੁੰਦੇ ਨੇ ਕਿ ਇਸ 'ਤੇ ਕੁਛ ਕੀਤਾ ਜਾਵੇ। ਸੋ ਕਲੋਜ਼ਡ ਡੋਰ ਮੀਟਿੰਗ ਜਿਹੜੀ ਆ ਮਾਰਕ ਕਾਰਨੀ ਦੇ ਨਾਲ ਹੋਈ ਸੀ, ਜਿਸ ਵਿੱਚ ਜਿਹੜਾ ਕੈਨੇਡਾ ਸਟਰੋਂਗ ਐਂਡ ਫਰੀ ਨੈਟਵਰਕਿੰਗ ਕਾਨਫਰੰਸ ਹੈ ਉੱਥੇ ਬਾਂਦਰਬਾਜ਼ਿਆਂ ਦੇ ਪਿੱਛੇ ਜਿਹੜੀ ਮੀਟਿੰਗ ਹੋਈ ਉਸ ਦੇ ਬਾਰੇ ਉਹਨਾਂ ਨੇ ਬਰੀਫ ਜਿਹੜਾ ਦਿੱਤਾ। ਸੋ ਕੀ ਮਾਰਕ ਕਾਰਨੀ ਜਿਹੜੇ ਨੇ ਉਹ ਇਸ 'ਤੇ ਜਲਦੀ ਕੋਈ ਕੰਮ ਕਰਨਗੇ, ਪਰ ਹਾਲ ਦੀ ਘੜੀ ਉਹਨਾਂ ਦੀ ਪਲੇਟ ਕਾਫੀ ਫੁੱਲ ਹੈ, ਖਾਸ ਤੌਰ 'ਤੇ ਓਨਟੇਰੀਓ ਨੂੰ ਲੈ ਕੇ ਜੋ ਉਹਨਾਂ ਨੇ ਕੱਲ੍ਹ ਕਬੂਲਿਆ ਕਿ ਆਟੋ ਇੰਡਸਟਰੀ ਨੂੰ ਬਹੁਤ ਸਾਰੀਆਂ ਸਮੱਸਿਆਵਾਂ ਦਾ ਸਾਹਮਣਾ ਹੈ। ਪਰ ਇਹ ਜਿਹੜੀ ਮੀਟਿੰਗ ਹੋਈ ਹੈ ਦੋਵਾਂ ਲੀਡਰਾਂ ਦੇ ਦਰਮਿਆਨ, ਅਲਬਰਟਾ ਦੀ ਅਤੇ ਫੈਡਰਲ ਸਰਕਾਰ ਦੇ ਦਰਮਿਆਨ, ਇਹਨਾਂ ਦੇ ਨਾਲ ਮਾਰਕ ਕਾਰਨੀ ਨੇ ਵੀ ਕਿਹਾ ਕਿ ਅਸੀਂ ਕੁਛ ਨਾ ਕੁਛ ਕਰਾਂਗੇ ਅਤੇ ਪ੍ਰੋਗਰੈਸ ਜਿਹੜੀ ਆ ਉਹ ਚੱਲ ਰਹੀ ਹੈ ਇਸ ਮਾਮਲੇ 'ਤੇ। ਐਗਜੈਕਟਲੀ ਕੀ ਹੈ, ਕਿਵੇਂ ਹੈ, ਇਹਦੇ ਬਾਰੇ ਪਤਾ ਨਹੀਂ ਹੈ, ਪਰ ਇਹ ਗੱਲ ਅੱਗੇ ਵਧੇਗੀ ਅਤੇ ਕਿਸ ਪਾਸੇ ਨੂੰ ਵਧੇਗੀ। ਜੇ ਪੈਸੀਫਿਕ ਕੋਸਟ ਤੱਕ ਕੋਈ ਪਾਈਪਲਾਈਨ ਜਾਣੀ ਹੈ ਅਤੇ ਉਹਦੇ ਰਸਤੇ ਦੀਆਂ ਜਿਹੜੀਆਂ ਰੁਕਾਵਟਾਂ ਨੇ, ਜਿਸ ਵਿੱਚ ਬ੍ਰਿਟਿਸ਼ ਕੋਲੰਬੀਆ ਸਰਕਾਰ ਹੈ, ਇੰਡੀਜੀਨਸ ਭਾਈਚਾਰਿਆਂ ਨੂੰ ਸੈਟਿਸਫਾਈ ਕਰਨਾ ਹੈ, ਉਹ ਸਾਰੀਆਂ ਚੀਜ਼ਾਂ 'ਤੇ ਕਿਸ ਤਰ੍ਹਾਂ ਕਿਵੇਂ ਕੰਮ ਹੋਵੇਗਾ, ਇਹਦੇ ਬਾਰੇ ਮਾਰਕ ਕਾਰਨੀ ਵੈਸੇ ਕਲੀਅਰ ਕਰ ਚੁੱਕੇ ਨੇ ਕਿ ਜਿਹੜੇ ਪਾਈਪਲਾਈਨ ਦੇ ਪ੍ਰੋਜੈਕਟ ਹੋਣਗੇ ਇਹ 100% ਪ੍ਰਾਈਵੇਟ ਹੋਣਗੇ, ਸਰਕਾਰ ਇਸ ਨੂੰ ਫੰਡ ਨਹੀਂ ਦੇਵੇਗੀ, ਜਿਵੇਂ ਕਿ ਟਰਾਂਸਮਾਊਂਟੇਨ ਪਾਈਪਲਾਈਨ ਨੂੰ ਸਰਕਾਰ ਨੇ ਖਰੀਦ ਕੇ ਸਿਰੇ ਚਾੜਿਆ ਸੀ। ਸੋ ਆਪਣੇ ਮੈਮੋਰੈਂਡਮ ਆਫ ਅੰਡਰਸਟੈਂਡਿੰਗ ਦੇ ਬਾਰੇ ਜੋ ਹੁਣ ਬਿਆਨ ਡੈਨੀਅਲ ਸਮਿਥ ਹੋਰਾਂ ਨੇ ਦਿੱਤੇ ਨੇ, ਇਹ ਮੈਮੋਰੈਂਡਮ ਆਫ ਅੰਡਰਸਟੈਂਡਿੰਗ ਅਤੇ ਦੂਸਰੇ ਸਿਗਨੇਟਰੀ ਜਿਹੜੇ ਨੇ ਜੀ ਉਹ ਪ੍ਰਾਈਮ ਮਿਨਿਸਟਰ ਆਫ ਕੈਨੇਡਾ ਨੇ, ਸੋ ਉਹਨਾਂ ਵੱਲੋਂ ਹੀ ਜ਼ਿਆਦਾ ਸਟੈਪ ਲਿਆ ਜਾਵੇਗਾ ਅਤੇ ਫਿਰ ਹੀ ਕੰਮ ਅੱਗੇ ਵਧੇਗਾ। ਸੋ ਉਮੀਦ ਕਰ ਸਕਦੇ ਹਾਂ ਕਿ ਕੁਛ ਨਾ ਕੁਛ ਹੋਵੇਗਾ ਜ਼ਰੂਰ। ਇੱਕ ਬ੍ਰੇਕ ਲੈ ਲੈਂਦੇ ਹਾਂ ਜੀ, ਬ੍ਰੇਕ ਤੋਂ ਬਾਅਦ ਪਰਤ ਕੇ ਬਾਕੀ ਦੀਆਂ ਖਬਰਾਂ ਸਾਂਝੇ ਕਰਾਂਗੇ।
1: ਹਾਈ ਕੁਆਲਿਟੀ ਵਾਲੀਆਂ ਫੋਟੋ ਚਾਹੀਦੀਆਂ ਨੇ ਤਾਂ ਫਿਰ ਪਿਕਸਲ ਫੋਟੋ ਸਟੂਡੀਓ ਤੇ ਭਰੋਸਾ ਕਰ ਲਓ। ਕਿਸੇ ਵੀ ਉਮਰ ਦੀਆਂ 2 ਪਾਸਪੋਰਟ ਫੋਟੋ ਸਿਰਫ $7 ਵਿੱਚ ਤੁਹਾਡੇ ਕਾਰੋਬਾਰ ਜਾਂ ਸੋਸ਼ਲ ਮੀਡੀਆ ਪ੍ਰੋਫਾਈਲ ਲਈ ਪ੍ਰੋਫੈਸ਼ਨਲ ਹੈਡਸ਼ਾਟ, ਸੁੰਦਰ ਫੈਮਿਲੀ ਫੋਟੋ ਜੋ ਸਦਾ ਲਈ ਯਾਦਗਾਰ ਬਣ ਜਾਵੇ। ਸਾਡੇ ਤਜਰਬੇਕਾਰ ਫੋਟੋਗ੍ਰਾਫਰ ਲੇਟੈਸਟ ਇਕਵਿਪਮੈਂਟ ਵਰਤਦੇ ਹਨ ਤਾਂ ਜੋ ਤੁਹਾਡੀਆਂ ਫੋਟੋਆਂ ਬਿਲਕੁਲ ਪਰਫੈਕਟ ਆਉਣ। ਇਹ ਸਭ

0: ਕੁਝ ਬਿਲਕੁਲ ਵਾਜਬ ਪ੍ਰਾਈਸ ਤੇ ਪਾਸਪੋਰਟ ਤੋਂ ਲੈ ਕੇ ਹੈਡਸ਼ਾਟ ਅਤੇ ਪਰਿਵਾਰਕ ਪੋਰਟਰੇਟ ਤੱਕ ਅਸੀਂ ਸਭ ਕੁਝ ਕਰਦੇ ਹਾਂ ਪਿਕਸਲ ਫੋਟੋ ਸਟੂਡੀਓ ਤੇ ਭਰੋਸਾ ਕਰੋ ਤੁਹਾਡੀ ਫੋਟੋਗ੍ਰਾਫੀ ਦੀ ਹਰ ਲੋੜ ਲਈ ਕਾਲ ਕਰੋ 403-940-6060
1: ਟਰੱਕ ਚਾੜਨ ਲਈ ਥੱਬਾ ਨੋਟਾਂ ਦਾ ਲੱਗਦਾ ਹੈ ਹੋਰ ਤਾਂ ਹੋਰ ਟਰੱਕਾਂ ਦੀ ਇੰਸ਼ੋਰੈਂਸ ਬੰਦੇ ਦਾ ਧੂਆਂ ਕੱਢ ਦਿੰਦੀ ਹੈ ਤੇ ਦੁਹਾਈਆਂ ਫਿਰ ਬੰਦਾ ਪਾਉਂਦਾ
0: ਸੁਣੋ ਟਰੱਕਿੰਗ ਕੰਪਨੀਆਂ ਦੇ ਮਾਲਕ ਤੇ ਟਰੱਕ ਓਨਰ ਜਰਾ ਧਿਆਨ ਨਾਲ ਸੁਣੋ ਟਰੱਕਾਂ ਦੀ ਸਸਤੀ ਇੰਸ਼ੋਰੈਂਸ ਦਾ ਹੱਲ ਹੁਣ ਆ ਗਿਆ ਟਰੱਕਾਂ ਵਾਸਤੇ ਇੰਸ਼ੋਰੈਂਸ ਦੇ ਰੇਟ ਲੈਣ ਲਈ ਸੋਨਿਕ ਇੰਸ਼ੋਰੈਂਸ ਦੇ ਮਾਨਸ ਪਹੁਜਾ ਨਾਲ 587-832-1208 ਤੇ ਸੰਪਰਕ ਕਰੋ ਤਜਰਬੇਕਾਰ ਇੰਸ਼ੋਰੈਂਸ ਬ੍ਰੋਕਰ ਮਾਨਸ ਪਹੁਜਾ ਤੇ ਉਹਨਾਂ ਦੀ ਟੀਮ ਪ੍ਰੋਫੈਸ਼ਨਲ ਸੇਵਾਵਾਂ ਦਿੰਦੇ ਹਨ ਬੈਸਟ ਟਰੱਕ ਇੰਸ਼ੋਰੈਂਸ ਰੇਟਸ ਲਈ ਯਾਦ ਰੱਖੋ ਸੋਨਿਕ ਇੰਸ਼ੋਰੈਂਸ 587-832-1208
1: ਤੁਹਾਡੇ ਘਰ ਦੇ ਫਰਨੀਚਰ ਦੀਆਂ ਸਭ ਲੋੜਾਂ ਪੂਰੀਆਂ ਕਰਨ ਦੇ ਸਮਰੱਥ ਬ੍ਰਿਕ ਕਲੀਅਰੈਂਸ ਸੈਂਟਰ ਮੈਟਰਸ ਸੋਫਾ ਸੈੱਟ ਅਪਲਾਈਂਸਿਸ ਇਲੈਕਟ੍ਰੋਨਿਕਸ ਤੇ ਹੋਮ ਡੈਕੋਰ ਦੀਆਂ ਜਾਨਦਾਰ ਵੈਰਾਈਟੀਆਂ ਤੇ ਸ਼ਾਨਦਾਰ ਡੀਲਾਂ ਜੇਕਰ ਤੁਸੀਂ ਵੀ ਆਪਣੇ ਸੋਹਣੇ ਘਰ ਨੂੰ ਚਾਰ ਚੰਨ ਲਗਾਉਣਾ ਚਾਹੁੰਦੇ ਹੋ ਤਾਂ ਅੱਜ ਹੀ ਕੈਲਗਰੀ ਸਨਰਿਜ ਵਿੱਚ ਪੈਂਦੇ ਬ੍ਰਿਕ ਕਲੀਅਰੈਂਸ ਸੈਂਟਰ ਤੇ ਪਹੁੰਚੋ ਇਹਨਾਂ ਦੀਆਂ ਡਿਟੇਲਸ ਹਰ ਹਫਤੇ ਸਾਂਝਾ ਟਾਈਮਸ ਅਖਬਾਰ ਦੇ ਵਿੱਚ ਛਪਦੀਆਂ ਨੇ ਪਤਾ ਹੈ 3451 ਸਨਰਿਜ ਵੇ ਨਾਰਥ ਈਸਟ ਕੈਲਗਰੀ ਫੋਨ ਨੰਬਰ 403-726-6200 403-726-6200 ਬੜੇ ਸੋਚਾਂ ਚ ਪਏ ਹੋ ਵੀਰ ਜੀ ਕੀ ਗੱਲ ਹੋ ਗਈ
0: ਥੱਕ ਗਏ ਆ ਘਰ ਲੱਭ ਲੱਭ ਕੇ ਕੈਲਗਰੀ ਚ ਘਰ ਖਰੀਦਣਾ ਤਾਂ ਹੁਣ ਬੜਾ ਹੀ ਔਖਾ
1: ਤੁਸੀਂ ਘਰ ਚੰਦਰਮਾ ਤੇ ਲੱਭਦੇ ਹੋਣੇ ਕੈਲਗਰੀ ਚ ਨਹੀਂ ਆ ਨੋਟ ਕਰੋ ਨੰਬਰ ਅਰੁਣ ਕੌਸ਼ਲ ਦਾ
0: ਕਰ ਲਿਆ ਜੀ ਨੋਟ ਫੋਨ ਨੰਬਰ 403-618-2112
1: ਰੀਅਲ ਐਸਟੇਟ ਦੇ ਸਭ ਮਸਲਿਆਂ ਦਾ ਹੱਲ ਕਰਨਗੇ ਪ੍ਰੈਪ ਰਿਐਲਿਟੀ ਦੇ ਮਸ਼ਹੂਰ ਰਿਐਲਟਰ ਅਰੁਣ ਕੌਸ਼ਲ
0: ਅੱਛਾ ਜੀ ਅਰੁਣ ਕੌਸ਼ਲ ਲੱਭ ਕੇ ਦੇਣਗੇ ਸਾਨੂੰ ਘਰ
1: ਜੀ ਹਾਂ ਕੱਲੇ ਘਰ ਨਹੀਂ ਪ੍ਰੋਪਰਟੀ ਰੈਜ਼ੀਡੈਂਸ਼ੀਅਲ ਹੋਵੇ ਜਾਂ ਕਮਰਸ਼ੀਅਲ ਘਰ ਖਰੀਦਣਾ ਹੋਵੇ ਜਾਂ ਵੇਚਣਾ ਪ੍ਰੈਪ ਰਿਐਲਿਟੀ ਦੀ ਵੱਡੀ ਟੀਮ ਤੁਹਾਡੇ ਲਈ ਕਰੇਗੀ ਦਿਨ ਰਾਤ ਇੱਕ ਕੈਲਗਰੀ ਸ਼ਹਿਰ ਤੋਂ ਇਲਾਵਾ ਨੇੜੇ ਦੇ ਸ਼ਹਿਰਾਂ ਦੇ ਵਿੱਚ ਇਹਨਾਂ ਦੇ ਕੋਲ ਲਿਸਟਿੰਗ ਦਾ ਵੱਡਾ ਖਜ਼ਾਨਾ ਹੈ ਪ੍ਰੋਪਰਟੀ ਵੇਚਣ ਲਈ ਜਾਂ ਖਰੀਦਣ ਲਈ ਯਾਦ ਰੱਖੋ ਅਰੁਣ ਕੌਸ਼ਲ ਦਾ ਫੋਨ ਨੰਬਰ 403-618-2112 ਅਰੁਣ ਕੌਸ਼ਲ ਮਰਸੀਡੀਜ਼ ਕਾਰ ਖਰੀਦਣਾ ਚਾਹੁੰਦੇ ਹੋ ਹੁਣ ਕੈਨੇਡਾ ਦੇ ਵਿੱਚ ਤੁਹਾਡੇ ਸੁਪਨੇ ਸੱਚ ਹੋਣ ਦਾ ਸਮਾਂ ਆ ਗਿਆ ਕੈਨੇਡਾ ਦੇ ਵਿੱਚ ਮਰਸੀਡੀਜ਼ ਦੀ ਸਭ ਤੋਂ ਵੱਡੀ ਡੀਲਰਸ਼ਿਪ ਕੈਲਗਰੀ ਏਅਰਪੋਰਟ ਦੇ ਨੇੜੇ ਮਰਸੀਡੀਜ਼ ਬੈਂਸ ਕੰਟਰੀ ਹਿੱਲ ਪਹੁੰਚੋ ਤੇ ਸਿੱਧੀ ਗੱਲਬਾਤ ਕਰੋ ਗੌਰਵ ਸ਼ਰਮਾ ਦੇ ਨਾਲ ਪੰਜਾਬੀ ਹਿੰਦੀ ਉਰਦੂ ਜਾਂ ਫਿਰ ਅੰਗਰੇਜ਼ੀ ਦੇ ਵਿੱਚ ਗੱਲਬਾਤ ਕਰੋ ਗੌਰਵ ਸ਼ਰਮਾ ਤੁਹਾਨੂੰ ਦੇਣਗੇ ਵਧੀਆ ਸਲਾਹ ਤੇ ਵਧੀਆ ਡੀਲਸ ਮਰਸੀਡੀਜ਼ ਬੈਂਸ ਕੰਟਰੀ ਹਿੱਲਸ 70 ਦੇ ਕਰੀਬ ਕਾਰਾਂ ਦੀ ਡਿਸਪਲੇ ਵਾਲਾ ਵੱਡਾ ਸ਼ੋਰੂਮ ਸਭ ਦਾ ਮਾਣ ਸਭ ਦੀ ਚਾਹਤ ਆਪਣੀ ਸੁਪਨਮਈ ਕਾਰ ਖਰੀਦਣ ਲਈ ਗੌਰਵ ਸ਼ਰਮਾ ਨੂੰ ਸ਼ੋਰੂਮ ਚ ਜਾ ਕੇ ਮਿਲੋ ਜਾਂ ਫਿਰ ਫੋਨ ਕਰ ਲਓ 403-903-6757 ਮਰਸੀਡੀਜ਼ ਬੈਂਸ ਕੰਟਰੀ ਹਿੱਲਸ
0: ਕਿੱਦਾਂ ਵੀਰੇ ਮੈਂ ਤੈਨੂੰ ਲੱਭਦਾ ਫਿਰਦਾ ਕਈ ਦਿਨਾਂ ਤੋਂ ਤੇਰਾ ਫੋਨ ਵੀ ਨਹੀਂ ਲੱਗਾ ਜ਼ਰੂਰੀ ਕੰਮ ਸੀ ਤੇਰੇ ਨਾਲ ਕੋਈ
2: ਲੱਭਣਾ ਕਿੱਥੋਂ ਭਰਾਵਾ ਮੈਂ ਤਾਂ ਇੰਡੀਆ ਗਿਆ ਸੀ
0: ਕੀਤਾ ਨਾ ਉਹੀ ਕੰਮ ਦੱਸ ਕੇ ਜਾਂਦਾ ਤਾਂ ਮੈਂ ਇੰਡੀਆ ਤੋਂ ਪੈਸੇ ਮੰਗਾਉਣੇ ਸੀ
2: ਲੈ ਦੱਸ ਬੱਚਿਆਂ ਵਾਲੀ ਗੱਲ ਕਰਦਾ ਤੂੰ ਇੰਨੇ ਸਾਲ ਹੋ ਗਏ ਤੈਨੂੰ ਕੈਲਗਰੀ ਰਹਿੰਦਿਆਂ ਮੈਨੂੰ ਲੱਭਣ ਨਾਲੋਂ ਫੋਨ ਕਰਨਾ ਸੀ ਅਕਾਲ ਫੋਰਨ ਐਕਸਚੇਂਜ ਦੇ ਰੇਸ਼ਮ ਸਿੰਘ ਸਿੱਧੂ ਨੂੰ ਵਧੀਆ ਰੇਟ ਤੇ ਬੈਸਟ ਸਰਵਿਸ ਲਈ ਕਾਲ ਕਰ 403-607-4408
0: ਇੰਡੀਆ ਨੂੰ ਡਾਲਰ ਭੇਜਣੇ ਹੋਣ ਜਾਂ ਰੁਪਏ ਮੰਗਾਉਣੇ ਹੋਣ ਤਾਂ ਰੇਸ਼ਮ ਸਿੱਧੂ ਨਾਲ ਰੇਟ ਜ਼ਰੂਰ ਚੈੱਕ ਕਰੋ ਤਸੱਲੀ ਬਖਸ਼ ਤੇ ਤੇਜ਼ ਸਰਵਿਸ ਲੰਬੇ ਸਮੇਂ ਤੋਂ ਭਰੋਸੇਯੋਗ ਸੇਵਾਵਾਂ ਲਈ ਜਾਣੇ ਜਾਂਦੇ ਹਨ ਅਕਾਲ ਫੋਰਨ ਐਕਸਚੇਂਜ ਦੇ ਰੇਸ਼ਮ ਸਿੱਧੂ 403-607-4208 ਅਕਾਲ ਫੋਰਨ ਐਕਸਚੇਂਜ
3: ਪੂਰਾ ਸਾਲ ਹੋ ਗਿਆ ਗਾਣਾ ਸੁਣਦੀ ਨੂੰ ਬਸ ਕੈਲਗਰੀ ਚ ਕਾਰ ਲੈਣ ਦੀਆਂ ਫੀਲਿੰਗਾਂ ਲਈ ਜਾਇਓ ਵੀਰੇ ਦੀ ਫੈਮਿਲੀ ਨੇ ਵੀ ਟੋਰਾਂਟੋ ਤੋਂ ਕੈਲਗਰੀ ਮੂਵ ਹੋਣ ਦਾ ਮਨ ਬਣਾ ਲਿਆ ਹੈ ਉਹਨਾਂ ਦੇ ਆਉਣ ਤੋਂ ਪਹਿਲਾਂ ਮੈਨੂੰ ਘਰ ਚਾਹੀਦਾ ਹੈ
4: ਮੇਰੀ ਕੱਲ ਹੀ ਗੱਲ ਹੋਈ ਹੈ ਰਿਐਲਟਰ ਜੱਗੀ ਤੇ ਲੋਹਰਾ ਨਾਲ ਜਿਨ੍ਹਾਂ ਦੀ ਸਲਾਹ ਨਾਲ ਹੁਣ ਘਰ ਇੱਕ ਨਹੀਂ ਦੋ ਲਵਾਂਗੇ ਪਹਿਲਾਂ ਆਪਣੇ ਲਈ ਤੇ ਦੂਜਾ ਤੇਰੇ ਵੀਰੇ ਲਈ ਮੈਂ ਸੁਣਿਆ ਜੱਗੀ ਢਿੱਲੋਂ ਪੂਰੇ ਪ੍ਰੋਫੈਸ਼ਨਲ ਤਰੀਕੇ ਨਾਲ ਸਮਝਾਉਂਦੇ ਆ
3: ਜੀ ਹਾਂ ਮੈਕਸਵੈਲ ਸੈਂਟਰਲ ਰਿਐਲਟੀ ਨਾਲ ਕੰਮ ਕਰਦੇ ਜੱਗੀ ਢਿੱਲੋਂ ਨਾਲ ਇੱਕ ਵਾਰ ਜ਼ਰੂਰ ਗੱਲਬਾਤ ਕਰੋ ਜੱਗੀ ਢਿੱਲੋਂ ਦਾ ਫੋਨ ਨੰਬਰ ਹੈ 403-616-2445 4036162444

0: ਓਹੋ ਅੱਜ ਫੇਰ ਨੀ ਲੋਡ ਮਿਲਿਆ
1: ਕੀ ਹੋਇਆ
0: ਬਸ ਪੁੱਛਣਾ ਇੰਸ਼ੋਰੈਂਸ ਕਨਫਰਮੇਸ਼ਨ ਨਹੀਂ ਆਈ ਟਾਈਮ ਤੇ ਹੁਣ ਫੇਰ ਇੱਕ ਦਿਨ ਵੇਟ ਕਰਨੀ ਪੈਣੀ ਹੈ ਤੇ ਬੱਚਿਆਂ ਨੂੰ ਫੇਰ ਨੀ ਮਿਲ ਹੋਣਾ ਦੋ ਦਿਨ
1: ਓਹੋ ਰਹਿ ਗਏ ਨਾ ਫੇਰ ਪਿੱਛੇ ਮੈਂ ਸੁਣਿਆ ਹੈ ਸੋਨਿਕ ਇੰਸ਼ੋਰੈਂਸ ਦੇ ਮਾਨਸ ਪਹੁਜਾ ਅਤੇ ਰਮਨ ਵੜੈਚ ਤੇ ਉਹਨਾਂ ਦੀ ਟੀਮ ਇੰਸ਼ੋਰੈਂਸ ਕਨਫਰਮੇਸ਼ਨ ਬਹੁਤ ਜਲਦੀ ਪ੍ਰੋਵਾਈਡ ਕਰਵਾ ਦਿੰਦੀ ਹੈ ਤੇ ਉਹ ਤਾਂ ਪੋਰਟਲ ਵੀ ਸੈੱਟ ਕਰ ਦਿੰਦੇ ਨੇ ਤਾਂ ਕਿ ਤੁਸੀਂ ਆਪ ਹੀ ਕਨਫਰਮੇਸ਼ਨ ਦੇ ਸਕੋ ਬਸ਼ਰਤੇ ਤੁਹਾਡੀ ਇੰਸ਼ੋਰੈਂਸ ਐਕਟਿਵ ਹੈ ਤੁਸੀਂ ਅੱਜ ਹੀ ਉਹਨਾਂ ਨੂੰ ਫੋਨ ਕਰੋ ਤੇ ਜਲਦੀ ਤੋਂ ਜਲਦੀ ਗੱਲ ਕਰਕੇ ਕੋਈ ਹੱਲ ਲੱਭੋ ਤਾਂ ਕਿ ਅਗਲੀ ਵਾਰੀ ਤੁਸੀਂ ਘਰ ਟਾਈਮ ਤੇ ਆ ਸਕੋ ਤੇ ਬੱਚਿਆਂ ਨਾਲ ਟਾਈਮ ਵੀ ਸਪੈਂਡ ਕਰ ਸਕੋ ਫੋਨ ਨੰਬਰ ਹੈ ਮਾਨਸ ਪਹੁਜਾ 5871321208 ਜਾਂ ਰਮਨ ਵੜੈਚ 7807530001 ਸੋਨਿਕ ਇੰਸ਼ੋਰੈਂਸ
2: ਹੈਲੋ ਗੋਪੀ ਸ਼ੁਕਰ ਆ ਤੂੰ ਫੋਨ ਚੁੱਕ ਲਿਆ ਜਿੱਦਣ ਦਾ ਨਵਾਂ ਘਰ ਲਿਆ ਸੱਜਣ ਮਿੱਤਰ ਫੋਨ ਚੁੱਕਣੋਂ ਵੀ ਗਏ
3: ਉਹ ਸਾਰੇ ਡਰਦੇ ਨੀ ਚੱਕਦੇ ਉਹਨਾਂ ਨੂੰ ਲੱਗਦਾ ਤੂੰ ਮੂਵਿੰਗ ਲਈ ਕਹੂੰਗਾ ਕੌਣ ਇੰਨੇ ਭਾਰੇ ਸਮਾਨ ਨੂੰ ਹੱਥ ਪਾਵੇ
2: ਉਹ ਨਹੀਂ ਭਰਾਵਾ ਮੈਂ ਇੰਜ ਨਹੀਂ ਕਰਦਾ ਆਪਾਂ ਤੇ ਹਰ ਵਾਰ ਸਟਾਰ ਮੂਵਿੰਗ ਵਾਲਿਆਂ ਨੂੰ ਇੱਕ ਫੋਨ ਕਰੀਦਾ ਉਹ ਬਹੁਤ ਵਧੀਆ ਤਰੀਕੇ ਨਾਲ ਸਾਰੇ ਘਰ ਦਾ ਸਮਾਨ ਸਹੀ ਸਲਾਮਤ ਬਿਨਾਂ ਕਿਸੇ ਝੰਜਟ ਦੇ ਮੂਵ ਕਰ ਜਾਂਦੇ ਆ
4: ਆਪਣੇ ਘਰ ਜਾਂ ਆਫਿਸ ਦਾ ਸਮਾਨ ਮੂਵ ਕਰਾਉਣਾ ਹੋਵੇ ਤਾਂ ਸਟਾਰ ਮੂਵਿੰਗ ਦੇ ਮਲਕੀਤ ਸਿੰਘ ਜੀ ਨੂੰ ਅੱਜ ਹੀ ਕਾਲ ਕਰੋ 4038701790 403-870-1790 ਸਟਾਰ ਮੂਵੀ ਨਾਰਥ ਈਸਟ ਕੈਲਗਰੀ ਦੇ ਕੈਸਲ ਰਿਜ ਏਰੀਆ ਦੇ ਵਿਚ ਹੈ ਲੋਟ ਖਰੀਦਣ ਦਾ ਸ਼ਾਨਦਾਰ ਮੌਕਾ ਜਿੱਥੇ ਬਣਾਏ ਜਾ ਸਕਦੇ ਨੇ 3 ਟਾਊਨ ਹਾਊਸ ਇਨ੍ਹਾਂ ਹੀ ਨਹੀਂ ਇਨ੍ਹਾਂ ਤਿੰਨਾਂ ਦੇ ਨਾਲ ਲੀਗਲ ਬੇਸਮੈਂਟ ਸੂਈਟ ਵੀ ਬਣਾਈਆਂ ਜਾ ਸਕਦੀਆਂ ਨੇ ਬਿਲਡਰਸ ਤੇ ਇਨਵੈਸਟਰਸ ਲਈ ਹੈ ਸ਼ਾਨਦਾਰ ਮੌਕਾ ਫਿਊਚਰ ਰੈਂਟਲ ਇਨਕਮ ਲਈ ਹੈ ਇਹ ਇੱਕ ਬਹੁਤ ਵਧੀਆ ਆਪਸ਼ਨ ਵਧੇਰੇ ਜਾਣਕਾਰੀ ਲਈ ਕਾਲ ਕਰ ਸਕਦੇ ਹੋ ਏਮੀ ਨੂੰ 403-617-2111 ਤੇ ਅਮਨ ਗਿੱਲ ਨੂੰ ਵੀ ਕਾਲ ਕਰ ਸਕਦੇ ਹੋ 403-479-7007 ਤੇ ਬਿਲਡਿੰਗ ਪਰਮਿਟ ਪਹਿਲਾਂ ਤੋਂ ਹੀ ਅਪਰੂਵਡ ਹੈ
2: ਇਸ ਪ੍ਰੋਗਰਾਮ ਦੇ ਸਪਾਂਸਰ ਹਨ ਜੀ ਸੋਨਿਕ ਇੰਸ਼ੋਰੈਂਸ ਤੇ ਮਾਨਸ ਪਹੁਜਾ ਮਾਨਸ ਵਰੀ ਦਾਵਾ ਕਰਦੇ ਨੇ ਕਿ ਅਲਬਰਟਾ ਵਿੱਚ ਟਰੱਕਾਂ ਦੀ ਇੰਸ਼ੋਰੈਂਸ ਤੇ ਅਗਰ ਤੁਸੀਂ ਵਧੀਆ ਰੇਟ ਲੈਣੇ ਨੇ ਤੇ ਸੰਪਰਕ ਕਰ ਲਓ ਸੋਨਿਕ ਇੰਸ਼ੋਰੈਂਸ ਨਾਲ ਬਲਕਿ ਬੈਸਟ ਰੇਟ ਦੇਣਗੇ ਅਲਬਰਟਾ ਦੇ ਵਿੱਚ 587-832-1208 ਤੁਹਾਡੇ ਕੋਲ ਟਰੱਕ ਹੈ ਓਨਰ ਓਪਰੇਟਰ ਉਹ ਟਰੱਕਾਂ ਦੀ ਕੰਪਨੀ ਹੈ ਤੇ ਬਹੁਤ ਵਧੀਆ ਇੰਸ਼ੋਰੈਂਸ ਦੇ ਰੇਟ ਤੁਹਾਨੂੰ ਮਾਨਸ ਦੇ ਸਕਦੇ ਨੇ 5878321208 ਮਰਸੀਡੀਜ਼ ਬੈਂਜ਼ ਕੰਟਰੀ ਹਿਲਸ ਕੈਨੇਡਾ ਵਿੱਚ ਮਰਸੀਡੀਜ਼ ਦੀ ਸਭ ਤੋਂ ਵੱਡੀ ਡੀਲਰਸ਼ਿਪ ਹੈ ਤੇ ਗੌਰਵ ਸ਼ਰਮਾ ਤੇ ਸੀਨੀਅਰ ਸੇਲਸ ਪਰਸਨ ਨੇ ਜੀ ਤੁਸੀਂ ਉਹਨਾਂ ਨਾਲ ਸੰਪਰਕ ਕਰ ਸਕਦੇ ਹੋ 403-903-6757 4039036757 ਮਰਸੀਡੀਜ਼ ਬੈਂਜ਼ ਕੰਟਰੀ ਹਿਲਸ ਪੰਜਾਬ ਇੰਸ਼ੋਰੈਂਸ ਦੇ ਲਾਇਸੈਂਸਡ ਇੰਸ਼ੋਰੈਂਸ ਐਡਵਾਈਜ਼ਰ ਬ੍ਰੋਕਰ ਹਰਪਿੰਦਰ ਸਿੱਧੂ ਤੇ ਲਵਪ੍ਰੀਤ ਸਿੱਧੂ ਜੋ ਲਾਈਫ ਇੰਸ਼ੋਰੈਂਸ ਤੇ ਸੁਪਰਵੀਜ਼ਾ ਇੰਸ਼ੋਰੈਂਸ ਦੀਆਂ ਸੇਵਾਵਾਂ ਦਿੰਦੇ ਨੇ ਫੋਨ ਨੰਬਰ ਹੈ 403-404-3500 4034045000 ਪੰਜਾਬ ਇੰਸ਼ੋਰੈਂਸ ਵਾਈ ਵਾਈ ਸੀ ਹੋਮ ਕੇਅਰ ਤੋਂ ਵੀਰਪਾਲ ਕੌਰ ਹੋਰਾਂ ਦੀ ਜਿਹੜੀ ਕੰਪਨੀ ਜੀ ਘਰ ਵਿੱਚ ਬਜ਼ੁਰਗਾਂ ਦੀ ਸਾਂਭ ਸੰਭਾਲ ਲਈ ਸੇਵਾਵਾਂ ਦਿੰਦੀ ਹੈ ਅਗਰ ਤੁਸੀਂ ਘਰ ਵਿੱਚ ਬਜ਼ੁਰਗਾਂ ਦੀ ਸਾਂਭ ਸੰਭਾਲ ਚਾਹੁੰਦੇ ਹੋ ਉਹ ਵੀ ਸਰਕਾਰੀ ਖਰਚੇ ਤੇ ਸੰਪਰਕ ਕਰ ਲਓ ਵੀਰਪਾਲ ਕੌਰ ਹੋਰਾਂ ਨਾਲ ਫੋਨ ਨੰਬਰ 825-760-0983 8257600983 ਵਾਈ ਵਾਈ ਸੀ ਹੋਮ ਕੇਅਰ ਸਮੋਸਾ ਹਾਊਸ ਇੰਡੀਅਨ ਰੈਸਟੋਰੈਂਟ ਜਿਨ੍ਹਾਂ ਵੱਲੋਂ ਮਦਰ ਇੰਡੀਆ ਰੈਸਟੋਰੈਂਟ ਵੀ ਖੋਲ੍ਹਿਆ ਜਾ ਰਿਹਾ ਜੀ ਸਮੋਸਾ ਹਾਊਸ ਇੰਡੀਅਨ ਰੈਸਟੋਰੈਂਟ ਜੋ ਕਿ 24 ਘੰਟੇ 7 ਦਿਨ ਖੁੱਲ੍ਹਦਾ ਦੇਸੀ ਘਿਓ ਵਿੱਚ ਦਾਲਾਂ ਸਬਜ਼ੀਆਂ ਬਣਾਉਂਦੇ ਨੇ ਤੇ ਫੋਨ ਨੰਬਰ ਹੈ 403-400-6661 4034616161 ਪਿਕਸਲ ਫੋਟੋ ਸਟੂਡੀਓ ਨਾਰਥ ਈਸਟ ਕੈਲਗਰੀ ਦੇ ਸਵਾਨਾ ਬਾਜ਼ਾਰ ਵਿੱਚ ਪਿਕਸਲ ਫੋਟੋ ਸਟੂਡੀਓ ਜਿੱਥੋਂ ਤੁਸੀਂ ਸਿਰਫ $7 ਦੇ ਵਿੱਚ ਪਾਸਪੋਰਟ ਸਾਈਜ਼ ਫੋਟੋ ਬਣਵਾ ਸਕਦੇ ਹੋ ਚਾਹੇ ਕੈਨੇਡੀਅਨ ਪਾਸਪੋਰਟ ਹੋਵੇ ਇੰਡੀਅਨ US ਵੀਜ਼ਾ PR OCI ਕਿਸੇ ਕੰਮ ਲਈ ਵੀ ਤੁਹਾਨੂੰ ਫੋਟੋ ਚਾਹੀਦੀ ਹੋਵੇ ਤੇ ਤੁਸੀਂ ਪਿਕਸਲ ਫੋਟੋ ਸਟੂਡੀਓ ਤੇ ਸਿਰਫ $7 ਦੇ ਵਿੱਚ ਫੋਟੋ ਬਣਾ ਸਕਦੇ ਹੋ ਸਵਾਨਾ ਬਾਜ਼ਾਰ ਦੇ ਵਿੱਚ ਤੁਸੀਂ ਸੰਪਰਕ ਕਰ ਲਓ 403-947-0060 ਪਿਕਸਲ ਫੋਟੋ ਸਟੂਡੀਓ ਰੇਡੀਓ ਸਰਸੰਗਮ ਤੇ ਜੀ ਇੱਕ ਵਾਰ ਅਸੀਂ ਹੁਣ ਫੇਰ ਖਬਰਾਂ ਵੱਲ ਨੂੰ ਚੱਲਦੇ ਹਾਂ ਕੁਛ ਰਿਪੋਰਟਸ ਹੁੰਦੀਆਂ ਨੇ ਜੋ ਯੂਨੀਵਰਸਿਟੀਆਂ ਦੀ ਰੈਂਕਿੰਗ ਕਰਦੀਆਂ ਨੇ ਬਹੁਤ ਸਾਰੇ ਫੀਲਡ ਦੇ ਵਿੱਚ ਓਵਰਆਲ ਲੈਵਲ ਵੀ ਦੇਖੇ ਜਾਂਦੇ ਨੇ ਅਤੇ ਜਿਹੜੀ ਰੈਂਕਿੰਗ ਦੀ ਜਾਂ ਰਿਸਰਚ ਦੀ ਗੱਲ ਜਦੋਂ ਆਉਂਦੀ ਹੈ ਤਾਂ ਇਸ ਵਿੱਚ ਰਿਸਰਚ ਸਕੋਰ ਜਿਹੜਾ ਹੈ ਉਹ ਕੰਟਰੀ ਦੀਆਂ ਯੂਨੀਵਰਸਿਟੀਆਂ ਦਾ ਕੀ ਹੈ ਇਹਦੇ ਬਾਰੇ ਇਹ ਜਿਹੜਾ 5 ਮੁਲਕ ਜਿਹੜੇ ਟੌਪ ਦੇ ਹੈਗੇ ਨੇ ਦੁਨੀਆ ਦੇ ਵਿੱਚ ਯੂਨੀਵਰਸਿਟੀ ਰਿਸਰਚ ਦੇ ਮਾਮਲੇ ਦੇ ਵਿੱਚ ਉਹਨਾਂ ਵਿੱਚੋਂ ਟੌਪ 'ਤੇ

ਪੰਜਾਂ ਦੇ ਵਿੱਚ ਕੈਨੇਡਾ ਦਾ ਨਾਮ ਬਲਕਿ ਟੌਪ 3 ਦੇ ਵਿੱਚ ਆਉਂਦਾ ਹੈ। ਜਦੋਂ ਤੱਕ 2026 ਦੀ ਜਿਹੜੀ ਮੇਜਰਸ ਐਚ ਈ ਕੰਟਰੀ 100 ਰਿਪੋਰਟ ਹੈ ਉਸ ਦੇ ਵਿੱਚ ਕੈਨੇਡਾ ਨੂੰ ਤੀਸਰਾ ਸਥਾਨ ਮਿਲਦਾ ਹੈ। ਨੰਬਰ 1 ਤੇ ਯੂਨਾਈਟਿਡ ਕਿੰਗਡਮ 95.2 ਰਿਸਰਚ ਸਕੋਰ ਹੈ, ਨੈਦਰਲੈਂਡ 91.7 ਰਿਸਰਚ ਸਕੋਰ ਹੈ, ਕੈਨੇਡਾ 89.4 ਰਿਸਰਚ ਸਕੋਰ ਹੈ ਅਤੇ ਯੂ ਐੱਸ ਏ 89 ਹੈ, ਸਵੀਡਨ 80.3 ਹੈ। ਰਿਸਰਚ ਸਕੋਰ ਹੈ ਜੀ, ਇਸ ਦਾ ਅਰਥ ਇਹ ਹੁੰਦਾ ਕਿ ਕੁਆਲਿਟੀ ਅਤੇ ਗਲੋਬਲ ਇਨਫਲੂਐਂਸ ਜੋ ਰਿਸਰਚ ਦੇ ਨਾਲ ਹੁੰਦੀ ਹੈ ਉਹਦਾ ਕੀ ਅਸਰ ਪੈਂਦਾ। ਐਕਡੈਮਿਕ ਇੰਟੈਗਰਿਟੀ ਦੇ ਵਿੱਚ ਵੀ ਕੈਨੇਡਾ ਵਾਲਿਆਂ ਨੇ ਯੂ ਐੱਸ ਏ ਤੋਂ ਬੈਟਰ ਪਰਫੋਰਮ ਕੀਤਾ ਅਤੇ ਇੰਟਰਨੈਸ਼ਨਲ ਇੰਟੀਗ੍ਰੇਸ਼ਨ ਦੇ ਵਿੱਚ ਵੀ ਬੈਟਰ ਪਰਫੋਰਮ ਕੀਤਾ, ਜਿਸ ਵਿੱਚ ਕੈਨੇਡੀਅਨ ਯੂਨੀਵਰਸਿਟੀਆਂ ਦੀ ਇੰਟਰਨੈਸ਼ਨਲ ਇੰਟੀਗ੍ਰੇਸ਼ਨ ਜਿਹੜੀ ਹੈ 84 ਹੈ ਅਤੇ ਯੂ ਐੱਸ ਏ ਦੀ 60 ਦੱਸੀ ਗਈ ਹੈ। ਓਵਰਆਲ ਸਕੋਰ ਜਿਹੜਾ ਹੈ ਇਹ ਹਰ ਕੰਟਰੀ ਦੀ ਰਿਪੋਰਟ ਦੇ ਵਿੱਚ 25 ਮੈਟ੍ਰਿਕਸ ਜਿਹੜੇ ਨੇ ਉਹ ਰੱਖੇ ਗਏ ਜਿਵੇਂ ਪਹਿਲਾਂ ਦੱਸਿਆ ਸੀ, ਔਰ 7 ਵੈਸੇ ਮੁੱਖ ਮੁੱਦੇ ਜਿਹੜੇ ਨੇ ਹੁੰਦੇ ਨੇ ਉਹਨਾਂ ਦੇ ਫਿਰ ਅੱਗਾਂ ਅੱਗੇ ਪਾਰਟ ਬਣਾਏ ਜਾਂਦੇ ਨੇ, ਜਿਹਨਾਂ ਵਿੱਚੋਂ ਰਿਸਰਚ ਦੇ 35% ਪੁਆਇੰਟ ਦਿੱਤੇ ਜਾਂਦੇ ਨੇ, ਗਲੋਬਲ ਸਟੈਂਡਿੰਗ ਦੇ 20, ਓਪਨਨੈਸ ਦੇ 10, ਐਕਡੈਮਿਕ ਇੰਟੈਗਰਿਟੀ ਦੇ 10, ਡੈਮੋਗ੍ਰਾਫਿਕ ਅਤੇ ਇਨਵੈਸਟਮੈਂਟ ਦੇ 10, ਇੰਟਰਨੈਸ਼ਨਲ ਇੰਟੀਗ੍ਰੇਸ਼ਨ ਦੇ 10 ਅਤੇ ਸਸਟੇਨੇਬਿਲਿਟੀ ਦੇ 8%। ਸੋ ਇਹ ਹੈ ਰਿਪੋਰਟ ਜਿਹੜੀ ਹੈ ਮੇਜਰਸ ਐਚ ਈ ਦੁਆਰਾ ਤਿਆਰ ਕੀਤੀ ਜਾਂਦੀ ਹੈ। ਇਹ ਹਾਇਰ ਐਜੂਕੇਸ਼ਨ ਦੀ ਐਨਾਲਿਟਿਕ ਫਰਮ ਹੈ ਅਤੇ 100 ਦੇਸ਼ਾਂ ਦੇ ਵਿੱਚੋਂ ਹਾਇਰ ਐਜੂਕੇਸ਼ਨ ਨੂੰ ਜਿਹੜਾ ਹੈ ਉਹ ਇਸ ਤਰ੍ਹਾਂ ਸਟੱਡੀ ਕੀਤਾ ਜਾਂਦਾ ਹੈ। ਇਹ ਨਵਾਂ ਇੱਕ ਤਰੀਕਾ ਹੈ ਜਿਹੜਾ ਮੇਜਰਸ ਐਚ ਈ, ਇਹਨੂੰ ਪਿਛਲੇ ਸਾਲ ਹੀ ਡੇਵਿਡ ਵਾਟਕਿੰਸ ਅਤੇ ਬਿਲੀ ਵੋਂਗ ਦੁਆਰਾ ਸ਼ੁਰੂ ਕੀਤਾ ਗਿਆ ਸੀ। ਡਾਟਾ ਐਨਾਲਿਸਟ ਹੈਗੇ ਨੇ ਜੀ ਇਹ ਦੋਵੇਂ ਵਿਅਕਤੀ। ਇਸ ਤੋਂ ਪਹਿਲਾਂ ਉਹਨਾਂ ਨੇ ਟਾਈਮਸ ਹਾਇਰ ਐਜੂਕੇਸ਼ਨ ਗਲੋਬਲ ਯੂਨੀਵਰਸਿਟੀ ਰੈਂਕਿੰਗ ਉਹਦੇ ਵਿੱਚ ਉਹਨਾਂ ਨੇ ਕੰਮ ਕੀਤਾ ਅਤੇ ਉਹ ਲਿਸਟ ਤਿਆਰ ਕਰਨ ਲਈ ਇਹਨਾਂ ਦੋਵਾਂ ਨੇ ਕਾਫੀ ਸਾਰਾ ਕੰਮ ਕੀਤਾ, ਹੁਣ ਉਹਨਾਂ ਨੇ ਆਪਣੇ ਤੌਰ 'ਤੇ ਲਿਸਟ ਤਿਆਰ ਕੀਤੀ ਹੈ। ਸੋ ਗਲੋਬਲ ਹਾਇਰ ਐਜੂਕੇਸ਼ਨ ਰਿਪੋਰਟ ਜਿਹੜੀ ਹੈ ਉਹਨਾਂ ਨੇ ਜਿਹੜੀ ਟਾਈਮਸ ਹਾਇਰ ਐਜੂਕੇਸ਼ਨ ਦੀ ਗਲੋਬਲ ਯੂਨੀਵਰਸਿਟੀ ਰੈਂਕਿੰਗ ਤਿਆਰ ਕਰਨ ਦੇ ਵਿੱਚ ਪਹਿਲਾਂ ਕੰਮ ਕੀਤਾ ਹੋਇਆ। ਸੋ ਕਾਫੀ ਸਾਰੇ ਲੋਕ ਜਿਹੜੀ ਹੈ ਮਿਹਨਤ ਕਰਦੇ ਨੇ। ਬ੍ਰਿਟਿਸ਼ ਕੋਲੰਬੀਆ ਦੇ ਵਿੱਚ ਜੋ ਮੈਸ ਸ਼ੂਟਿੰਗ ਹੋਈ ਸੀ ਔਰ ਇਸ ਸ਼ੂਟਿੰਗ ਦੇ ਵਿੱਚ ਹੁਣ ਬਹੁਤ ਬੜੀ ਉਹਦੇ ਬਾਰੇ ਚਰਚਾ ਜਿਹੜੀ ਚੱਲ ਰਹੀ ਹੈ ਕਿ AI ਦਾ ਉਸ ਵਿੱਚ ਕੀ ਸੀ ਅਤੇ ਉੱਥੋਂ ਜਦੋਂ ਸ਼ੂਟਰ ਨੇ ਜਦੋਂ ਸਾਰੀ ਸਰਚ ਕੀਤੀ ਤਾਂ ਉਸਨੂੰ ਰਿਪੋਰਟ ਕਿਉਂ ਨਹੀਂ ਕੀਤਾ ਗਿਆ ਤਾਂ ਕਿ ਇਸ ਤੋਂ ਬਚਾਅ ਹੋ ਸਕਦਾ ਸੀ। ਸੋ ਟ੍ਰੰਬਲਰ ਰਿਜ ਸੈਕੰਡਰੀ ਸਕੂਲ ਦੀ ਜਿੱਥੇ ਸ਼ੂਟਿੰਗ ਹੋਈ ਸੀ ਬ੍ਰਿਟਿਸ਼ ਕੋਲੰਬੀਆ ਦੇ ਵਿੱਚ, ਉਸ ਸੈਕੰਡਰੀ ਸਕੂਲ ਨੂੰ ਪੂਰੀ ਤਰ੍ਹਾਂ ਖਤਮ ਕਰ ਦਿੱਤਾ ਜਾਵੇਗਾ, ਉਸ ਦੀ ਬਿਲਡਿੰਗ ਖਤਮ ਕਰ ਦਿੱਤੀ ਜਾਵੇਗੀ ਅਤੇ ਨਵਾਂ ਸਕੂਲ ਜਿਹੜਾ ਹੈ ਨਵੀਂ ਲੋਕੇਸ਼ਨ 'ਤੇ ਬਣਾਇਆ ਜਾਵੇਗਾ। ਫਰਵਰੀ ਦੇ ਵਿੱਚ ਹੋਈ ਸੀ ਘਟਨਾ। BC ਦੇ ਪ੍ਰੀਮੀਅਰ ਡੇਵਿਡ ਈਬੀ ਨੇ ਅਨਾਊਂਸਮੈਂਟ ਕੀਤੀ ਕਿ ਪ੍ਰੋਵਿੰਸ ਜਿਹੜੀ ਹੈ ਇਸ ਨਵੇਂ ਸਕੂਲ ਨੂੰ ਜਲਦ ਤੋਂ ਜਲਦ ਬਣਾਉਣ ਲਈ ਅਸੀਂ ਫੰਡਿੰਗ ਜਾਰੀ ਕਰ ਰਹੇ ਹਾਂ ਅਤੇ ਸਾਡੀ ਕਮਿਟੀ ਦੀ ਡਾਇਰੈਕਸ਼ਨ ਕਲੀਅਰ ਹੈ ਕਿ ਅਸੀਂ ਇੱਕ ਨਵਾਂ ਸਕੂਲ ਬਹੁਤ ਜਲਦੀ ਬਣਾਵਾਂਗੇ। 3 ਮਹੀਨੇ ਹੋ ਗਏ ਨੇ ਸ਼ੂਟਿੰਗ ਨੂੰ ਜਿੱਥੇ 8 ਲੋਕਾਂ ਦੀਆਂ ਜਾਨਾਂ ਗਈਆਂ ਸੀ, ਜਿਨ੍ਹਾਂ ਵਿੱਚ 5 ਸਟੂਡੈਂਟ ਇੱਕ ਐਜੂਕੇਸ਼ਨ ਅਸਿਸਟੈਂਟ ਸ਼ਾਮਲ ਸੀ। ਸੋ EB ਜਿਨ੍ਹਾਂ ਨੇ ਪ੍ਰੋਮਿਸ ਕੀਤਾ ਸੀ ਸਟੂਡੈਂਟਸ ਨੂੰ ਕਿ ਉਹਨਾਂ ਨੂੰ ਉਸ ਸਕੂਲ ਵਿੱਚ ਵਾਪਸ ਨਹੀਂ ਜਾਣਾ ਪਵੇਗਾ ਜਿੱਥੇ ਉਹਨਾਂ ਨੇ ਇੰਨੀ ਬੁਰੀ ਘਟਨਾ ਨੂੰ ਦੇਖਿਆ। ਸੋ ਕਹਿੰਦੇ ਕਿ ਅਸੀਂ ਲੋਕਲ ਡਿਸਟ੍ਰਿਕਟ ਸਕੂ ਦੇ ਨਾਲ ਸਕੂਲ ਡਿਸਟ੍ਰਿਕਟ ਦੇ ਨਾਲ ਕੰਮ ਕਰ ਰਹੇ ਹਾਂ ਅਤੇ ਅਗਲੇ ਕਦਮ ਜਲਦੀ ਚੁੱਕ ਕੇ ਅਸੀਂ ਰਿਪੋਰਟ ਕਰਾਂਗੇ। ਇਸ ਸਕੂਲ ਦੇ ਵਿੱਚ ਗ੍ਰੇਡ 7 ਤੋਂ ਲੈ ਕੇ ਗ੍ਰੇਡ 12 ਤੱਕ ਤਕਰੀਬਨ 160 ਸਟੂਡੈਂਟ ਸੀ, ਉਹ ਕਲਾਸਾਂ ਵਿੱਚ ਹੈਗੇ ਨੇ ਅਤੇ ਇਸ ਵੇਲੇ ਲੋਕਲ ਐਲੀਮੈਂਟਰੀ ਸਕੂਲ ਦੇ ਵਿੱਚ ਪੋਰਟੇਬਲ ਕਲਾਸਾਂ ਜਿਹੜੀਆਂ ਨੇ ਉਹਨਾਂ ਨੂੰ ਉੱਥੇ ਅਟੈਂਡ ਕਰ ਰਹੇ ਨੇ। ਸੋ ਨਵਾਂ ਮਾਡਲਰ ਕਲਾਸਰੂਮ ਜਿਹੜਾ ਹੈ ਉਹ ਵੱਡੇ ਖੁੱਲ੍ਹੇ ਸਾਈਜ਼ ਦਾ ਹੋਵੇਗਾ ਅਤੇ ਸਟੂਡੈਂਟਸ ਨੂੰ ਉੱਥੇ ਅਕੋਮੋਡੇਟ ਕੀਤਾ ਜਾਵੇਗਾ। ਟ੍ਰੰਬਲਰ ਰਿਜ ਪੇਰੈਂਟ ਐਡਵਾਈਜ਼ਰੀ ਕੌਂਸਲ ਨੇ ਇਸ ਅਨਾਊਂਸਮੈਂਟ ਦਾ ਉਹਨਾਂ ਨੇ ਸਵਾਗਤ ਕੀਤਾ, ਕਿਹਾ ਕਿ ਸਾਨੂੰ ਇਸ ਦੁਖਦਾਈ ਯਾਦ ਵਿੱਚੋਂ ਇਸ ਦੁਖਦਾਈ ਘਟਨਾ 'ਚੋਂ ਪਾਰ ਪਾਉਣ ਦੇ ਵਿੱਚ ਜਿਹੜਾ ਹੈ ਉਹ ਹੁਣ ਗਾਂ ਸਾਨੂੰ ਮੌਕਾ ਮਿਲੇਗਾ। ਲੋਕੇਸ਼ਨ ਅਜੇ ਤੈਅ ਕਰਨੀ ਹੈ, ਪੁਰਾਣੇ ਸਕੂਲ ਦਾ ਜਿਹੜਾ ਸਾਈਟ ਹੈ ਉਹ ਤੈਅ ਕਰਨੀ ਹੈ, ਪਰ ਨਵੇਂ ਸਕੂਲ ਦੇ ਵਿੱਚ

ਤੇ ਸਟੂਡੈਂਟ ਜਿਹੜੇ ਨੇ ਸ਼ਿਫਟ ਕਰਤਾ ਜਾਵੇਗਾ ਤੇ ਪੁਰਾਣੇ ਨੂੰ ਬਿਲਕੁਲ ਖਤਮ ਕਰ ਦਿੱਤਾ ਜਾਵੇਗਾ ਜੀ ਟੰਬਲਰ ਵਿੱਚ ਵਾਲਾ। ਯੂਐਸ ਦੇ ਐਂਬੈਸਡਰ ਜੋ ਕੈਨੇਡਾ ਵਿੱਚ ਹੈਗੇ ਨੇ ਪੀਟ ਹੋਆਕਸਟਰਾ ਜਿਹੜੇ ਕਿ ਵਾਰ ਵਾਰ ਇਹ ਕਹਿੰਦੇ ਰਹੇ ਨੇ ਕਿ ਕੈਨੇਡੀਅਨਾਂ ਨੂੰ ਚਾਹੀਦਾ ਕਿ ਉਹ ਤਿੱਖੀਆਂ ਗੱਲਾਂ ਨਾ ਕਰਿਆ ਕਰਨ ਇਹੋ ਜਿਹੀਆਂ ਜਿਹੜੀਆਂ ਡੋਨਲਡ ਟਰੰਪ ਅਤੇ ਉਹਨਾਂ ਦੀ ਐਡਮਿਨਿਸਟ੍ਰੇਸ਼ਨ ਨੂੰ ਬੁਰੀਆਂ ਲੱਗਣ, ਉਹਨਾਂ ਨੂੰ ਖੁਸ਼ ਰੱਖਿਆ ਕਰੋ। ਅਤੇ ਜਦੋਂ ਉਹਨਾਂ ਨੂੰ ਇਹ ਪੁੱਛਿਆ ਜਾਂਦਾ ਕਿ ਜੋ ਜੋ ਡੋਨਲਡ ਟਰੰਪ ਜਾਂ ਹੋਰਨਾਂ ਲੋਕਾਂ ਨੇ ਕੈਨੇਡਾ ਬਾਰੇ ਪਿਛਲੇ ਮਹੀਨਿਆਂ ਦੇ ਵਿੱਚ ਕਿਹਾ ਉਹਦੇ ਬਾਰੇ ਕੀ ਵਿਚਾਰ ਹੈ, ਉਹ ਕਹਿੰਦੇ ਇਹ ਸਾਰੀਆਂ ਗੱਲਾਂ ਛੋਟੀਆਂ ਨੇ ਪਰ ਤੁਸੀਂ ਇਸ ਤਰ੍ਹਾਂ ਨਾ ਕਰਿਆ ਕਰੋ। ਸੋ ਉਹਨਾਂ ਨੇ ਕੈਨੇਡੀਅਨਾਂ ਨੂੰ ਬਹੁਤ ਨਸੀਹਤਾਂ ਦਿੱਤੀਆਂ ਨੇ ਪੀਟ ਹੋਆਕਸਟਰਾ ਨੇ, ਯੂਐਸ ਅੰਬੈਸਡਰ ਨੇ, ਉਹਨਾਂ ਸਰਕਾਰ ਦੇ ਜਿਹੜੇ ਯੂਐਸਏ ਦੇ ਰਿਪ੍ਰਜੈਂਟੇਟਿਵ ਨੇ ਕੈਨੇਡਾ ਦੇ ਵਿੱਚ ਰਾਜਦੂਤ ਨੇ। ਸੋ ਇੱਕ ਓਟਵਾ ਦੇ ਵਿੱਚ ਇੱਕ ਜਗ੍ਹਾ 'ਤੇ ਉਹਨਾਂ ਨੇ ਸਪੀਚ ਕਰਨੀ ਸੀ ਅਤੇ ਦੱਸਿਆ ਜਾ ਰਿਹਾ ਕਿ ਉਹਨਾਂ ਨੂੰ ਵਾਸ਼ਿੰਗਟਨ ਡੀਸੀ ਦੇ ਵਿੱਚ ਅਰਜੈਂਟ ਮੀਟਿੰਗ ਲਈ ਜਾਣਾ ਪੈ ਗਿਆ ਅਤੇ ਅਸੀਂ ਉਹ ਹੁਣ ਨਹੀਂ ਆਉਣਗੇ, ਔਰਗਨਾਈਜ਼ਰਾਂ ਨੇ ਤੋਂ ਕਹਾ ਦਿੱਤਾ ਗਿਆ। ਬੇਸਿਕਲੀ ਹੋਆਕਸਟਰਾ ਪਾਰਟੀਸਪੇਟ ਕਰ ਰਹੇ ਸੀ ਡਿਸਕਸ਼ਨ ਦੇ ਵਿੱਚ, ਜਿਸ ਦਾ ਅਰਥ ਹੈ ਕੈਨੇਡਾ ਸਟਰੋਂਗ ਐਂਡ ਫਰੀ ਨੈੱਟਵਰਕ ਕਾਨਫਰੰਸ। ਸੋ ਇਹ ਕੈਨੇਡਾ ਸਟਰੋਂਗ ਐਂਡ ਫਰੀ ਨੈੱਟਵਰਕ ਕਾਨਫਰੰਸ ਦੇ ਵਿੱਚ ਉਹਨਾਂ ਨੇ ਬੋਲਣਾ ਸੀ। ਇਹ ਜਿਹੜਾ ਸਿਸਟਮ ਹੈ ਜੀ ਕਿ ਉਹਨਾਂ ਵੱਲੋਂ ਇਸ ਚੀਜ਼ ਨੂੰ ਮਾਨਤਾ ਇੱਕ ਕਿਸਮ ਦੀ ਹੁਣ ਨਹੀਂ ਦਿੱਤੀ ਗਈ ਕਿ ਇਸ ਤਰ੍ਹਾਂ ਦਾ ਕੋਈ ਜਿਹੜਾ ਬੋਲਣਾ ਚਾਹੁੰਦੇ ਆ ਜਾਂ ਮੈਨੂੰ ਉੱਥੇ ਬੋਲਣਾ ਚਾਹੀਦਾ, ਸ਼ਾਇਦ ਵੱਡੇ ਆਕਾਮਾਂ ਦਾ ਉਹਨਾਂ ਨੂੰ ਇਹ ਜਿਹੜਾ ਆ ਗਿਆ ਹੁਕਮ ਕਿ ਉਹਨਾਂ ਨੂੰ ਹੁਣ ਨਹੀਂ ਬੋਲਣਾ ਚਾਹੀਦਾ, ਸ਼ਾਇਦ ਇਸੇ ਕਰਕੇ ਉਹਨਾਂ ਨੇ ਆਪਣਾ ਕੈਂਸਲ ਕਰਤਾ। ਪਰ ਜੋ ਦੱਸਿਆ ਗਿਆ ਉਹ ਇਹ ਹੈ ਕਿ ਉਹ ਵਾਸ਼ਿੰਗਟਨ ਡੀਸੀ ਦੇ ਵਿੱਚ ਅਰਜੈਂਟ ਮੀਟਿੰਗ ਲਈ ਚਲੇ ਗਏ ਨੇ। ਸੋ ਉਹਨਾਂ ਦਾ ਸੈਸ਼ਨ ਜਿਹੜਾ ਹੈ ਕੈਨੇਡਾ ਸਟਰੋਂਗ ਐਂਡ ਫਰੀ ਕਾਨਫਰੰਸ ਦੇ ਵਿੱਚੋਂ ਵੈਬਸਾਈਟ ਤੋਂ ਉਹ ਹਟਾ ਦਿੱਤਾ ਗਿਆ, ਅਤੇ ਜਦਕਿ ਉਹਨਾਂ ਦੀ ਪਿਕਚਰ ਵੀ ਜਿਹੜੀ ਲਾਈ ਹੋਈ ਸੀ ਕਿ ਉਹ ਵੀ ਇੱਥੇ ਆ ਰਹੇ ਨੇ ਉਹ ਵੀ ਹਟਾ ਦਿੱਤੀ ਗਈ ਹੈ, ਕਿਉਂਕਿ ਹੁਣ ਉਹਨਾਂ ਨੇ ਆਉਣਾ ਨਹੀਂ ਹੈ। ਵਿਸ਼ਵ ਕੱਪ ਫੀਫਾ ਵਰਲਡ ਕੱਪ ਫੁੱਟਬਾਲ ਦਾ ਮਹਾਂਕੁੰਭ ਸ਼ੁਰੂ ਹੋਣ ਜਾ ਰਿਹਾ ਯੂਐਸਏ ਕੈਨੇਡਾ ਮੈਕਸੀਕੋ ਦੇ ਵਿੱਚ, ਅਤੇ ਇਸ ਦੇ ਕੁਛ ਮੈਚ ਟੋਰੋਂਟੋ ਅਤੇ ਵੈਨਕੂਵਰ ਵਿੱਚ ਹੋ ਰਹੇ ਨੇ। ਕੈਨੇਡਾ ਪਿਛਲੀ ਵਾਰੀ ਵੀ ਕੁਆਲੀਫਾਈ ਕੀਤਾ ਹੋਇਆ ਸੀ, ਕਾਫੀ ਮਿਹਨਤ ਕਰ ਰਹੇ ਨੇ ਕੈਨੇਡਾ ਵਿੱਚ ਸੌਕਰ ਨੂੰ ਲੈ ਕੇ, ਨੌਜਵਾਨ ਅਤੇ ਟੀਮ ਕਾਫੀ ਹੈ। ਕੁਆਲੀਫਾਈ ਕਰਨਾ ਆਪਣੇ ਆਪ ਦੇ ਵਿੱਚ ਬਹੁਤ ਵੱਡੀ ਕਹਾਣੀ ਹੈ, ਬਹੁਤ ਵੱਡੀ ਗੱਲ ਹੈ। ਇਸ ਵਾਰੀ ਹੋਸਟ ਕੰਟਰੀ ਵੀ ਹੈ, ਇਸ ਕਰਕੇ ਬਾਈ ਡਿਫੌਲਟ ਵੀ ਇਹਨਾਂ ਨੂੰ ਮਿਲਣਾ ਸੀ, ਅਤੇ ਕੈਨੇਡਾ ਨੇ ਖੇਲਣਾ ਵੀ ਹੈ ਅਤੇ ਕੈਨੇਡਾ ਦੇ ਉਮੀਦ ਵੀ ਥੋੜ੍ਹੀ ਜਿਹੀ ਵੱਧ ਹੈ ਕਿਉਂਕਿ ਆਪਣੀ ਧਰਤੀ 'ਤੇ ਵੀ ਖੇਲਣਾ ਆਪਣੇ ਲੋਕਾਂ ਦੇ ਸਾਹਮਣੇ। ਪਰ ਕੈਨੇਡਾ ਦੀ ਸੌਕਰ ਟੀਮ ਨੂੰ ਉਸ ਵੇਲੇ ਝਟਕਾ ਲੱਗਾ ਜਦੋਂ ਇਹਨਾਂ ਦੇ ਕੈਪਟਨ ਜੋ ਕਿ ਬਹੁਤ ਵਧੀਆ ਖਿਡਾਰੀ ਮੰਨੇ ਜਾਂਦੇ ਨੇ ਅਲਫੋਂਸੋ ਡੇਵੀਜ਼, ਉਹਨਾਂ ਨੂੰ ਹੈਮਸਟ੍ਰਿੰਗ ਇੰਜਰੀ ਹੋਈ ਹੈ ਜੀ, ਉਹ ਕੁਛ ਹਫ਼ਤਿਆਂ ਲਈ ਬਾਹਰ ਹੋ ਗਏ ਨੇ ਸੱਟ ਲੱਗਣ ਕਰਕੇ। ਬਾਇਰਨ ਦੀ ਮਿਊਨਿਕ ਚੈਂਪੀਅਨਸ ਲੀਗ ਦੇ ਵਿੱਚ ਸੈਮੀਫਾਈਨਲ ਵਿੱਚ ਉਹ ਖੇਡ ਰਹੇ ਸੀ ਅਤੇ ਇਸ ਸੱਟ ਦੇ ਨਾਲ, ਇਸ ਹੈਮਸਟ੍ਰਿੰਗ ਇੰਜਰੀ ਦੇ ਨਾਲ ਉਹਨਾਂ ਦਾ ਵਰਲਡ ਕੱਪ ਦੇ ਵਿੱਚ ਪਾਰਟੀਸਪੇਟ ਕਰਨਾ ਡਾਊਟਫੁੱਲ ਹੋ ਗਿਆ। ਜਰਮਨ ਕਲੱਬ ਨੇ ਵੀ ਅਨਾਊਂਸ ਕੀਤਾ ਕਿ ਕਈ ਹਫ਼ਤਿਆਂ ਲਈ ਉਹ ਹੁਣ ਬਾਹਰ ਰਹਿਣਗੇ। ਕੈਨੇਡਾ ਸੌਕਰ ਨੇ ਕਿਹਾ ਕਿ ਅਸੀਂ ਬਾਇਰਨ ਦੀ ਮੈਡੀਕਲ ਟੀਮ ਦੇ ਨਾਲ ਜੁੜੇ ਹੋਏ ਹਾਂ ਅਤੇ ਡੇਵੀਜ਼ ਦੇ ਨਾਲ ਸੰਬੰਧ ਬਣਾਇਆ ਹੋਇਆ, ਸਾਡਾ ਫੋਕਸ ਹੈ ਕਿ ਉਸਦੀ ਰਿਕਵਰੀ 'ਤੇ ਕੀਤਾ ਜਾਵੇ, ਫੋਕਸ ਕੀਤਾ ਜਾਵੇ, ਸਪੋਰਟ ਕੀਤਾ ਜਾਵੇ ਅਤੇ ਅਵੇਲੇਬਲ ਰਿਸੋਰਸ ਜਿਹੜੇ ਹੈਗੇ ਨੇ ਉਹ ਉਹਨਾਂ ਨੂੰ ਅਵੇਲੇਬਲ ਕਰਵਾਏ ਜਾਣ ਤਾਂ ਕਿ ਫੀਫਾ ਵਰਲਡ ਕੱਪ ਤੋਂ ਪਹਿਲਾਂ ਉਹ ਫੁੱਲ ਰਿਕਵਰੀ ਕਰ ਲੈਣ। ਇਹ ਝਟਕਾ ਹੈ ਕੈਨੇਡਾ ਲਈ ਵੈਸੇ ਹਾਲ ਦੀ ਘੜੀ। ਸੋ ਪਹਿਲੀ ਗੇਮ ਕੈਨੇਡਾ ਦੀ ਜਿਹੜੀ ਹੈ ਉਹ ਬੋਸਨੀਆ ਹਰਜ਼ੇਗੋਵੀਨਾ ਦੇ ਨਾਲ ਟੋਰੋਂਟੋ ਦੇ ਵਿੱਚ ਹੈ ਜੂਨ 12 ਨੂੰ। ਸੋ ਤਕਰੀਬਨ ਇੱਕ ਮਹੀਨਾ ਹੈ ਅਤੇ ਜੇ ਉਹ ਕਈ ਹਫ਼ਤਿਆਂ ਲਈ ਬਾਹਰ ਹੋ ਜਾਂਦੇ ਨੇ ਤਾਂ ਪ੍ਰੋਬਲਮ ਹੈ। ਡੇਵਿਸ ਜਿਨ੍ਹਾਂ ਦਾ ਜਿਨ੍ਹਾਂ ਦੀ ਫਿਟਨੈਸ ਨੂੰ ਲੈ ਕੇ ਬੜੇ ਇਸ਼ੂ ਰਹੇ ਨੇ, ਸੋ ਇੰਜਰੀ ਜਿਹੜੀ ਹੈ ਤੀਸਰੀ ਵਾਰੀ ਉਹਨਾਂ ਨੂੰ ਇਸ ਤਰ੍ਹਾਂ ਦੀ ਹੋਈ ਹੈ, ਉਹਨਾਂ ਦੇ ਵੱਸ ਦੀ ਵੀ ਗੱਲ ਨਹੀਂ ਹੈ, ਬੜੇ ਵਧੀਆ ਪਲੇਅਰ ਨੇ। ਸੋ ਇਸ ਤੋਂ ਪਹਿਲਾਂ ਵੀ ਮਸਲ ਫਾਈਬਰ ਇਸ਼ੂ ਦੇ ਨਾਲ ਉਹ ਕੁਛ ਫਰਵਰੀ 22 ਤੋਂ ਮਾਰਚ 9 ਤੱਕ ਉਹ ਬਾਹਰ ਰਹੇ ਨੇ ਅਤੇ ਫਿਰ ਮਾਰਚ 11 ਤੋਂ ਅਪ੍ਰੈਲ 2 ਤੱਕ

ਤੱਕ ਰਾਈਟ ਹੈਮਸਟ੍ਰਿੰਗ ਇੰਜਰੀ ਦੇ ਨਾਲ ਸੋ ਲਿਗਮੈਂਟ ਟੀਅਰ ਉਹਨਾਂ ਦਾ ਨੇਸ਼ਨਜ਼ ਲੀਗ ਦੇ ਵਿੱਚ ਹੋਇਆ ਸੀ ਜਨ ਮਾਰਚ 2025 ਵਿੱਚ ਉਦੋਂ ਤੋਂ ਬਾਅਦ ਕੈਨੇਡਾ ਦੀ ਟੀਮ ਲਈ ਉਹ ਨਹੀਂ ਖੇਡ ਸਕੇ ਡੇਵੀਜ਼ ਕੈਨੇਡਾ ਦੇ ਟੌਪ ਦੇ ਪਲੇਅਰ ਨੇ ਸੋ ਉਹਨਾਂ ਦੇ ਜਿਹੜੇ ਮੈਨਜ਼ ਵਰਲਡ ਕੱਪ ਦੇ ਵਿੱਚ ਜੋ ਕੈਨੇਡਾ ਦਾ ਜਿਹੜਾ ਫਸਟ ਐਵਰ ਗੋਲ ਸੀ ਉਹ ਉਹਨਾਂ ਨੇ ਸਕੋਰ ਕੀਤਾ ਸੀ 2022 ਦੇ ਵਿੱਚ ਉਹ ਹੈਗੇ ਨੇ ਜੀ ਐਡਮਿੰਟਨ ਤੋਂ ਅਤੇ ਉਹਨਾਂ ਨੇ ਬਾਇਰਨ ਦੀ ਟੀਮ ਨੂੰ ਉਹਨਾਂ ਨੇ ਕਈ ਟਾਈਟਲ ਜਿਤਾਉਣ ਦੇ ਵਿੱਚ ਮਦਦ ਕੀਤੀ ਹੈ ਅਤੇ 2020 ਦੀ ਚੈਂਪੀਅਨ ਲੀਗ ਜਿਤਾਉਣ ਦੇ ਵਿੱਚ ਵੀ ਉਹਨਾਂ ਨੇ ਮਦਦ ਕੀਤੀ ਹੈ ਸੋ ਬਹੁਤ ਟੌਪ ਦੇ ਪਲੇਅਰ ਨੇ ਅਸੀਂ ਕੁਛ ਹੋਰ ਖਬਰਾਂ ਸਾਂਝੀਆਂ ਕਰ ਲੈਂਦੇ ਹਾਂ ਕੈਲਗਰੀ ਦੇ ਵਿੱਚ ਸਿਟੀ ਆਫ ਕੈਲਗਰੀ ਨੇ ਰੈਜੀਡੈਂਟਸ ਨੂੰ ਕਿਹਾ ਹੈ ਕਿ ਸਪਰਿੰਗ ਕਲੀਨਅਪ ਜੋ ਤੁਸੀਂ ਕਰ ਰਹੀ ਹੈ ਅਤੇ ਫ੍ਰੀ ਡਰੋਪ ਆਫ ਲੋਕੇਸ਼ਨ ਹੈ ਬੈਟਰੀਜ਼ ਪੇਂਟ ਕੈਮੀਕਲ ਅਤੇ ਹੋਰ ਹੈਜ਼ਰਡਸ ਮਟੀਰੀਅਲ ਜਿਹੜੇ ਹੈਗੇ ਨੇ ਜਿਵੇਂ ਇਹਨਾਂ ਚੀਜ਼ਾਂ ਨੂੰ ਤੁਸੀਂ ਹਰ ਜਗ੍ਹਾ ਕੂੜੇ 'ਚ ਨਹੀਂ ਸੁੱਟ ਸਕਦੇ ਕਹਿੰਦੇ ਪਰ ਇਹ ਤੁਸੀਂ ਸੁੱਟਣੀਆਂ ਨੇ ਅਤੇ ਅਸੀਂ ਤੁਹਾਨੂੰ ਦੱਸ ਰਹੇ ਹਾਂ 11 ਲੋਕੇਸ਼ਨਾਂ ਪੂਰੇ ਸ਼ਹਿਰ ਦੇ ਵਿੱਚ ਅਸੀਂ ਜਿਹੜੀਆਂ ਨੇ ਉਹ ਖੋਲ੍ਹ ਦਿੱਤੀਆਂ ਨੇ ਜੇ ਤੁਸੀਂ ਤੁਹਾਡੇ ਕੋਲ ਬੈਟਰੀ ਪੇਂਟ ਕੈਮੀਕਲ ਜਾਂ ਹੋਰ ਖਤਰਨਾਕ ਮਟੀਰੀਅਲ ਹੈਗੇ ਨੇ ਤਾਂ ਉਹਨਾਂ ਨੂੰ ਹੁਣ ਸੁੱਟ ਸਕਦੇ ਹੋ ਤੁਸੀਂ ਇਨੀਸ਼ੀਏਟਿਵ ਹੈ ਕਿ ਜਿਹੜੀਆਂ ਡੇਂਜਰਸ ਚੀਜ਼ਾਂ ਨੇ ਉਹਨਾਂ ਨੂੰ ਬਲੂ ਗ੍ਰੀਨ ਅਤੇ ਬਲੈਕ ਬਿੰਨ ਤੋਂ ਭਰੇ ਰੱਖਿਆ ਜਾਵੇ ਉਹਨਾਂ ਨੂੰ ਉਹਨਾਂ 'ਚ ਨਾ ਸੁੱਟਿਆ ਜਾਵੇ ਸੋ ਕਿਹੜੀਆਂ ਕਿਹੜੀਆਂ ਚੀਜ਼ਾਂ ਨੇ ਇਹਦੇ ਬਾਰੇ ਥੋੜ੍ਹਾ ਜਿਹਾ ਦੱਸ ਦਿੰਦੇ ਹਾਂ ਡਰੋਪ ਆਫ ਲੋਕੇਸ਼ਨ ਜਿਹੜੀਆਂ ਨੇ ਇਹ 11 ਤੁਸੀਂ ਉਹਨਾਂ ਦੀ ਵੈਬਸਾਈਟ 'ਤੇ ਦੇਖ ਸਕਦੇ ਹੋ ਇਹਨਾਂ ਵਿੱਚ ਬੈਟਰੀਜ਼ ਚਾਰਜਰ ਵੇਪਸ ਈ ਸਿਗਰਟ ਹਾਊਸ ਹੋਲਡ ਕਲੀਨਰ ਕੈਮੀਕਲ ਪੇਂਟ ਸਟੇਨ ਵਾਰਨਿਸ਼ ਸੋਲਵੈਂਟ ਮੋਟਰ ਆਇਲ ਐਂਟੀ ਫਰੀਜ਼ ਜਾਂ ਹੋਰ ਕੋਈ ਕਾਰ ਫਲੂਡ ਹੋਣ ਜਿਹੜੀਆਂ ਲਾਈਟ ਬਲਬਸ ਟਿਊਬਸ ਬੇਅਰ ਸਪਰੇ ਇਹ ਸਾਰੀਆਂ ਚੀਜ਼ਾਂ ਤੁਸੀਂ ਹੁਣ ਡਿਸਪੋਜ਼ ਆਫ ਕਰ ਸਕਦੇ ਹੋ ਅਤੇ ਤੁਹਾਨੂੰ 11 ਲੋਕੇਸ਼ਨਾਂ ਜਿਹੜੀਆਂ ਨੇ ਤੁਸੀਂ ਔਨਲਾਈਨ ਜਾ ਕੇ ਚੈੱਕ ਕਰ ਸਕਦੇ ਹੋ ਕਿੱਥੇ ਤੁਸੀਂ ਸੁੱਟ ਸਕਦੇ ਹੋ ਜੀ ਸੋ ਅਸੀਂ ਸਾਰੀ ਇਨਫੋਰਮੇਸ਼ਨ ਆਪ ਜੀ ਤੱਕ ਪਹੁੰਚਾਉਂਦੇ ਰਹਿੰਦੇ ਹਾਂ ਜੀ ਰੇਡੀਓ ਸਰਸੰਗਮ 94.7 FM ਅਤੇ ਅੱਜ ਦੇ ਪ੍ਰੋਗਰਾਮ ਦੇ ਵਿੱਚ ਅਸੀਂ ਬਸ ਇੱਥੇ ਇੰਨਾ ਹੀ ਸਮਾਪਤੀ ਕਰਦੇ ਹਾਂ ਜੀ ਔਰ ਅਗਲੇ ਪ੍ਰੋਗਰਾਮਾਂ ਦੇ ਵਿੱਚ ਹੋਰ ਪ੍ਰੋਗਰਾਮ ਸਾਡੇ ਹੈਗੇ ਨੇ ਉਹ ਜ਼ਰੂਰ ਅਸੀਂ ਆਪ ਜੀ ਲਈ ਬੜੀ ਮਿਹਨਤ ਨਾਲ ਤਿਆਰ ਕਰ ਰਹੇ ਹਾਂ ਰਾਤ 8 ਤੋਂ 9 ਵਜੇ ਭਾਈ ਬਲਦੇਵ ਸਿੰਘ ਬਡਾਲਾ ਦੇ ਨਾਲ ਇੱਕ ਬਹੁਤ ਵਧੀਆ ਗੱਲਬਾਤ ਜਿਹੜੀ ਹੈ ਜੀ ਉਹ ਪੇਸ਼ ਕੀਤੀ ਜਾਵੇਗੀ ਮੈਨੂੰ ਤਾਂ ਇਜਾਜ਼ਤ ਹੋਈਆਂ ਪਲਾ ਚੁੱਕਾਂ ਲਿਖੇਵਾਂ ਸਤਿ ਸ਼੍ਰੀ ਅਕਾਲ

0: The time is 5 p.m. You are listening to Fairchild Radio CHKF FM 94.7, a multicultural radio station in Calgary.
1: Whenever you want it, wherever you are, at the palm of your hands. Listen to FM 94.7 anywhere with the Fairchild Radio app. Available now for free on your device's player or app store. Connecting you to the community. Anytime, anywhere.
2: ਸਹੀ ਭਾਈਚਾਰਾ ਰੋਜ਼ਾਨਾ ਦੀ ਜ਼ਿੰਦਗੀ ਨੂੰ ਸੁਖਾਲਾ ਬਣਾ ਦਿੰਦਾ ਹੈ। ਨਾਰਥ ਈਸਟ ਕੈਲਗਰੀ ਦੇ ਹਕਸਲੇ ਵਿੱਚ ਹਰ ਚੀਜ਼ ਇਸੇ ਗੱਲ ਨੂੰ ਧਿਆਨ ਵਿੱਚ ਰੱਖ ਕੇ ਤਿਆਰ ਕੀਤੀ ਗਈ ਹੈ। ਪਾਰਕਾਂ ਅਤੇ ਰਸਤਿਆਂ ਤੋਂ ਲੈ ਕੇ ਨੇੜਲੇ ਸਕੂਲਾਂ, ਸ਼ਾਪਿੰਗ ਅਤੇ ਪੂਰੇ ਸ਼ਹਿਰ ਤੱਕ ਪਹੁੰਚ, ਇਹ ਇੱਕ ਅਜਿਹੀ ਜਗ੍ਹਾ ਹੈ ਜਿੱਥੇ ਪਰਿਵਾਰ ਆਪਸ ਵਿੱਚ ਜੁੜੇ ਰਹਿ ਸਕਦੇ ਨੇ, ਆਪਣੀ ਰੋਜ਼ਾਨਾ ਦੀ ਰੁਟੀਨ ਬਣਾ ਸਕਦੇ ਨੇ ਅਤੇ ਸ਼ੁਰੂ ਤੋਂ ਹੀ ਘਰ ਵਰਗਾ ਮਹਿਸੂਸ ਕਰ ਸਕਦੇ ਨੇ। ਸਿਰਫ ਇੱਕ ਨਵਾਂ ਭਾਈਚਾਰਾ ਹੀ ਨਹੀਂ, ਤੁਹਾਡੇ ਭਵਿੱਖ ਨੂੰ ਉਸਾਰਨ ਦੀ ਇੱਕ ਜਗ੍ਹਾ। ਹਕਸਲੇ ਦੀ ਖੋਜ ਕਰੋ ਜਿੱਥੇ ਜੀਵਨ ਸਹੀ ਜਗ੍ਹਾ ਸਥਿਤ ਹੈ। genesisland.com ਤੇ ਜਾਓ।
3: ਪੰਜਾਬ ਤੋਂ ਪ੍ਰਸਿੱਧ ਪੱਤਰਕਾਰ ਜਤਿੰਦਰ ਪੰਨੂ ਜੀ ਨੂੰ ਸੋਮਵਾਰ ਤੋਂ ਸ਼ੁੱਕਰਵਾਰ ਰੇਡੀਓ ਸੁਰਸੰਗਮ 94.7 FM ਤੇ ਸੁਣੋ। ਹਫਤੇ ਦੇ 20 ਘੰਟੇ ਰੇਡੀਓ ਸੁਰਸੰਗਮ, ਰੇਡੀਓ ਸੁਰਸੰਗਮ .ca, ਫੋਨ 403-585-0910। ਰੇਡੀਓ ਸੁਰਸੰਗਮ।
4: ਦੋਸਤੋ, ਡੈਨ ਸਿੱਧੂ ਲਾਈਵ ਇਨ ਲੋਕ ਸਾਥ ਤੁਸੀਂ ਹਰ ਐਤਵਾਰ 5 ਵਜੇ ਤੋਂ ਲੈ ਕੇ 7 ਵਜੇ ਤੱਕ ਸੁਣ ਸਕਦੇ ਹੋ। ਸਮਾਜਿਕ, ਆਰਥਿਕ ਤੇ ਰਾਜਨੀਤਿਕ ਪੱਖ ਦੇ ਮਸਲੇ, ਮਿੰਟੂ ਗੁਰੇ ਸਰੀਆ ਤੋਂ ਪੰਜਾਬ ਤੇ ਭਾਰਤ ਦੀਆਂ ਖ਼ਬਰਾਂ। ਸਟੂਡੀਓ ਦਾ ਨੰਬਰ 403-717-1947।
0: The following program speaks to the South Asian community. Uniting the world for your listening pleasure at Fairchild Radio, the multicultural spirit of Calgary, CHKF 94.7 FM.
5: 3, 2, 1, 0.
6: Ladies and gentlemen, get ready to be a part of the hit Desi Radio Show with Sean. A complete audio magazine.
7: Sangeet

0: ਦੀ ਸਭ ਤੋਂ ਵੱਡੀ ਡੀਲਰਸ਼ਿਪ ਕੈਲਗਰੀ ਏਅਰਪੋਰਟ ਦੇ ਨੇੜੇ ਮਰਸੀਡੀਜ਼ ਬੈਂਜ਼ ਕੰਟਰੀ ਹਿੱਲ ਪਹੁੰਚੋ ਤੇ ਸਿੱਧੀ ਗੱਲਬਾਤ ਕਰੋ ਗੌਰਵ ਸ਼ਰਮਾ ਦੇ ਨਾਲ ਪੰਜਾਬੀ ਹਿੰਦੀ ਉਰਦੂ ਜਾਂ ਫਿਰ ਅੰਗਰੇਜ਼ੀ ਦੇ ਵਿੱਚ ਗੱਲਬਾਤ ਕਰੋ ਗੌਰਵ ਸ਼ਰਮਾ ਤੁਹਾਨੂੰ ਦੇਣਗੇ ਵਧੀਆ ਸਲਾਹ ਤੇ ਵਧੀਆ ਡੀਲਸ ਮਰਸੀਡੀਜ਼ ਬੈਂਜ਼ ਕੰਟਰੀ ਹਿੱਲਸ 70 ਦੇ ਕਰੀਬ ਕਾਰਾਂ ਦੀ ਡਿਸਪਲੇ ਵਾਲਾ ਵੱਡਾ ਸ਼ੋਰੂਮ ਸਭ ਦਾ ਮਾਣ ਸਭ ਦੀ ਚਾਹਤ ਆਪਣੀ ਸੁਪਨਮਈ ਕਾਰ ਖਰੀਦਣ ਲਈ ਗੌਰਵ ਸ਼ਰਮਾ ਨੂੰ ਸ਼ੋਰੂਮ ਚ ਜਾ ਕੇ ਮਿਲੋ ਜਾਂ ਫਿਰ ਫੋਨ ਕਰ ਲਓ 4039036757 ਮਰਸੀਡੀਜ਼ ਬੈਂਜ਼ ਕੰਟਰੀ ਹਿੱਲਸ
1: ਕੀ ਤੁਹਾਡੇ ਪਰਿਵਾਰ ਵਿੱਚ ਕਿਸੇ ਨੂੰ ਹੋਮ ਕੇਅਰ ਦੀ ਜ਼ਰੂਰਤ ਹੈ ਆਪਣੇ ਹੀ ਘਰ ਅੰਦਰ ਆਪਣੀ ਬੋਲੀ ਵਿੱਚ ਹੋਮ ਕੇਅਰ ਪ੍ਰਾਪਤ ਕਰਨ ਲਈ YYC ਹੋਮ ਕੇਅਰ ਵਾਲਿਆਂ ਦਾ ਅਗਲਾ ਸੰਦੇਸ਼ ਸੁਣੋ
2: ਹਾਂਜੀ ਸਤਿ ਸ਼੍ਰੀ ਅਕਾਲ ਜੀ ਮੇਰਾ ਨਾਮ ਵੀਰਪਾਲ ਕੌਰ ਟਾਟਾ ਤੇ ਮੈਂ ਫਾਊਂਡਰ ਆਫ YYC ਹੋਮ ਕੇਅਰ ਸਰਵਿਸਿਜ਼ ਦੀ ਜਿਹਦੇ ਵਿੱਚ ਅਸੀਂ ਘਰਾਂ ਦੇ ਵਿੱਚ ਹੋਮ ਕੇਅਰ ਸਰਵਿਸਿਜ਼ ਪ੍ਰੋਵਾਈਡ ਕਰਦੇ ਹਾਂ ਤੇ ਅਸੀਂ ਸਰਕਾਰ ਨੂੰ ਸਿੱਧਾ ਬੈਲ ਕਰ ਸਕਦੇ ਹਾਂ ਅੰਡਰ ਕਲਾਇੰਟ ਡਾਇਰੈਕਟਡ ਹੋਮ ਕੇਅਰ ਪ੍ਰੋਗਰਾਮ ਤੇ ਇਹਦੇ ਲਈ ਗੌਰਮੈਂਟ ਫੰਡਿੰਗ ਵੀ ਪ੍ਰੋਵਾਈਡ ਕਰਦੀ ਹੈ ਗੌਰਮੈਂਟ ਹੋਮ ਕੇਅਰ ਦੇ ਲਈ ਜੇ ਤੁਹਾਨੂੰ ਕੋਈ ਵੀ ਕੁਐਸਚਨ ਹੈਗਾ ਤੁਸੀਂ ਇਹਨੂੰ ਕਾਲ ਕਰ ਸਕਦੇ ਹਾਂ 8257600983 ਤੇ ਥੈਂਕ ਯੂ
3: ਕੈਨੇਡਾ ਵਿੱਚ ਰਹਿੰਦਿਆਂ ਇੰਸ਼ੋਰੈਂਸ ਦੀ ਬਹੁਤ ਅਹਿਮੀਅਤ ਹੈ ਕਿਸੇ ਵੀ ਤਰ੍ਹਾਂ ਦੀ ਇੰਸ਼ੋਰੈਂਸ ਲਈ ਪੰਜਾਬ ਇੰਸ਼ੋਰੈਂਸ ਦੇ ਰੀਜਨਲ ਮੈਨੇਜਰ ਹਰਪਿੰਦਰ ਸਿੱਧੂ ਨਾਲ ਅੱਜ ਹੀ ਸੰਪਰਕ ਕਰੋ ਸੁਪਰ ਵੀਜ਼ਾ ਲਾਈਫ ਇੰਸ਼ੋਰੈਂਸ ਮੋਰਗੇਜ ਇੰਸ਼ੋਰੈਂਸ RESP ਦੀਆਂ ਵਧੀਆ ਸੇਵਾਵਾਂ ਲਈ ਪਿਛਲੇ ਲੰਮੇ ਅਰਸੇ ਤੋਂ ਕੈਲਗਰੀ ਵਿੱਚ ਜਾਣਿਆ ਪਹਿਚਾਣਿਆ ਨਾਮ ਹੈ ਹਰਪਿੰਦਰ ਸਿੱਧੂ ਇਹ ਇੰਸ਼ੋਰੈਂਸ ਲਈ ਨਾਮਵਰ ਕੰਪਨੀਆਂ ਨਾਲ ਕੰਮ ਕਰਦੇ ਹਨ ਹੋਰ ਜਾਣਕਾਰੀ ਲਈ ਪੰਜਾਬ ਇੰਸ਼ੋਰੈਂਸ ਦੇ ਹਰਪਿੰਦਰ ਸਿੱਧੂ ਨਾਲ 403-404-3500 ਤੇ ਸੰਪਰਕ ਕਰੋ
0: ਆਪਣੇ ਘਰ ਦਾ ਦੂਜਾ ਨਾਂ ਆ ਸਕੂਨ ਤੇ ਕੈਨੇਡਾ ਚ ਘਰ ਖਰੀਦਣਾ ਇੱਕ ਵੱਡੀ ਚੁਣੌਤੀ
1: ਘਰ ਖਰੀਦਣ ਤੋਂ ਪਹਿਲਾਂ ਇਤਮਾਨ ਨਾਲ ਕਿਸੇ ਪ੍ਰੋਫੈਸ਼ਨਲ ਦੀ ਸਲਾਹ ਜ਼ਰੂਰ ਲਓ
0: ਵਧੀਆ ਘਰ ਖਰੀਦਣਾ ਪੈਸੇ ਬਚਾਉਣੇ ਨੇ ਸਿਰਦਰਦੀ ਤੋਂ ਵੀ ਬਚਣਾ ਤੇ ਯਾਦ ਕਰ ਲਓ ਇੱਕ ਨਾਮ ਮਨਦੀਪ ਸਿੰਘ ਗਿੱਲ
1: ਸਿਰਫ ਘਰ ਖਰੀਦਣ ਲਈ ਹੀ ਨਹੀਂ ਬਲਕਿ ਵੇਚਣਾ ਵੀ ਹੋਵੇ ਤਾਂ ਬਿਲਕੁਲ ਸਹੀ ਸਲਾਹ ਦੇਣਗੇ ਮਨਦੀਪ ਸਿੰਘ ਗਿੱਲ
0: ਘਰ ਖਰੀਦਣ ਤੇ ਵੇਚਣ ਲਈ ਮੈਕਸਵੈਲ ਸੈਂਟਰਲ ਦੇ ਨਾਲ ਕੰਮ ਕਰਦੇ ਮਨਦੀਪ ਸਿੰਘ ਗਿੱਲ ਦੇਣਗੇ ਵਧੀਆ ਸਲਾਹ ਤੇ ਪ੍ਰੋਫੈਸ਼ਨਲ ਸਰਵਿਸ
1: ਭਰੋਸੇਯੋਗ ਰਿਐਲਟਰ ਮਨਦੀਪ ਸਿੰਘ ਗਿੱਲ ਦਾ ਨੰਬਰ ਨੋਟ ਕਰੋ 403-617-1868
0: ਜੇਕਰ ਕਰ ਰਹੇ ਹੋ ਘਰ ਖਰੀਦਣ ਤੇ ਵੇਚਣ ਦੀ ਪਲੈਨਿੰਗ ਮਨਦੀਪ ਸਿੰਘ ਗਿੱਲ ਨੂੰ ਕਾਲ ਕਰ ਲਓ ਜਾਂ ਵਿਜ਼ਿਟ ਕਰੋ ਉਹਨਾਂ ਦੀ ਵੈਬਸਾਈਟ mandeep.realtor
1: ਮੈਕਸਵੈਲ ਸੈਂਟਰਲ ਦੇ ਰਿਐਲਟਰ ਮਨਦੀਪ ਸਿੰਘ ਗਿੱਲ 403-617-1868
4: ਸੰਗੀਤ washes away the dust of everyday life.
5: Welcome back 94.7 FM par main hoon Shan program hai Sangeet Studio aur jaisa ki maine program ke shuru mein zikr kiya tha ki aaj mere sath studios mein do guest honge baatein karenge Irfan Tariq very young energetic organizer hain is show ke aur sath unke aaye hain Mohammed Abbas अब्बास का अपना बहुत ज़बरदस्त तारुफ है आर्टिस्ट हैं और जितना मीडिया के जो डिफरेंट प्लेटफॉर्म्स हैं रेडियो टेलीविजन उन सब के साथ वो जुड़े रहते हैं उनके बहुत सारे ड्रामों में आपने रोल्स इधर उधर ज़रूर देखे होंगे आजकल वो कैलगरी में हैं और टीम को हेल्प कर रहे हैं अली सफ़र के शो के बारे में वेलकम जनाब क्या हाल चाल हैं कैसे हैं आप अब्बास भाई एंड इरफान आप कैसे
6: अल्हम्दुलिल्लाह
5: थोड़ा सा पास हो जाइए माइक के
7: जी अल्लाह का बड़ा करम अल्लाह का बड़ा एहसान और शान भाई
5: पहली बात तो ये आई नो पहली बात तो ये है कि बड़ा शो बहुत बड़ा है और बड़ा इंटरेस्टिंग शो है अभी आपसे आने से पहले मैं जिक्र कर रहा था 2007 में मैं टोरंटो से मूव हुआ मुझे मूव हुए कोई एक आध महीना हुआ था ना वो अगस्त मेरा ख्याल है तो अली जफर उस जमाने में उनकी पहला जो सॉन्ग था बहुत पॉपुलर हुआ था एंड ही वाज सेंसेशन एवरीवेयर तो कैलगरी में उनका शो था यहाँ पर मुझे याद है बुरहान खान और आमिर चौधरी और एक दो और दोस्त थे उनके साथ तो आई हैपन टू बी द होस्ट फॉर दैट इवेंट और क्या मजे की बात है कि उसके बाद अली जफर यहाँ कभी नहीं आए अब कोई 16-17 ऑलमोस्ट 17 ईयर्स के बाद वो आ रहे हैं और इन 17 सालों में जाहिर है बहुत लंबा फासला उन्होंने तय किया एज एन आर्टिस्ट नई उनकी जो रिकग्निशन है फोक की है सूफी सॉन्ग्स की है फिर उन्होंने मूवीज भी की हैं हैविंग सेड दैट आप इस शो के बारे में बताइए कि ये कैसे आइडिया आया और कहां से ये शुरू हुआ सबसे
6: Absolutely. First off, Shan Bhai, thank you so much for bringing us on, letting us come here and promote our program on your show and your platform.
5: Thank you.
6: It's a long story. And it starts with the Green Dome Islamic School. Hmm. The Green Dome Islamic School, as many of the community members know, and many people don't know, it's an Islamic school in the northeast of Calgary. And the project's been in progress for about 15 years.

0: अपने लई ते दूजा तेरे वीरे लई। मैं सुनया जग्गी ढिल्लों पूरे प्रोफेशनल तरीके नाल समझांदे आ।
1: जी हाँ, मैक्सवेल सेंट्रल रियलिटी नाल काम कर दे जग्गी ढिल्लों नाल एक बार जरूर गल बात करो। जग्गी ढिल्लों दा फोन नंबर है 403-616-2445 403-616-2445। फ्लाइट बहुत लेट हो गई, खान ले बर्गर ले लिए।
2: ना जी, अप्पा ते गर्मा गर्म रोटी खावांगे।
1: माले नखरे ना करो, मेथो रात दे 3 बजे रोटियां नहीं पक दिया।
2: ओहो, तो हानू नहीं कष्ट देना। अप्पा चलना समोसा हाउस इंडियन कुजीन एंड स्वीट्स, जो 24 घंटे खुले हुंदे ने।
1: समोसा हाउस इंडियन कुजीन, ब्रेकफास्ट विच गर्मा गर्म परौठे, लंच एंड डिनर विच पूरियां, छोले भटूरे, फिश टिक्का, चाइनीज इंडियन फूड, हर प्रकार दीयां मिठाइयां अते केटरिंग भी करदे ने। इंडियन कॉफी अते कुल्लर स्पेशल चाह भी इन्हां कोलों मिलदी है। हर प्रकार दे खाने वाली शानदार रेस्टोरेंट समोसा हाउस इंडियन कुजीन एंड स्वीट्स, ओपन 24 आवर्स, यूनिट 2154-43-10-104 एवेन्यू नॉर्थ ईस्ट कैलगरी। कॉल 403-400-CART-CART-CART 403-461-6161।
3: ਸਤਿ ਸ਼੍ਰੀ ਅਕਾਲ ਸਾਰਿਆਂ ਨੂੰ, ਮੈਂ ਹੈਗਾ ਤੁਹਾਡਾ ਆਪਣਾ ਜੈਕ ਤਾਲੀਵਾਲ ਕੰਟਰੀਅਲ ਸਪੋਰਟ ਤੋਂ। ਅਸੀਂ ਤੁਹਾਡੇ ਲਈ ਖੁਸ਼ਖਬਰੀ ਪੇਸ਼ ਕਰਨੇ ਚਾਹੁੰਦੇ ਹੈਗੇ ਆ। ਨਵੰਬਰ 1 ਤੋਂ ਕੋਈ ਵੀ ਨਵੀਂ ਗੱਡੀ ਜਿਹੜੀ ਖਰੀਦੀ ਜਾਊਗੀ, ਚਾਹੇ ਫਾਈਨਾਂਸ ਹੋਵੇ ਚਾਹੇ ਲੀਸ ਹੋਵੇ, ਉਹਦੇ ਵਿੱਚ ਤੁਹਾਨੂੰ ਇੰਜਨ ਦੀ ਗਾਰੰਟੀ ਮਿਲੂਗੀ ਲਾਈਫ ਟਾਈਮ ਵਾਸਤੇ। ਜੀ ਹਾਂ, ਲਾਈਫ ਟਾਈਮ ਦੀ ਇੰਜਨ ਦੀ ਗਾਰੰਟੀ ਅਸੀਂ ਕੰਟਰੀਅਲ ਸਪੋਰਟ ਹੀ ਦਿੰਦੇ ਪਏ ਹੈਗੇ ਆ। ਕੋਈ ਵੀ ਨਵੀਂ ਗੱਡੀ ਜਿਹੜੀ ਸਾਡੇ ਤੋਂ ਖਰੀਦੀ ਜਾਊਗੀ, ਉਹਦੇ ਵਿੱਚ ਸਿਰਫ ਤੁਸੀਂ ਸਾਡੇ ਤੋਂ ਉਹਦੀ ਸਰਵਿਸ ਐਂਡ ਰੂਟੀਨ ਮੇਨਟੇਨੈਂਸ ਕਰਾਉਣੀ ਹੈਗੀ ਆ। ਜਿਹੜੀ ਲਾਈਫ ਟਾਈਮ ਦੀ ਇੰਜਨ ਗਾਰੰਟੀ ਕੰਟਰੀ ਹੈਲਥ ਸਪੋਰਟ ਦਿੰਦੇ ਪਏ ਆ, ਇਹਦੇ ਵਿੱਚ ਤੁਹਾਡੀ ਕੋਈ ਕਾਸਟ ਨਹੀਂ ਹੈਗੀ, ਉਹ ਅਸੀਂ ਕਰਦੇ ਪਏ ਹੈਗੇ ਆ ਤੁਹਾਡੇ ਲਈ। ਜ਼ਿਆਦਾ ਜਾਣਕਾਰੀ ਲਈ ਤੁਸੀਂ ਜੈਕ ਧਾਲੀਵਾਲ ਨੂੰ ਕੰਟੈਕਟ ਕਰ ਸਕਦੇ ਹੈਗੇ ਆ 403-702-5479, ਔਰ ਜਾਂ ਤੁਸੀਂ ਆ ਕੇ ਸਾਨੂੰ ਕੰਟਰੀ ਹੈਲਥ ਸਪੋਰਟ ਤੇ ਮਿਲ ਸਕਦੇ ਹੈਗੇ ਆ 180 ਸਟੋਨਹਿਲ ਗੇਟ ਨਾਰਥ ਈਸਟ।
4: And right here, ek purana oldies and goldies, one of the beautiful, beautiful song. Program is Sangeet, main hu Shaan, we'll see you at the side of the song.

0: Science Calgary. Phone number 403-726-6200. 403-726-6200. ਬੜੇ ਸੋਚਾਂ ਚ ਪਏ ਹੋ ਵੀਰ ਜੀ ਕੀ ਗੱਲ ਹੋ ਗਈ
1: ਥੱਕ ਗਏ ਆ ਘਰ ਲੱਭ ਲੱਭ ਕੇ ਕੈਲਗਰੀ ਚ ਘਰ ਖਰੀਦਣਾ ਤਾਂ ਹੁਣ ਬੜਾ ਹੀ ਔਖਾ
0: ਤੁਸੀਂ ਘਰ ਚੰਦਰਮਾ ਤੇ ਲੱਭਦੇ ਹੋਣੇ ਕੈਲਗਰੀ ਚ ਨਹੀਂ ਆ ਨੋਟ ਕਰੋ ਨੰਬਰ ਅਰੁਣ ਕੌਸ਼ਲ ਦਾ
1: ਕਰ ਲਿਆ ਜੀ ਨੋਟ ਫੋਨ ਨੰਬਰ 403-618-2112
0: ਰੀਅਲ ਐਸਟੇਟ ਦੇ ਸਭ ਮਸਲਿਆਂ ਦਾ ਹੱਲ ਕਰਨਗੇ ਪ੍ਰੈਪ ਰਿਐਲਿਟੀ ਦੇ ਮਸ਼ਹੂਰ ਰਿਐਲਟਰ ਅਰੁਣ ਕੌਸ਼ਲ
1: ਅੱਛਾ ਜੀ ਅਰੁਣ ਕੌਸ਼ਲ ਲੱਭ ਕੇ ਦੇਣਗੇ ਸਾਨੂੰ ਘਰ
0: ਜੀ ਹਾਂ ਕੱਲੇ ਘਰ ਨਹੀਂ ਪ੍ਰਾਪਰਟੀ ਰੈਜ਼ੀਡੈਂਸ਼ੀਅਲ ਹੋਵੇ ਜਾਂ ਕਮਰਸ਼ੀਅਲ ਘਰ ਖਰੀਦਣਾ ਹੋਵੇ ਜਾਂ ਵੇਚਣਾ ਪ੍ਰੈਪ ਰਿਐਲਿਟੀ ਦੀ ਵੱਡੀ ਟੀਮ ਤੁਹਾਡੇ ਲਈ ਕਰੇਗੀ ਦਿਨ ਰਾਤ ਇੱਕ ਕੈਲਗਰੀ ਸ਼ਹਿਰ ਤੋਂ ਇਲਾਵਾ ਨੇੜੇ ਦੇ ਸ਼ਹਿਰਾਂ ਦੇ ਵਿੱਚ ਇਹਨਾਂ ਦੇ ਕੋਲ ਲਿਸਟਿੰਗ ਦਾ ਵੱਡਾ ਖਜ਼ਾਨਾ ਹੈ ਪ੍ਰਾਪਰਟੀ ਵੇਚਣ ਲਈ ਜਾਂ ਖਰੀਦਣ ਲਈ ਯਾਦ ਰੱਖੋ ਅਰੁਣ ਕੌਸ਼ਲ ਦਾ ਫੋਨ ਨੰਬਰ 403-618-2112 ਅਰੁਣ ਕੌਸ਼ਲ ਮਰਸੀਡੀਜ਼ ਕਾਰ ਖਰੀਦਣਾ ਚਾਹੁੰਦੇ ਹੋ ਹੁਣ ਕੈਨੇਡਾ ਦੇ ਵਿੱਚ ਤੁਹਾਡੇ ਸੁਪਨੇ ਸੱਚ ਹੋਣ ਦਾ ਸਮਾਂ ਆ ਗਿਆ ਕੈਨੇਡਾ ਦੇ ਵਿੱਚ ਮਰਸੀਡੀਜ਼ ਦੀ ਸਭ ਤੋਂ ਵੱਡੀ ਡੀਲਰਸ਼ਿਪ ਕੈਲਗਰੀ 에어ਪੋਰਟ ਦੇ ਨੇੜੇ ਮਰਸੀਡੀਜ਼ ਬੈਂਸ ਕੰਟਰੀ ਹਿੱਲ ਪਹੁੰਚੋ ਤੇ ਸਿੱਧੀ ਗੱਲਬਾਤ ਕਰੋ ਗੌਰਵ ਸ਼ਰਮਾ ਦੇ ਨਾਲ ਪੰਜਾਬੀ ਹਿੰਦੀ ਉਰਦੂ ਜਾਂ ਫਿਰ ਅੰਗਰੇਜ਼ੀ ਦੇ ਵਿੱਚ ਗੱਲਬਾਤ ਕਰੋ ਗੌਰਵ ਸ਼ਰਮਾ ਤੁਹਾਨੂੰ ਦੇਣਗੇ ਵਧੀਆ ਸਲਾਹ ਤੇ ਵਧੀਆ ਡੀਲਸ ਮਰਸੀਡੀਜ਼ ਬੈਂਸ ਕੰਟਰੀ ਹਿੱਲਸ 70 ਦੇ ਕਰੀਬ ਕਾਰਾਂ ਦੀ ਡਿਸਪਲੇ ਵਾਲਾ ਵੱਡਾ ਸ਼ੋਰੂਮ ਸਭ ਦਾ ਮਾਣ ਸਭ ਦੀ ਚਾਹਤ ਆਪਣੀ ਸੁਪਨਮਈ ਕਾਰ ਖਰੀਦਣ ਲਈ ਗੌਰਵ ਸ਼ਰਮਾ ਨੂੰ ਸ਼ੋਰੂਮ ਚ ਜਾ ਕੇ ਮਿਲੋ ਜਾਂ ਫਿਰ ਫੋਨ ਕਰ ਲਓ 403-903-6757 ਮਰਸੀਡੀਜ਼ ਬੈਂਸ ਕੰਟਰੀ ਹਿੱਲਸ
1: ਕਿੱਦਾਂ ਵੀਰੇ ਮੈਂ ਤੈਨੂੰ ਲੱਭਦਾ ਫਿਰਦਾ ਕਈ ਦਿਨਾਂ ਤੋਂ ਤੇਰਾ ਫੋਨ ਵੀ ਨਹੀਂ ਲੱਗਾ ਜ਼ਰੂਰੀ ਕੰਮ ਸੀ ਤੇਰੇ ਨਾਲ ਕੋਈ
2: ਲੱਭਣਾ ਕਿੱਥੋਂ ਭਰਾਵਾ ਮੈਂ ਤਾਂ ਇੰਡੀਆ ਗਿਆ ਸੀ
1: ਕੀਤਾ ਨਾ ਉਹੀ ਕੰਮ ਦੱਸ ਕੇ ਜਾਂਦਾ ਤਾਂ ਮੈਂ ਇੰਡੀਆ ਤੋਂ ਪੈਸੇ ਮੰਗਾਉਣੇ ਸੀ
2: ਲੈ ਦੱਸ ਬੱਚਿਆਂ ਵਾਲੀ ਗੱਲ ਕਰਦਾ ਤੂੰ ਇੰਨੇ ਸਾਲ ਹੋ ਗਏ ਤੈਨੂੰ ਕੈਲਗਰੀ ਰਹਿੰਦਿਆਂ ਮੈਨੂੰ ਲੱਭਣ ਨਾਲੋਂ ਫੋਨ ਕਰਨਾ ਸੀ ਅਕਾਲ ਫੋਰਨ ਐਕਸਚੇਂਜ ਦੇ ਰੇਸ਼ਮ ਸਿੰਘ ਸਿੱਧੂ ਨੂੰ ਵਧੀਆ ਰੇਟ ਤੇ ਬੈਸਟ ਸਰਵਿਸ ਲਈ ਕਾਲ ਕਰ 403-607-4408
1: ਇੰਡੀਆ ਨੂੰ ਡਾਲਰ ਭੇਜਣੇ ਹੋਣ ਜਾਂ ਰੁਪਏ ਮੰਗਾਉਣੇ ਹੋਣ ਤਾਂ ਰੇਸ਼ਮ ਸਿੱਧੂ ਨਾਲ ਰੇਟ ਜ਼ਰੂਰ ਚੈੱਕ ਕਰੋ ਤਸੱਲੀ ਬਖਸ਼ ਤੇ ਤੇਜ਼ ਸਰਵਿਸ ਲੰਬੇ ਸਮੇਂ ਤੋਂ ਭਰੋਸੇਯੋਗ ਸੇਵਾਵਾਂ ਲਈ ਜਾਣੇ ਜਾਂਦੇ ਹਨ ਅਕਾਲ ਫੋਰਨ ਐਕਸਚੇਂਜ ਦੇ ਰੇਸ਼ਮ ਸਿੱਧੂ 403-607-4208 ਅਕਾਲ ਫੋਰਨ ਐਕਸਚੇਂਜ
3: ਪੂਰਾ ਸਾਲ ਹੋ ਗਿਆ ਗਾਣਾ ਸੁਣਦੀ ਨੂੰ ਬਸ ਕੈਲਗਰੀ ਚ ਘਰ ਲੈਣ ਦੀਆਂ ਫੀਲਿੰਗਾਂ ਹੀ ਲਈ ਜਾਇਓ ਵੀਰੇ ਦੀ ਫੈਮਿਲੀ ਨੇ ਵੀ ਟੋਰਾਂਟੋ ਤੋਂ ਕੈਲਗਰੀ ਮੂਵ ਹੋਣ ਦਾ ਮਨ ਬਣਾ ਲਿਆ ਹੈ ਉਹਨਾਂ ਦੇ ਆਉਣ ਤੋਂ ਪਹਿਲਾਂ ਮੈਨੂੰ ਘਰ ਚਾਹੀਦਾ ਹੈ
4: ਮੇਰੀ ਕੱਲ ਹੀ ਗੱਲ ਹੋਈ ਹੈ ਰਿਐਲਟਰ ਜੱਗੀ ਤੇ ਲੋਹਰਾ ਨਾਲ ਜਿਨ੍ਹਾਂ ਦੀ ਸਲਾਹ ਨਾਲ ਹੁਣ ਘਰ ਇੱਕ ਨਹੀਂ ਦੋ ਲਵਾਂਗੇ ਪਹਿਲਾ ਆਪਣੇ ਲਈ ਤੇ ਦੂਜਾ ਤੇਰੇ ਵੀਰੇ ਲਈ ਮੈਂ ਸੁਣਿਆ ਜੱਗੀ ਢਿੱਲੋਂ ਪੂਰੇ ਪ੍ਰੋਫੈਸ਼ਨਲ ਤਰੀਕੇ ਨਾਲ ਸਮਝਾਉਂਦੇ ਹੈ
3: ਜੀ ਹਾਂ ਮੈਕਸਵੈਲ ਸੈਂਟਰਲ ਰਿਐਲਟੀ ਨਾਲ ਕੰਮ ਕਰਦੇ ਜੱਗੀ ਢਿੱਲੋਂ ਨਾਲ ਇੱਕ ਵਾਰ ਜ਼ਰੂਰ ਗੱਲਬਾਤ ਕਰੋ ਜੱਗੀ ਢਿੱਲੋਂ ਦਾ ਫੋਨ ਨੰਬਰ ਹੈ 403-616-2445 403-616-2445
5: ਓਹੋ ਅੱਜ ਫੇਰ ਨੀ ਲੋਡ ਮਿਲਿਆ
6: ਕੀ ਹੋਇਆ
5: ਬਸ ਪੁੱਛਣਾ ਇੰਸ਼ੋਰੈਂਸ ਕਨਫਰਮੇਸ਼ਨ ਨਹੀਂ ਆਈ ਟਾਈਮ ਤੇ ਹੁਣ ਫੇਰ ਇੱਕ ਦਿਨ ਵੇਟ ਕਰਨੀ ਪੈਣੀ ਹੈ ਤੇ ਬੱਚਿਆਂ ਨੂੰ ਫੇਰ ਨੀ ਮਿਲ ਹੋਣਾ ਦੋ ਦਿਨ
6: ਓਹੋ ਰਹਿ ਗਏ ਨਾ ਫੇਰ ਪਿੱਛੇ ਮੈਂ ਸੁਣਿਆ ਹੈ ਸੋਨਿਕ ਇੰਸ਼ੋਰੈਂਸ ਦੇ ਮਾਨਸ ਪਹੁਜਾ ਅਤੇ ਰਮਨ ਵੜੈਚ ਤੇ ਉਹਨਾਂ ਦੀ ਟੀਮ ਇੰਸ਼ੋਰੈਂਸ ਕਨਫਰਮੇਸ਼ਨ ਬਹੁਤ ਜਲਦੀ ਪ੍ਰੋਵਾਈਡ ਕਰਵਾ ਦਿੰਦੀ ਹੈ ਤੇ ਉਹ ਤਾਂ ਪੋਰਟਲ ਵੀ ਸੈੱਟ ਕਰ ਦਿੰਦੇ ਨੇ ਤਾਂ ਕਿ ਤੁਸੀਂ ਆਪ ਹੀ ਕਨਫਰਮੇਸ਼ਨ ਦੇ ਸਕੋ ਬਸ਼ਰਤੇ ਤੁਹਾਡੀ ਇੰਸ਼ੋਰੈਂਸ ਐਕਟਿਵ ਹੈ ਤੁਸੀਂ ਅੱਜ ਹੀ ਉਹਨਾਂ ਨੂੰ ਫੋਨ ਕਰੋ ਤੇ ਜਲਦੀ ਤੋਂ ਜਲਦੀ ਗੱਲ ਕਰਕੇ ਕੋਈ ਹੱਲ ਲੱਭੋ ਤਾਂ ਕਿ ਅਗਲੀ ਵਾਰੀ ਤੁਸੀਂ ਘਰ ਟਾਈਮ ਤੇ ਆ ਸਕੋ ਤੇ ਬੱਚਿਆਂ ਨਾਲ ਟਾਈਮ ਵੀ ਸਪੈਂਡ ਕਰ ਸਕੋ ਫੋਨ ਨੰਬਰ ਹੈ ਮਾਨਸ ਪਹੁਜਾ 587-832-1208 ਜਾਂ ਰਮਨ ਵੜੈਚ 780-753-0001 ਸੋਨਿਕ ਇੰਸ਼ੋਰੈਂਸ
7: Your choice, your voice. Zara Vakri type ki presentation. Full of masti, full of information. Program is being presented by Sean. Stay tuned. Stay tuned. Stay tuned.
8: And right here, one of the nice, nice folk Sufi song by Ali Zafar.
9: जाने आलम में तकवीन में
8: एंड द सॉन्ग्स टाइटल इज माला इसकी वीडियो भी बहुत खूबसूरत है अगर आपने नहीं देखी तो जरूर देखिएगा